그럼 ਸਤਗੁਰ ਪੂਰਾ ਅਰਾਧੋ ਸਭ ਕਿਲਵਿਖ ਪਾਪ ਗਵਾਇਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਓ।

ਫਿਰ ਸਿਮਰਨ ਦੇ ਕੀ ਲਾਭ ਨੇ ਜੋ ਵਾਹਿਗੁਰੂ ਗੁਰਮੰਤਰ ਤੁਸੀਂ ਜਪ ਰਹੇ ਹੋ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰ ਗੁਰਮੰਤਰ ਦ੍ਰਿੜਾਇ ਇਹ ਗੁਰਮੰਤਰ ਨੂੰ ਦ੍ਰਿੜ ਕਰਨਾ ਦ੍ਰਿੜ ਹੁੰਦਾ ਪੱਕਾ ਮਨ 'ਚ ਵਸਾ ਲੈਣਾ ਥੋੜ੍ਹਾ ਬਹੁਤੇ ਨਾਲ ਨਹੀਂ ਦ੍ਰਿੜ ਕਰਨਾ ਦ੍ਰਿੜ ਉਹਦੇ ਲਈ ਫਿਰ ਮੁਸ਼ਕਤ ਘਾਲਣੀ ਪੈਂਦੀ ਤਾਂ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ ਜਿਹਨੇ ਇਨਾਮ ਤੇ ਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁੱਖ ਉਜਲੇ ਤੁਹਾਡੇ ਨਾਲ ਕਿੰਨਿਆਂ ਨੇ ਛੁੱਟ ਜਾਣਾ ਜੇ ਤੁਸੀਂ ਦ੍ਰਿੜ ਕਰ ਲਓਗੇ ਇੱਥੋਂ ਹੀ ਸਤਿਗੁਰੂ ਸੁਖਮਨੀ ਸਾਹਿਬ ਸ਼ੁਰੂ ਕਰਦੇ ਆ ਉੱਥੇ ਸਿਮਰਨ ਲਿਖਿਆ ਸਿਮਰ ਸਿਮਰ ਸਿਮਰ ਸੁੱਖ ਪਾਵੋ ਕੱਲ ਕਲੇਸ਼ ਧੰਨਵਾਦ ਕੱਲ ਕਲੇਸ਼ ਸਾਡੇ ਥਾਟਸ ਨੇ ਸਾਰਾ ਦਿਨ ਸੋਚਾਂ ਚੱਲਦੀਆਂ ਰਾਤ ਨੂੰ ਸੁਪਨੇ ਬਣ ਜਾਂਦੇ ਨਾ ਦਿਨੇ ਸੁਖੀ ਨਾ ਰਾਤ ਨੂੰ ਆਪਾਂ ਸਿਮਰਨ ਕਰਦੇ ਨਹੀਂ ਗੇ ਜਿੰਨਾ ਚਾਹੀਦਾ ਵੇ ਅੱਠ ਕੁ ਦਿਨਾਂ ਬਾਅਦ ਆਉਂਦੇ ਹਾਂ ਹੈ ਨਾ ਦੋ ਕੁ ਦਿਨ ਸਤਿਗੁਰੂ ਕਹਿੰਦੇ ਨਿੱਤ ਜਪੀਏ ਸਾਸ ਗਰਾਸ ਨਾਉ ਪਰਵਦਗਾਰ ਵਾਹਿਗੁਰੂ ਨਿੱਤ ਜਪੀਏ ਸਵਾਸ ਗਰਾਸ ਉਠਤ ਬੈਠਤ ਸੋਵਤ ਨਾਮ ਇੱਥੇ ਤਾਂ ਆਪਾਂ ਅਭਿਆਸ ਤਾਂ ਕਰਦੇ ਹਾਂ ਨਾ ਕਿ ਸਾਨੂੰ ਪੱਕਾ ਪਰਪੱਕ ਹੋ ਜਾਵੇ ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ ਕਿ ਪ੍ਰੈਕਟਿਸ ਕਰੀਏ ਇਹਨੂੰ ਨਾਮ ਅਭਿਆਸ ਵੀ ਕਹਿੰਦੇ ਅਭਿਆਸ ਹੁੰਦਾ ਪ੍ਰੈਕਟਿਸ ਕਰਨੀ ਜਦੋਂ ਵਾਰ ਵਾਰ ਜਪਾਂਗੇ ਤਾਂ ਫਿਰ ਸਾਨੂੰ ਭੁੱਲੇਗਾ ਨਹੀਂ ਘਰਾਂ 'ਚ ਜਾ ਕੇ ਕੰਮ 'ਤੇ ਜਾ ਕੇ ਵੀ ਇਹ ਫਿਰ ਰਸਨਾ 'ਤੇ ਵਸ ਜਾਂਦਾ ਵਾ ਪ੍ਰਭ ਕਾ ਸਿਮਰਨ ਸਭ 'ਤੇ ਉੱਚਾ ਪ੍ਰਭ ਕੇ ਸਿਮਰਨ ਉਧਰੇ ਅਸੀਂ ਇਕੱਲਾਂ ਪੜ੍ਹਦੇ ਹੀ ਹਾਂ ਕਰਦੇ ਨਹੀਂ ਪ੍ਰਭ ਕੇ ਸਿਮਰਨ ਤਿਸ਼ਨਾ ਬੁੱਝੇ ਪ੍ਰਭ ਕੇ ਸਿਮਰਨ ਸਭ ਕੁਛ ਸੁੱਝੇ ਸਭ ਕੁਛ ਹੁੰਦਾ ਅੰਦਰੋਂ ਪ੍ਰਕਾਸ਼ ਦੇ ਦਰਸ਼ਨ ਕਰਨੇ ਨਾਮ ਨੂੰ ਸੁਣਨਾ ਸੰਤ ਸੰਗ ਅੰਤਰ ਪ੍ਰਭ ਡੇਠਾ ਨਾਮ ਪ੍ਰਭੂ ਕਾ ਇੱਥੋਂ ਤੱਕ ਲੈ ਜਾਣਾ ਸਤਿਗੁਰਾਂ ਨੇ ਇਹ ਸਿਮਰਨ ਨੇ ਤੁਹਾਨੂੰ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਧਰੇ ਮੂਚਾ ਪ੍ਰਭ ਕੇ ਸਿਮਰਨ ਤਿਸ਼ਨਾ ਬੁੱਝੇ ਪ੍ਰਭ ਕੇ ਸਿਮਰਨ ਸਭ ਕੁਛ ਸੁੱਝੇ ਪ੍ਰਭ ਕੇ ਸਿਮਰਨਾ ਹੀ ਜੰਮ ਤਰਾਸਾ ਵੇਖੋ ਕਿੱਡੀ ਵੱਡੀ ਗਰੰਟੀ ਹੈ ਜੇ ਆਪਾਂ ਕਰ ਲਈਏ ਬੋਲਣਾ ਹੀ ਹੈ ਨਾ ਆਪਾਂ ਬੋਲਦੇ ਨਹੀਂ ਵਾਹਿਗੁਰੂ ਇਹ ਬੋਲਣਾ ਔਖਾ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਕਹਿੰਦੇ ਗੱਲਾਂ ਦਿੰਦੀਆਂ ਮਰਜ਼ੀ ਬਾਹਰ ਆਪਾਂ ਕਰੀ ਜਾਈਏ ਜਾ ਕੇ ਉਦੋਂ ਥੱਕਦੇ ਨੀਗੇ ਆਖਾਂ ਜੀਵਾਂ ਵਾਹਿਗੁਰੂ ਜੇ ਮੈਂ ਕਹਿੰਦਾ ਵਾਂ ਤਾਂ ਮੇਰਾ ਜੀਵਨ ਆ ਵਿਸਰੇ ਮਰ ਜਾਂ ਅੱਗੇ ਕੀ ਹੈ ਆਖਣ ਔਖਾ ਸੱਚਾ ਨਾਉ ਕਹਿੰਦੇ ਬੜਾ ਔਖਾ ਤਾਂ ਹੀ ਨਹੀਂ ਨਾ ਕਹਿੰਦੇ ਬੋਲਦੇ ਨਹੀਂ ਅਸੀਂ ਹੈ ਨਾ ਆਖਣ ਔਖਾ ਪਰ ਜੇ ਤੁਸੀਂ ਬੋਲਣ ਲੱਗ ਪਏ ਨਾ ਫਿਰ ਭੁੱਖ ਲੱਗ ਜਾਣੀ ਸੱਚੇ ਨਾਮ ਕੀ ਲੱਗ ਗਿਆ ਭੁੱਖ ਅਤੇ ਜੇ ਭੁੱਖਾ ਰਹਿ ਗਿਆ ਨਾਮ ਤੋਂ ਉੱਤ ਭੁੱਖ ਹੈ ਖਾਏ ਚੱਲੀਏ ਦੁੱਖ ਫਿਰ ਦੁੱਖ ਲੱਗ ਜਾਣੇ ਹੁਣ ਤਾਂ ਰਸਨਾ ਵਧੀਆ ਵਾ ਸਿਹਤ ਆਪਣੀ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਮਨ ਅੰਧੇ ਕੋ ਮਿਲੇ ਸਜਾਏ ਫਿਰ ਵਾਹਿਗੁਰੂ ਸਜ਼ਾ ਵੀ ਦਿੰਦਾ ਡਾਕਟਰ ਵੀ ਜਵਾਬ ਦੇ ਦਿੰਦੇ ਵੈਦ ਨਾ ਭੋਲਾ ਦਾਰੂ ਲਾਏ ਇਸ ਲਈ ਸਤਿ ਕਹਿੰਦੇ ਅੱਗੋਂ ਦੇ ਜੇ ਚੇਤੀਏ ਤੇ ਕਾਹੇ ਤੇ ਮਿਲੇ ਸਜਾਏ ਜੇ ਤੁਸੀਂ ਪਹਿਲਾਂ ਹੀ ਮਨ 'ਚ ਵਸਾ ਲਓ ਚੇਤਣਾ ਹੁੰਦਾ ਚੇਤੇ 'ਚ ਵਸਾ ਲੈਣਾ ਕਿ ਭੁੱਲੇ ਨਾ ਅਰਦਾਸ ਕਰਨੀ ਵਿਸਰ ਨਾ ਹੀ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਕਿੰਨਾ ਕੁ ਔਖਾ ਜੇ ਬੋਲੀਏ ਆਪਾਂ ਦੇ ਵਾਹ

ਵਾਹਿਗੁਰੂ ਜੀ ਜੰਮਣ ਮਰਨ ਚ ਨਹੀਂ ਆਉਂਦੇ, ਅਜੂਨੀ ਅਜੂਨੀ ਸਾਹਿਬ ਹਨ। ਅਕਾਲ ਅਕਾਲ ਹੁੰਦੇ ਜਿਹੜੇ ਜੰਮਦੇ ਮਰਦੇ ਨਹੀਂ, ਤੇ ਕਹਿੰਦੇ ਜਿਹੜਾ ਉਹਨਾਂ ਦਾ ਨਾਮ ਜਪੇਗਾ ਨਾ, ਪੰਜਵੇਂ ਪਾਤਸ਼ਾਹ ਕਹਿੰਦੇ ਆ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਤੁਸੀਂ ਮਨਾ ਰਹੇ ਹੋ, ਉਹ ਕਹਿੰਦੇ ਜੇ ਤੁਸੀਂ ਉਹਦਾ ਸਿਮਰਨ ਕਰੋਗੇ ਨਾ ਤੇ ਤੁਹਾਨੂੰ ਵੀ ਉਹ ਜੰਮਣ ਮਰਨ ਤੋਂ ਰਹਿਤ ਕਰ ਦੇਣਗੇ। ਪ੍ਰਭ ਕਹਿ ਸਿਮਰਨ ਗਰਭ ਨਾ ਵਸੈ, ਪ੍ਰਭ ਕਹਿ ਸਿਮਰਨ ਦੁਖ ਜੰਮ ਨਸ। ਅਸੀਂ ਪੜ੍ਹਦੇ ਹਾਂ ਕਰਦੇ ਨਹੀਂ। ਪ੍ਰਭ ਕਹਿ ਸਿਮਰਨ ਕਾਲ ਪਰ ਹਰੇ, ਪ੍ਰਭ ਕਹਿ ਸਿਮਰਨ ਦੁਸ਼ਮਣ ਟਰੇ, ਪ੍ਰਭ ਸਿਮਰਤ ਕਛ ਵਿਘਨ ਨਾ ਲਾਗੇ, ਪ੍ਰਭ ਕਹਿ ਸਿਮਰਨ ਆਉਂਦੇ ਨਾ

ਸੱਜੇ ਪ੍ਰਭ ਕਹਿ ਸਿਮਰ ਨਾ ਹੀ ਜੰਮ ਤੇਰਾ ਸਾ। ਵੇਖੋ ਕਿੱਡੀ ਵੱਡੀ ਗਰੰਟੀ। ਪਰ ਮੰਨ ਲਿਆ ਕਰੋ, ਆਪਾਂ ਮੰਨਦੇ ਨਹੀਂ ਗੇ, ਬਸ ਪੜ੍ਹੀ ਜਾਂਦੇ ਹਾਂ, ਬਾਣੀ ਨੂੰ ਵਿਚਾਰਦੇ ਨਹੀਂ। ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਜੇ ਉਹਨਾਂ ਲਿਖ ਦਿੱਤਾ ਨਾ ਪ੍ਰਭ ਕੇ ਸਿਮਰ ਨਾ ਹੀ ਜੰਮ ਤਰਸ, ਪ੍ਰਭ ਕੇ ਸਿਮਰਨ ਪੂਰਨ ਆਸਾ ਕੀ ਕਾਂਖੀ ਏਕ, ਤੁਹਾਨੂੰ ਦਰਸ਼ਨ ਵੀ ਹੋ ਜਾਣੇ, ਨਾਮ ਵੀ ਸੁਣਨਾ ਵਾ, ਤੇ ਜੰਮ ਵੀ ਨੇੜੇ ਨਹੀਂ ਆਉਣੀ। ਇਹ ਗਰੰਟੀ ਦੇ ਰਹੇ ਪੰਜਵੇਂ ਪਾਤਸ਼ਾਹ ਜਿਹਨਾਂ ਦਾ ਸ਼ਹੀਦੀ ਦਿਹਾੜਾ ਮਨਾ। ਜੇ ਆਪਾਂ ਉਹਨਾਂ ਦੀਆਂ ਗੱਲਾਂ ਮੰਨਣੀਆਂ ਨਹੀਂ, ਹੈ ਨਾ, ਪੁਰਬ ਸਾਡੇ ਤਾਂ ਹੀ ਸਫਲ ਆ ਨਾ ਜਿਹੜੇ ਮਨਾਉਂਦੇ ਅਸੀਂ, ਵੀ ਜੇ ਸਤਿਗੁਰੂ ਸਾਨੂੰ ਕਹਿ ਰਹੇ ਨੇ ਉਹ ਮੰਨ ਲਈਏ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮੰਨ, ਪ੍ਰਤੱਖ ਗੁਰੂ ਨਿਸਤਾਰ। ਇਹਦੇ ਪ੍ਰਤੱਖ ਤਰ ਜਾਓਗੇ ਤੁਸੀਂ, ਨਿਸਤਾਰੇ ਹੁੰਦਾ 84 ਲੱਖ ਜੂਨਾਂ ਤੋਂ ਨਿਕਲ ਜਾਣਾ। ਭਵ ਜਲ, ਇਸੇ ਸ਼ਬਦ ਨੇ ਕੱਢਣਾ, ਭਵ ਜਲ ਵਿਖਮ ਅਸਗਾ, ਗੁਰ ਸ਼ਬਦੀ ਪਾਰ ਪਾਏ। ਵਾਹਿਗੁਰੂ ਨਾਮ ਆਪਾਂ ਸਿੱਧਾ ਹੀ ਪੜ੍ਹ ਲੈਂਦੇ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ। ਹੁਣ ਚੜ੍ਹਨ ਦਾ ਤਰੀਕਾ ਵਾ, ਜਦੋਂ ਤੁਸੀਂ ਬੋਲਦੇ ਹੋ ਉਹਨੂੰ ਪੂਰਾ ਸੁਣੋ, ਗਾ ਵੀ ਹੈ ਸੁਣੀਏ, ਮਨ ਰੱਖੀਏ, ਪਿਆਰ ਪਾ ਲਓ ਵਾਹਿਗੁਰੂ। ਜੇ ਤੇ ਫੁਰਨਾ ਨਹੀਂ ਆਇਆ ਕੋਈ, ਵਾਹ ਗੁਰੂ ਵਾਹ ਗੁਰੂ, ਤੇ ਫਿਰ ਜਹਾਜ਼ 'ਤੇ ਚੜ੍ਹ ਗਏ। ਅਤੇ ਜੇ ਮਨ ਵਿਚਾਰਾਂ 'ਚ ਹੀ ਰਿਹਾ ਤੇ ਫਿਰ ਜਹਾਜ਼ ਹੀ ਚਲਾਈ ਜਾਂਦੇ ਹੋ, ਚੜ੍ਹਦੇ ਨਹੀਂ ਤੁਸੀਂ। ਜੇ ਫੁਰਨਾ ਨਾ ਆਇਆ ਕੋਈ, ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ। ਹਾਂ, ਉੱਧਰ ਮਾਇਆ ਦੇ ਜਹਾਜ਼ 'ਤੇ ਚੜ੍ਹਿਆ ਹੋਇਆ ਹੈ ਮਨ ਸਾਡਾ, ਸੋਚਾਂ ਜਿਹੜੀਆਂ ਉਹ ਮਾਇਆ ਦਾ ਜਹਾਜ਼ ਹੈ, ਉਹਦੇ ਤੋਂ ਲਾਹ ਕੇ ਤਾਂ ਆਪਾਂ ਇਸ ਜਹਾਜ਼ 'ਚ ਚੜ੍ਹਾ ਦੇਣਾ, ਹੈ ਨਾ। ਸਤਿਗੁਰੂ ਹੈ ਬੋਹਿਥਾ, ਬੋਹਿਥਾ ਹੁੰਦਾ ਵੱਡਾ ਸਮੁੰਦਰੀ ਜਹਾਜ਼। ਸਤਿਗੁਰੂ ਹੈ ਬੋਹਿਥਾ ਸ਼ਬਦ ਲੰਘਾਵਣ ਹਾਰ, ਤਿੱਥੇ ਪਾਉਣ ਨਾ ਪਾਵਕੋ, ਨਾ ਜਲ ਨਾ ਆਕਾਰ, ਗੁਰਮੁਖ ਲੰਘੇ ਸੇ ਪਾਰ ਪਏ, ਸੱਚੇ ਸਿਉਂ ਦੇ ਬੁਲਾਏ। ਜੋੜਨਾ ਵਾ ਮਨ, ਆਵਾ ਗਾਉਣ ਨਿਵਾਰਿਆ, ਜੋਤੀ ਜੋਤ ਮਿਲਾਏ, ਸੰਤ ਸੰਗ ਅੰਤਰ ਪ੍ਰਭ ਡੇਠਾ, ਨਾਮ ਪ੍ਰਭੂ ਗਾ। ਉਹ ਕਿੱਥੇ ਸਤਿਗੁਰ ਲੈ ਜਾਂਦੇ ਸਾਨੂੰ, ਇਹ ਆਪਾਂ ਤਾਂ ਵਿਚਾਰ ਕਰ ਰਹੇ ਨਾਲ ਨਾਲ, ਵੀ ਸਾਨੂੰ ਪਤਾ ਵੀ ਲੱਗੇ ਵੀ ਸਿਮਰਨ ਕਿਉਂ ਕਰਨਾ ਵਾ, ਹੈ ਨਾ। ਕਈ ਪੁੱਛ ਲੈਂਦੇ ਆ ਕੀ ਫਾਇਦਾ, ਹੈ ਨਾ, ਕਈ ਪਸੰਦ ਨਹੀਂ ਕਰਦੇ ਵਾਰ ਵਾਰ ਜਪਣ ਨੂੰ, ਹੈ ਨਾ। ਅਤੇ ਪੰਜਵੇਂ ਪਾਤਸ਼ਾਹ ਕਹਿੰਦੇ ਜਿਹਨਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ, ਸ਼ਹੀਦੀ ਦਿਹਾੜਾ ਮਨਾਇਆ ਤਾਂ ਹੀ ਸਫਲ ਹੈ ਜੀ, ਉਹਨਾਂ ਦੇ ਬਚਨ ਮੰਨਾਂਗੇ। ਉਹ ਕਹਿੰਦੇ ਵਾਰੰਗ ਵਾਰ ਵਾਰ ਪ੍ਰਭ ਜਪੀ, ਵਾਰੰਗ ਵਾਰ, ਕਿਉਂ ਵਾਰ ਵਾਰ ਜਪੋਗੇ ਤਾਂ ਫੁਰਨੇ ਰੁਕਣੇ ਆ, ਇਹ ਕੂੜ ਦੀ ਪਾਲ ਟੁੱਟਣੀ ਨਹੀਂ ਗੀ ਜਿੰਨਾ ਚਿਰ ਤੁਸੀਂ ਵਾਰ ਵਾਰ ਨਹੀਂ ਵਾਹਿਗੁਰੂ ਨੂੰ ਮਨ 'ਚ ਵਸਾਉਂਦੇ। ਅੱਖਾਂ ਬੰਦ ਕਰਕੇ ਵਸਾਓ, ਵਾਹਿਗੁਰੂ

ਇਹ ਜਪਦਿਆਂ ਜਪਦਿਆਂ ਤੁਹਾਡੇ ਮਨ ਨੇ ਸਾਧਿਆ ਜਾਣਾ ਸਾਧਿਆ ਜਾਣਾ ਹੁੰਦਾ ਜਦੋਂ ਪੰਜਾਂ ਤੋਂ ਖਿਹੜਾ ਛੁੱਟ ਜਾਂਦਾ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਿਮੇਵ ਨਾਨਕ ਪ੍ਰਭ ਸ਼ਰਨਾਗਤ ਇਹ ਵੈਗ ਦੀ ਸ਼ਰਨ 'ਚ ਚੱਲ ਜਾਂਦਾ ਮਨ ਕਰ ਪ੍ਰਸਾਦ ਉਦੋਂ ਇਹਨੂੰ ਸਾਧੂ ਕਹਿੰਦੇ ਨੇ ਅਗੰਮ ਅਗਾਧ ਪਾਰ ਬ੍ਰਹਮ ਸੋਏ ਅਗੰਮ ਕੀ ਹੈ ਵਾਹਿਗੁਰੂ ਅਗਾਧ ਕੌਣ ਹੈ ਵਾਹਿਗੁਰੂ ਜੀ ਪਾਰ ਬ੍ਰਹਮ ਕੌਣ ਵਾਹਿਗੁਰੂ ਜੀ ਅਗੰਮ ਅਗਾਧ ਪਾਰ ਬ੍ਰਹਮ ਸੋਏ ਕੌਣ ਆ ਵਾਹਿਗੁਰੂ ਜੀ ਇਹਨੂੰ ਕਹਿੰਦੇ ਵਾਹੋ ਵਾਹੋ ਬਾਣੀ ਨਿਰਹੰਕਾਰ ਹੈ ਹਰ ਇੱਕ ਪੰਕਤੀ 'ਚ ਵਾਹਿਗੁਰੂ ਦਾ ਹੀ ਲਿਖਿਆ ਅਗੰਮ ਅਗਾਧ ਪਾਰ ਬ੍ਰਹਮ ਸੋਏ ਹੁਣ ਜਿਹੜਾ ਜਪੇਗਾ ਜੋ ਜੋ ਕਹੇ ਉਹ ਕਿੱਡਾ ਸੌਖਾ ਜਿਹਾ ਤਰੀਕਾ ਉਹਨੂੰ ਸਾਧੂ ਕਹਿੰਦੇ ਆ ਉਹਨੂੰ ਕੀ ਕਹਿੰਦੇ ਆ ਜੀ ਜੋ ਜੋ ਕਹੇ ਸੋ ਮੁਕਤਾ ਹੋਏ ਮੁਕਤਾ ਕੀ ਜਿਹੜੇ ਥਾਟਸ ਚੱਲਦੇ ਨੇ ਸਾਰਾ ਦਿਨ ਉਹ ਚੱਲੇ ਜਾਂਦੇ ਰਾਤ ਨੂੰ ਸੁਪਨੇ ਕਹਿੰਦੇ ਉੱਤੋਂ ਕਲੀਨ ਅਪ ਹੋ ਜਾਏਗਾ ਮਨ ਤੁਹਾਡਾ ਜੋ ਜੋ ਕਹੇ ਸੋ ਮੁਕਤਾ ਹੋਏ ਸੁਣ ਮੀਤਾ ਵੇਖੋ ਪੰਜਵੇਂ ਪਾਤਸ਼ਾਹ ਬੇਨਤੀ ਕਰ ਰਹੇ ਆ ਵੇਖੋ ਕਿੱਡੀ ਹੈਰਾਨਗੀ ਦੀ ਗੱਲ ਅਸੀਂ ਫਿਰ ਵੀ ਨਹੀਂ ਮੰਨਦੇ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਸਰਜ ਕਥਾ ਉੱਥੋਂ ਤੁਹਾਡੀ ਕਥਾ ਸ਼ੁਰੂ ਹੁੰਦੀ ਫਿਰ ਜਿਨ੍ਹਾਂ ਨੇ ਜਪਿਆ ਇਸ ਪੰਜਾਂ ਨੂੰ ਬੰਧਾ ਉਹਨਾਂ ਦੀ ਕਥਾ ਫਿਰ ਉਹ ਸਾਰੀ ਅਸ਼ਟਪਦੀ 'ਚ ਦੱਸੀ ਅਖੀਰ 'ਤੇ ਕੀ ਲਿਖਿਆ ਕਹਿੰਦੇ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦਨ ਹੋਏ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ ਸੱਚ ਸੱਚਾ ਜਿਨੀ ਅਰਾਧਿਆ ਸੇ ਜਾਏ ਰਲੇ ਸਤਨਾਮ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਆਹ ਗੁਣ ਗਾਉਣੇ ਨਹੀਂ ਛੱਡਣੇ ਤੁਸੀਂ ਜਿੰਨਾ ਚਿਰ ਮਨ ਨਿਰਮਲ ਨਹੀਂ ਹੋ ਜਾਂਦਾ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੇ ਹੋਏ ਅਚਿੰਤ ਬਸੇ ਸੁਖ ਨਾਲ ਸੁਆਸ ਗਰਾਸ ਜਪੀ ਜਾਣਾ ਸੰਭਾਲਣਾ ਵਾ ਮਨ ਕਰਕੇ ਤੁਹਾਡੀ ਰਸਨਾ ਤੇ ਵਸ ਜਾਣਾ ਵਾ ਵਾਹਿਗੁਰੂ ਪ੍ਰਭ ਜੀ ਵਸੇ ਸਾਧ ਕੀ ਰਸਨਾ ਪ੍ਰਭ ਜੀ ਵਸੇ ਤੁਹਾਨੂੰ ਸਾਧੂ ਕਿਹਾ ਸਾਧੂ ਉਹ ਜਿਹਨਾਂ ਨੂੰ ਵਸ ਜਾਂਦਾ ਰਸਨਾ ਤੇ ਅਤੇ ਜਿਹਨਾਂ ਨੂੰ ਗਾਲਾਂ ਵਸੀਆਂ ਹੋਈਆਂ ਉਹਨਾਂ ਨੂੰ ਸਾਧੂ ਨਹੀਂ ਕਿਹਾ ਇਹ ਦੋ ਚੀਜ਼ਾਂ ਵਸੀਆਂ ਹੁੰਦੀਆਂ ਨੇ ਉਹ ਆਪਾਂ ਚੈੱਕ ਕਰਨਾ ਵੀ ਸਾਡੇ ਰਸਨਾ ਤੇ ਕੀ ਵਸਿਆ ਪ੍ਰਭ ਜੀ ਵਸੈ ਸਾਧ ਕੀ ਰਸਨਾ ਜਿਹਨਾਂ ਸਵਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਨਾਨਕਾ ਪੂਰਨ ਸੋਹੀ ਸੰਤ ਸਾਧੂ ਸੰਤ ਐਵੇਂ ਨਹੀਂ ਲਿਖਿਆ ਸਤਿਗੁਰਾਂ ਗੁਰਬਾਣੀ 'ਚ ਸਾਡੇ ਮਨ ਦੀ ਅਵਸਥਾ ਵਾ ਉਹਦੇ 'ਤੇ ਆਪਾਂ ਚੈੱਕ ਕਰਨਾ ਹੁੰਦਾ ਵੀ ਅਸੀਂ ਕਿਹੜੀ ਅਵਸਥਾ 'ਤੇ ਹਾਂ ਅਤੇ ਸਤਿਗੁਰੂ ਕਹਿੰਦੇ ਜੇ ਨਹੀਂ ਤਾਂ ਆ ਜਾਓ ਤੁਹਾਨੂੰ ਵੀ ਬਣਾ ਦਿੰਦੇ ਹੈ ਨਾ ਤੁਸੀਂ ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ ਬਾਰ ਬਾਰ ਜਪੋ ਹੈ ਨਾ ਮਨ 'ਚ ਵਸਾ ਦਿਓ ਮਨ ਨੂੰ ਨਿਰਮਲ ਕਰ ਲਿਓ ਨਾਮ ਪ੍ਰਗਟ ਹੋ ਜਾਏਗਾ ਨਾਮ ਜਿਣ ਕੇ ਮਨ ਵਸਿਆ ਵਾਜੇ ਸ਼ਬਦ ਹਨੇਰੇ ਸ਼ਬਦ ਸੁਣਨ ਲੱਗ ਪੈਣਗੇ ਅੰਦਰੋਂ ਉਹ ਨਾਤ ਜਿਹਦੇ ਨਾਲ ਜਨਮ ਸਮੇਂ ਲਈ ਵੀ ਟੁੱਟ ਗਈ ਸੀ ਨਾਮ ਉਹ ਫਿਰ ਸੁਣਨਾ ਸ਼ੁਰੂ ਹੋ ਜਾਏਗਾ ਤੁਹਾਨੂੰ ਅਨਹਦ ਅਨਹਦ ਸੁਣੋ ਵੱਡੇ ਭਾਗਾਂ ਵਾਲੇ ਹੋ ਜਾਓਗੇ ਪ੍ਰਕਾਸ਼ ਨੂੰ ਦੇਖੋਗੇ ਪਾਲੋਗੇ ਉੱਥੇ ਫਿਰ ਉਹਨਾਂ ਨੇ ਇਹ ਕੰਮ ਦੱਸੇ ਨੇ ਕਿ ਪਹਿਲਾਂ ਤੁਹਾਡੀ ਰਸਨਾ ਨੇ ਪਵਿੱਤਰ ਹੋਣਾ ਪਹਿਲਾਂ ਕੰਮ ਕੀ ਹੋਣਾ ਜੀ ਤੁਹਾਡੀ ਰਸਨਾ ਨੇ ਅਤੇ ਤੁਹਾਡੇ ਮੁੱਖ ਨੇ ਪਵਿੱਤਰ ਹੋਣਾ ਰਾਮ ਹਰ ਰਾਮ ਰਾਮ ਰਾਮ ਰਾਮਾ ਜਪ ਪੂਰਨ ਹੋਏ ਕੰਮ ਤੁਹਾਡਾ ਕੰਮ ਪੂਰੇ ਹੋਣੇ ਸ਼ੁਰੂ ਹੋ ਜਾਣੇ ਰਾਮ ਗੋਬਿੰਦ ਜਪਿੰਦਿਆਂ ਹੋਆ ਮੁੱਖ ਪਵਿੱਤਰ ਬੋਲਿਆ ਕਰੋ ਰਾਮ ਗੋਬਿੰਦ ਜਪਿੰਦਿਆਂ ਹੋਆ ਮੁੱਖ ਪਵਿੱਤਰ ਕਹਿੰਦੇ ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਤੁਸੀਂ ਸਾਰਿਆਂ ਦਾ ਪਿਆਰ ਪੈ ਜਾਣਾ ਆਪਸ ਦੇ ਵਿੱਚ ਕਿਉਂਕਿ ਤੁਸੀਂ ਇੱਕ ਨਾਲ ਪਿਆਰ ਪਾ ਲਿਆ ਜਿਹਦਾ ਇੱਕ ਨਾਲ ਪਿਆਰ ਪੈ ਜੇ ਉਹ ਸਾਰਿਆਂ ਨੂੰ ਪਿਆਰ ਕਰਦਾ ਸੱਚ ਕਹੂੰ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਹੈ ਇਹ ਸਾਨੂੰ ਵੇਖੋ ਕਿੱਡੇ ਵੱਡੇ ਸਤਿਗੁਰਾਂ ਫਾਇਦੇ ਦੱਸੇ ਸਿਮਰਨ ਦੇ ਹੈ ਨਾ ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨਕਾ ਉਹਨਾਂ 'ਚ ਦਾਸ ਬਣ ਕੇ ਬਹਿ ਜਾਣਾ ਹੁੰਦਾ ਤੁਸੀਂ ਜਿਹਨਾਂ ਦੀ ਰਸਨਾ 'ਤੇ ਵਸਿਆ ਵਾਹ ਹੈ

ਸਭ ਪਦਾਰਥ ਸਭ ਫਲਾਂ ਇਹ ਸਿਮਰਨ ਦੀਆਂ ਵਡਿਆਈਆਂ ਦੱਸ ਰਹੇ ਨੇ ਸਤਿਗੁਰੂ। ਸਭ ਵਡਿਆਈਆਂ ਹਰ ਨਾਮ ਵਿੱਚ ਸਭ ਵਡਿਆਈਆਂ, ਪਰ ਕਹਿੰਦੇ ਗੁਰਮੁਖੋ ਧਿਆਇਆ ਕਰੋ। ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਏ, ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ। ਦੁਨਿਆਵੀ ਵੀ ਭਾਵੇਂ ਮੰਗ ਲਓ, ਦੋਵੇਂ ਹੀ ਲੋਕ ਤੇ ਪਰਲੋਕ ਦੇ ਸੁੱਖ ਦਿੰਦਾ ਵਾਹਿਗੁਰੂ, ਪਰ ਧਿਆਉਣਾ ਪੈਣਾ ਵਾ। ਉੱਦਾਂ ਨਹੀਂ, ਆਪਾਂ ਅੱਗੇ ਵੀ ਸਮਝਿਆ ਗੁਰਬਾਣੀ ਕੰਡੀਸ਼ਨਲ ਆ ਵੀ ਜੇ ਇੱਦਾਂ ਕਰੋਗੇ ਤਾਂ ਇੱਦਾਂ ਹੋਏਗਾ, ਠੀਕ ਹੈ ਨਾ। ਕਹਿੰਦੇ ਤੁਸੀਂ ਮਨੋ ਨਾ ਵਿਸਾਰੋ, ਸਭ ਪਦਾਰਥ ਸਭ ਫਲ ਸਰਬ ਗੁਣਾ ਜਿਸ ਮਾਹੇ। ਇਹ ਵਾਹਿਗੁਰੂ ਦੇ ਵਿੱਚ ਸਾਰਾ ਹੀ ਇਹ ਪਦਾਰਥ, ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮੱਧ, ਸਗਲ ਤੇ ਉਦਾਸ ਸੁੰਦਰ ਚਤੁਰ ਤੱਤ ਕਾ ਬੇਤਾ ਸਮੁੰਦਰ ਸੀ ਏਕ ਦ੍ਰਿਸ਼। ਇਹ ਫਲ ਤਿਸ ਜਨ ਕੇ ਮੁਖ ਭਣੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਜਿਹੜਾ ਵਾਹਿਗੁਰੂ ਬੋਲ ਕੇ ਸੁਣੇਗਾ, ਇਹ ਨਿਧਾਨ ਜਪੇ ਮਨ ਕੋਏ ਸਭ ਜੁਗ ਮੈਂ। ਆਪਾਂ ਪੜ੍ਹਦੇ ਹੀ ਹਾਂ, ਕਰਦੇ ਨਹੀਂ ਨਾ, ਹੈ ਨਾ। ਕਰਿਆ ਕਰੋ, ਗੁਰਬਾਣੀ ਕਹੇ ਸੇਵਕ ਜਨ ਮਨ, ਫਿਰ ਧਰਨਾ ਵਾ। ਪੜ੍ਹਨ ਨਾਲ ਤਾਂ ਗਿਆਨ ਹੈ ਨਾ, ਗਿਆਨ ਆ ਗਿਆ ਵਾਹਿਗੁਰੂ ਵੀ ਕੀ ਕਰਨਾ ਅਸੀਂ, ਹੈ ਨਾ। ਕਹਿੰਦੇ ਇਹ ਨਿਧਾਨ ਜਪੇ ਮਨ ਕੋਏ, ਮਨ ਨਾ ਜਪਣਾ ਤਾਂ ਅੱਖਾਂ ਬੰਦ ਕਰ ਗਈ। ਵਾਹਿਗੁਰੂ

0: ਗ੍ਰਹਿਮ
1: ਤੁਸੀਂ ਜਪੋ ਤੇ ਤੁਹਾਡਾ ਮਨ ਸੁਣੇ, ਤੁਸੀਂ ਜਪੋ ਤੇ ਮਨ ਤੁਹਾਡਾ ਸੁਣੇ, ਤੇ ਸੁਣ ਸੁਣ ਕੇ ਫਿਰ ਇਹ ਉਹਦਾ ਰੂਪ ਹੋ ਜਾਂਦਾ। ਗਾ ਵੀ ਹੈ, ਸੁਣੀਏ, ਮਨ ਰੱਖੀਏ, ਭਾਵ ਪਿਆਰ ਪੈ ਜਾਂਦਾ ਫਿਰ ਵਾਹਿਗੁਰੂ ਦੇ ਨਾਲ, ਹੈ ਨਾ। ਇਹ ਨਿਧਾਨ ਜਪੇ ਮਨ ਕੋਏ, ਸਭ ਜੁਗ ਮੈਂ ਗੁਣ ਗੋਬਿੰਦ ਨਾਮ ਧੁਨ ਮਾਨ, ਸਿਮਰਤ ਸ਼ਾਸਤਰ ਵੇਦ ਬਖਾਨ। ਇਹ ਜੋ ਨਾਮ ਦਾ ਭੇਦ ਹੈ, ਇਹ ਸਾਰੇ ਧਰਮ ਗ੍ਰੰਥਾਂ 'ਚ ਦਿੱਤਾ ਹੋਇਆ, ਪਰ ਆਪਾਂ ਸਮਝੇ ਨਹੀਂ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰੇ ਜਿਉਂ ਬਿਤਾਲੇ, ਆਪਾਂ ਤੀਜੇ ਪਾਤਸ਼ਾਹ ਕਹਿੰਦੇ। ਸਿਮਰਤ ਸ਼ਾਸਤਰ ਵੇਦ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ, ਕਹਿੰਦੇ ਨਾਮ ਨਹੀਂ ਜਪਦੇ ਤਾਂ ਫਿਰ ਇਹ ਕੋਈ ਗੱਲ ਦਾ ਫਲ ਨਹੀਂ ਮਿਲਣਾ। ਕਹਿੰਦੇ ਸਭ ਪਦਾਰਥ ਸਰਬ ਫਲਾ ਸਰਬ ਗੁਣਾ ਜਿਸ ਮਾਹੇ, ਕਿਉਂ ਗੋਬਿੰਦ ਮਨੋ ਵਸਾਰੀਏ। ਆਹ ਵਾ ਕੰਡੀਸ਼ਨ ਲਾਈ ਉਹਨਾਂ ਨੇ, ਕਿਤੇ ਜਿਹਦੇ ਕੋਲ ਸਭ ਕੁਛ ਆ ਉਹਨੂੰ ਭੁੱਲਦੇ ਕਿਉਂ। ਜਿਸ ਸਿਮਰਤ ਦੁੱਖ ਜਾਏ, ਸਿਮਰੋ ਸਿਮਰ ਸਿਮਰ ਸੁਖ ਪਾਓ। ਕੱਲ ਕਲੇਸ਼ ਹਾਂ, ਇਹ ਕਰਨਾ ਪੈਣਾ। ਵਾਹ।

ਹੁਣ ਆਪਾਂ ਕੋਸ਼ਿਸ਼ ਕਰ ਰਹੇ ਹਾਂ ਪੱਲੇ ਮੈਂ ਤੈਂਡੇ ਲਾਗੀ, ਪੱਲੇ ਮੈਂ ਤੈਂਡੇ ਲਾਗੀ, ਨਾ ਕਿਸੇ ਦੀ ਦੁਨਿਆਵੀ ਬੰਦੇ ਦੀ ਉਸਤਤ ਕਰਨੀ ਅਤੇ ਨਾ ਕਿਸੇ ਨਿੰਦਿਆ ਕਰਨੀ। ਉਸਤਤ ਨਿੰਦਾ ਨਾਨਕ ਜੀ ਹੱਬ ਮੰਜਾਈ ਛੋੜਿਆ ਹੱਬ ਕਿਛ ਤਿਆਗੀ, ਸਭੇ ਸਾਕ ਕੁੜਾਵੇ ਡਿੱਠੇ। ਇਹ ਸਾਡੀ ਸੁਰਤੀ ਦੀ ਗੱਲ ਹੈ। ਸਾਕ ਕਿਹਨਾਂ ਨੂੰ ਬਣਾਈ ਫਿਰਦੀ ਸੀ? ਪੰਚ ਦੂਤ ਮਿਲ ਪਿਰੋਂ ਵਿਛੋੜੀ। ਕਹਿੰਦੇ ਹੁਣ ਉਹ ਪਤਾ ਲੱਗ ਗਿਆ ਮੈਨੂੰ ਵੀ ਇਹ ਤਾਂ ਬੜਾ ਤੰਗ ਕਰਦੇ। ਪੰਚ ਦੂਤ ਚਿਤਵੇਂ ਵਿਕਾਰਾ ਮਾਇਆ ਮੋਹਕਾ ਇਹ ਪਸਾਰਾ। ਅਤੇ ਫਿਰ ਸਿੱਖਿਆ ਸਤਿਗੁਰੂ ਦੀ ਸ਼ਰਨ 'ਚ ਆ ਕੇ ਸਾਡੀ ਸੁਰਤੀ ਫਿਰ ਸਿੱਖਦੀ ਹੈ। ਕਿਤੇ ਜਿਸ ਲੜ ਲੱਗਿਆਂ ਜੀ ਵੀ ਹੈ ਭਵਜਲ ਪਾਈਏ ਪਾਰ, ਜਿਸ ਲੜ ਲੱਗਿਆਂ ਜੀ ਵੀ ਹੈ ਭਵਜਲ ਤਰੀਏ ਪਾਈਏ ਪਈਏ ਪਾਰ, ਭਵਜਲ ਬਿਖਮ ਅਸਗਾ। ਭਵਜਲ ਪਹਿਲਾਂ ਤਾਂ ਆਪਣੇ ਫੁਰਨਿਆਂ ਨੂੰ ਕਹਿੰਦੇ ਜਿਹੜੇ ਅੰਦਰ ਚੱਲੀ ਜਾਂਦੇ। ਇਸ ਭਵਜਲ ਚੋਂ ਗੁਰੂ ਦੇ ਸ਼ਬਦ ਨੇ ਕੱਢਣਾ ਤੁਹਾਨੂੰ, ਅਤੇ ਫਿਰ ਉਹਦਾ ਲੜ ਫੜਿਆ ਜਾਣਾ। ਹੈਗਾ ਔਖਾ ਕੰਮ। ਸਤਿਗੁਰੂ ਕਹਿੰਦੇ ਨਹੀਂ ਹੋ ਜਾਓਗੇ ਪਾਰ ਜੇ ਮੰਨ ਗਏ। ਪਹਿਲਾਂ ਉਹਨਾਂ ਲਿਖਿਆ ਭਵਜਲ ਬਿਖਮ ਅਸਗਾ, ਭਵਜਲ ਬਿਖਮ ਹੁੰਦਾ ਬੜਾ ਔਖਾ ਤਰਨਾ, ਕਿਉਂਕਿ ਸਾਰਾ ਦਿਨ ਸੋਚਾਂ ਨਹੀਂ ਮੁੱਕਦੀਆਂ, ਰਾਤ ਨੂੰ ਸੁਪਨੇ। ਅਤੇ ਫਿਰ ਇਹ ਜਿਹੜੀ ਸੋਚ ਰਹਿ ਗਈ ਉਹਨੇ ਜੂਨ 'ਚ ਲੈ ਜਾਣਾ ਵਾ, ਅੰਤ ਸਮੇਂ ਜਿਹੜੀ ਵੀ ਸੋਚ ਰਹਿ ਗਈ ਨਾ ਸਾਡੀ। ਤਾਂ ਹੀ ਉਹਨਾਂ ਨੇ ਕਿਹਾ ਸੀ ਖੁਦਾ ਦਿਆ ਬੰਦਿਆ ਛੱਡ ਦੇ, ਅੱਲਾ ਅਗੰਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ। ਇਹ ਧੰਦੇ ਧੰਧਾਰਾਂ ਦੇ ਵਿਚਾਰ ਨਹੀਂ ਛੱਡਦੇ ਸਾਨੂੰ। ਅਤੇ ਉਹ ਜਿਹੜਾ ਵਿਚਾਰ ਰਹਿ ਗਿਆ ਉਹ ਜੂਨ ਮਿਲ ਜਾਣੀ। ਅੰਤਕਾਲ ਜੋ ਲਛਮੀ ਸਿਮਰੇ, ਐਸੀ ਚਿੰਤਾ ਮੇ ਜੇ ਮਰੇ, ਸਰਪ ਜੂਨ। ਉਹ ਫਿਰ ਪੜ੍ਹਿਓ ਸ਼ਬਦ ਸਾਰਾ ਜਾ ਕੇ ਘਰ। ਅਰੀ ਬਾਈ ਗੋਬਿੰਦ ਨਾਮ ਮਤ ਬਿਸਰੇ, ਵਾਹਿ

ਹਾਂ ਜਦੋਂ ਤੁਸੀਂ ਜਪਣਾ ਵਿਚਾਰ ਨਾ ਆਵੇ ਕੋਈ, ਬਸ ਵਾਹਿਦ ਬੋਲ ਕੇ ਤੇ ਗੁਰੂ ਬੋਲ ਕੇ ਸੁਣੀ ਜਾਓ, ਫਿਰ ਇਹ ਭਵਜਲ ਪਾਰ ਹੁੰਦਾ, ਨੌ ਦੁਆਰਿਆਂ ਚੋਂ ਨਿਕਲ ਕੇ ਆਪਣੇ ਘਰ ਜਾਂਦਾ। ਉੱਥੇ ਫਿਰ ਉਹ ਨਾਮ ਦਿੰਦੇ ਸਾਨੂੰ, ਨੌ ਦਾ ਠਾਕੇ ਜਿੱਥੇ ਧਾ ਕੇ ਜਾਂਦਾ ਸੀਗਾ, ਨੌ ਦਰ ਠਾਕੇ ਧਾਵ, ਕਦੀ ਅੱਖਾਂ 'ਚ ਕਦੀ ਕੰਨਾਂ 'ਚ ਇੱਦਾਂ ਹੀ ਫਿਰਦਾ ਹੈ। ਨੌ ਦਰ ਠਾਕੇ ਧਾਵ ਤੇ ਰਹਾਏ ਦਸਵੇਂ ਨਿਜ ਘਰ ਵਾਸਾ ਪਾਓ, ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤ। ਇਹ ਗੁਰੂ ਤੋਂ ਮਤ ਲੈ ਕੇ ਫਿਰ ਆਪਾਂ ਉਹ ਨਾਮ ਤੱਕ ਪਹੁੰਚਣਾ ਹੁੰਦਾ। ਫਿਰ ਸਤਿਗੁਰਾਂ ਲਿਖਿਆ ਕਹਿੰਦੇ, ਜਿਸ ਲੜ ਲੱਗਿਆ ਜੀਵੀਏ ਭਵਜਲ ਪਈਏ ਪਾਰ, ਮਿਲ ਸਾਧੂ ਸੰਗ ਉਧਾਰ ਹੋਏ ਮੁਖ ਊਜਲ ਦਰਬਾਰ। ਜਿਨੀ ਨਾਮ ਤੇ ਆਇਆ, ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ। ਆਹ ਕਹਿੰਦੇ ਸੰਗਤ ਨੂੰ, ਕਹਿੰਦੇ ਸੰਗਤ ਚ ਆ ਕੇ ਤਰ ਜਾਓਗੇ ਭਵਜਲ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ। ਇਹ ਸੁੱਕਿਆ ਸਾਡਾ ਮਨ ਸਾਡਾ, ਇਹ ਹਰੇ ਵਾਹਿਗੁਰੂ ਨੂੰ ਜਪ ਕੇ ਹਰਿਆ ਹੋ ਜਾਵੇ। ਹਰ ਕਾ ਨਾਮ ਧਿਆਏ ਕੇ ਹੋ ਹਰਿਆ ਭਾਈ। ਇਹ ਸੁਕਾਇਆ ਕਿਹਨਾਂ ਨੇ ਸੀਗਾ? ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਕ, ਇਹਨਾਂ ਨੇ ਸਿਕਾਇਆ। ਫਿਰ ਆਪਾਂ ਬੰਨ ਲਏ ਆ ਜਿਹੜਾ ਵਾਹਿਗੁਰੂ, ਵਾਹਿਗੁਰੂ ਬੋਲਦੇ ਹੋ, ਹਰ ਕਾ ਨਾਮ ਧਿਆਏ ਕੇ ਹੋ ਹਰਿਆ ਭਾਈ। ਪੰਜੇ ਬਦੇ ਮਹਾਂਬਲੀ ਕਰ ਸੱਚਾ ਟੋਆ। ਫਿਰ ਨਾਮ ਉਹਨੂੰ ਚਰਨ ਕਿਹਾ, ਉਹ ਪ੍ਰਗਟ ਹੋ ਜਾਂਦੇ ਅੰਦਰੋਂ। ਵਾਹਿਗੁਰੂ ਆਪ ਹੀ ਪ੍ਰਗਟ ਕਰਦਾ ਵਾ, ਆਪਣੇ ਚਰਨ ਜਪਾਇਣ ਵਿੱਚ ਦਈਓ ਖੜੋ, ਤੁਹਾਡੀ ਮਦਦ ਕਰਦਾ ਵਾਹਿਗੁਰੂ। ਫਿਰ ਕਹਿੰਦੇ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ ਦਿਨ ਰਹਿਣ ਨਾਮ ਧਿਆਏ ਦਾ। ਜਦੋਂ ਅੰਦਰੋਂ ਨਾਮ ਸੁਣਦੇ ਨੂੰ ਧਿਆਉਣਾ ਗਿਆ। ਫਿਰ ਪਾਏ ਨਾ ਮੋਆ, ਜਿਸ ਤੇ ਉਪਜਿਆ ਨਾਨਕ ਸੋਈ ਫਿਰ, ਜਿਨ ਹਰ ਜਪਿਆ ਸੇ ਹਰ ਹੋਏ। ਫਿਰ ਸਤਿਗੁਰੂ ਦੱਸਣ ਲੱਗੇ, ਕਹਿੰਦੇ ਜੀਵਨ ਰੂਪ ਗੋਪਾਲ ਜਸ, ਆ ਜਿਹੜਾ ਜਸ ਗਾਉਂਦੇ ਹੋ ਨਾ, ਇਹ ਜੀਵਨ ਹੈ ਸਾਡਾ। ਆਖਾਂ ਜੀਵਾਂ ਵਿਸਰੇ, ਸੰਤ ਜਨਾਂ ਕੀ ਰਾਸ, ਇਹ ਤੁਹਾਡੀ ਰਾਸ ਪੂੰਜੀ ਹੈ। ਨਾਨਕ ਉਭਰੇ ਨਾਮ ਜਪ ਦਰ ਸੱਚੇ, ਸ਼ਾਬਾਸ਼। ਉਹ ਸੱਚੇ ਦਰਬਾਰ 'ਚ ਫਿਰ ਉਹ ਜਾਂਦੇ ਨੇ ਜਿਹੜੇ ਇਹ ਰਾਸ ਪੂੰਜੀ ਲੈ ਕੇ ਜਾਂਦੇ ਨੇ ਨਾਲ। ਸਾਥ ਨਾ ਚੱਲੇ ਬਿਨ ਭਜਨ, ਵਿਖਿਆ ਹੁੰਦਾ ਸਾਰਾ ਦਿਨ ਐਵੇਂ ਗੱਲਾਂ ਕਰੀ ਜਾਣੀ, ਵਿਖਿਆ ਸਗਲੀ ਸ਼ਾਰ, ਗੱਲ ਓਨੀ ਕਰਨੀ ਜਿੰਨੀ ਲੋੜ ਹੈ। ਹਰ ਹਰ ਨਾਮ ਕਮਾਵਣਾ ਨਾਨਕੇ ਧਨ ਸਾਰ। ਇਸ ਲਈ ਸਾਨੂੰ ਸਾਵਧਾਨ ਕਰਤਾ ਉਹਨਾਂ ਨੇ ਕਿ ਸੰਗਤ 'ਚ ਆ ਕੇ ਬੜੀ ਰਾਸ ਪੂੰਜੀ ਇਕੱਠੀ ਹੋ ਜਾਂਦੀ, ਇੱਕ ਦੋ ਜੀਪੋਂ ਲੱਖ ਹੋਏ। ਆਓ, 5 ਕੁ ਮਿੰਟ ਹੈਗੇ, ਆਪਾਂ ਕਰੀਏ ਜੀ, ਮਨ ਨੂੰ ਜੋੜ ਕੇ ਕਰਿਓ ਸਾਰੇ, ਇੰਨੇ ਗੁਣਾ ਮਿਲਣਾ ਤੁਹਾਨੂੰ ਇੱਕ ਜਣੇ ਨੂੰ। ਵਾਹ ਹੀ

ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸੁਗਰਮ ਪਿਆਰਿਓ ਆਇਆ ਕਰੋ। ਆਪਾਂ ਵੀਰਵਾਰ ਵੀ 4 ਤੋਂ 6 ਇੱਥੇ ਬੈਠਦੇ ਹਾਂ, ਸ਼ਨੀਵਾਰ ਵੀ ਅਤੇ ਐਤਵਾਰ ਵੀ ਕੱਲ੍ਹ ਨੂੰ ਆਇਓ ਸਾਰੇ। ਸਤਿਗੁਰੂ ਬਖਸ਼ਿਸ਼ ਕਰਨ, ਹੁਣ ਪਾਵਨ ਸ੍ਰੀ ਰਹਿਰਾਜ ਸਾਹਿਬ ਜੀ ਦੇ ਜਾਪ ਪਾਠ ਦਾ ਸਮਾਂ ਹੋ ਗਿਆ। ਗੁਰਮ ਪਿਆਰੇ ਆਪ ਜੀਆਂ ਨੂੰ ਗੁਰਬਾਣੀ ਦੇ ਨਾਲ ਜੋੜਨਗੇ। ਇੰਨੇ ਵਿਚਾਰ ਕਰਦਿਆਂ ਸਿਮਰਨ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਸੰਗਤ ਬਖਸ਼ਣ ਯੋਗ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧ ਨਉ ਚੇਤ ਗੁਪਤ ਲਿਖ ਜਾਣਨ ਲੇਖ ਲੇਖ ਧਰਮ ਵਿਚਾਰੇ ਗਾਵਨ ਤੁਧ ਨਉ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧ ਨਉ ਚੇਤ ਗੁਪਤ ਲਿਖ ਜਾਣਨ ਲੇਖ ਲੇਖ ਧਰਮ ਵਿਚਾਰੇ।

ਪੰਡਤ ਪੜਨ ਰਖੀਸੁਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ।

ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਈ ਤੁਦਨੋ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ।

ਸਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ।

ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ

ਕੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ।

ਆਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ

ਦਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੂ ਕਰੀ ਅਹੁ ਰੱਛਾ ਰਾਖ ਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ।

ਦੁਖਤ ਹਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿੰਨ ਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨੈ ਹੈ।

ਤਨਕ ਮਹਿ ਹਰਹੁ। ਰਿੱਧ ਸਿੱਧ ਕਰਮ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਂਸਤੇ ਤਾਹੇ ਉਬਾਰਾ।

ਵਾਰੀ ਸਰਬ ਠਾਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕਉ ਸ਼ੈ ਕਰਤਾ ਸ੍ਰੀ ਅਸ ਤੁਜ ਜਬ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਤ ਫਲ ਪਾਵੈ ਸੋਈ ਦੁਖ ਨਾ ਤਿਸੈ ਬਿਆਪਤ ਕੋਈ ਅੜਿਲ

ਮੋਹਰਾ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ ਦੋਹਰਾ

ਦੁਸ਼ਵੈ ਸਕੈ ਨਾ ਕੋਈ। ਸੰਮਤ ਸਤਰਹਿ ਸਹਿਸ ਪਚਾਵਨ, ਹਾੜ ਵਧੀ ਪ੍ਰਥਮ ਸੁਖ ਦਾਵਨ। ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਪਰੀ ਲਹੁ ਲਿਹੋ ਸੁਧਾਰਾ। ਦੋਹਰਾ ਨੇਤਰ ਤੁੰਗ ਕੇ ਚਰਨ ਤਾਰ, ਸਤੁਦਰਵ ਤੀਰ ਤਰੰਗ ਸ੍ਰੀ।

ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਬੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਹੀ ਬਖਾਨਿਓ ਦੋਹਰਾ।

ਆਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ।

ਗੁਰੂ ਮਿਟਹੋਂ। ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨਦ ਸੁਨਹੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ।

ਪਾਇਓ ਜਿਸਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ

ਕਿਰਪਾ ਕਰੇ ਜਿਸ ਨੂੰ ਏ ਵਥ ਦੇ ਜਗ ਮਹਿ ਉੱਤਮ ਕਾਢੀ ਹੈ ਬਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖ

दुष्ट खिन माहे बिदारियन तिस साहिब की टेक नानक मने माहे।

0: ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ
1: ਵਾਹਿਗੁਰੂ
0: ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮ ਡਿਠ ਕੀਤਾ

ਉੱਤੇ ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਜਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ, ਪ੍ਰਿਥਮੈ ਸਰਬੱਤ ਖਾਲਸਾ ਜੀ।

0: ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ
1: ਵਾਹਿਗੁਰੂ
0: ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਉੜ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਉਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਸਭ ਤੋਂ ਪਹਿਲਾਂ ਸੰਗਤਾਂ ਤੋਂ ਨਾਮ ਸਿਮਰਨ ਗੁਰਮਤ ਵਿਚਾਰਾਂ ਕਰਵਾਈਆਂ ਉਪਰੰਤ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਕਰਵਾਏ ਹਨ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਸਿਮਰਨ ਦਾ ਭਾਵ ਗੁਰਮਤ ਵਿਚਾਰਾਂ ਦਾ ਭਾਵ ਸਭ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ ਸਮੂਹ ਸੰਗਤਾਂ ਵੱਲੋਂ ਦਰਕਰ ਦੇ ਸੇਵਾਦਾਰ ਭਾਈ ਜਗਤਾਰ ਸਿੰਘ ਉਹਨਾਂ ਦੀ ਤੰਦਰੁਸਤੀ ਵਾਸਤੇ ਕਿਰਪਾ ਕਰਨੀ ਜੀ ਆਪਣੇ ਸੇਵਕਾਂ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ ਜੋ ਆਪਸੂ ਸੰਗਤਾਂ ਗੁਰੂ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਟਾਈਮ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹੋ। ਸਭ ਤੋਂ ਪਹਿਲਾਂ ਜੋ ਕਿ ਸੰਗਤੀ ਰੂਪ ਦੇ ਵਿੱਚ ਵਾਹਿਗੁਰੂ ਸਿਮਰਨ ਦੇ ਜਾਪ ਗੁਰਮਤ ਵਿਚਾਰਾਂ ਦੀ ਆਪਸੂ ਸੰਗਤਾਂ ਨੇ ਗੁਰਮਤ ਦੀਆਂ ਵਿਚਾਰਾਂ ਸਰਵਣ ਕੀਤੀਆਂ ਹਨ, ਉਪਰੰਤ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰਬਾਣੀ ਦਾ ਜਾਪ ਕਰਦਿਆਂ ਗੁਰਬਾਣੀ ਸਰਵਣ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ, ਪੜ੍ਹੀ ਸੁਣੀ ਗੁਰਬਾਣੀ ਦਾ ਫਲਾਦੇਸ਼ ਆਈਆਂ ਸਮੂਹ ਸੰਗਤਾਂ ਦੇ ਹਿਰਦਿਆਂ ਦੇ ਵਸਾਉਣ, ਆਪਣੇ ਦਰੋਂ ਕਰੋਂ ਗੁਰਸਿੱਖੀ ਜੀਵਨ ਸਿਦਕ ਭਰੋਸੇ ਦੀ ਦਾਤ ਬਖਸ਼ਣ, ਮਿਹਰ ਭਰਿਆ ਸਿਰ ਤੇ ਹੱਥ ਰੱਖਣ। ਸੋ ਆਓ ਹੁਣ ਸ਼ਾਮਾਂ ਦੇ ਦੀਵਾਨਾਂ ਦੀ ਆਰੰਭਤਾ ਦੇ ਵਿੱਚ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ ਜੀ ਹੋਈਆਂ ਭੁੱਲਾਂ ਚੁੱਕਾਂ ਦੀ, ਗੁਰੂ ਸਾਹਿਬ ਜੀ ਖਿਮਾ ਬਖਸ਼ਣ, ਅੱਗੇ ਵਾਸਤੇ ਸਮਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਪੁਲਚੁਕ ਦੀ ਖਿਮਾ ਸੋ ਆਓ ਹੁਣ ਆਪ ਜਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ, ਵੱਡੇ ਭਾਗ ਹਨ ਸੰਧਿਆ ਕਾਲ ਸਮੇਂ ਗੁਰੂ ਮਹਾਰਾਜ ਦੇ ਹਜ਼ੂਰ ਸੱਜ ਬੈਠ ਕੇ ਆਪ ਸਤਸੰਗੀਆਂ ਨੇ ਗੁਰੂ ਕੀ ਗੋਦ ਦਾ ਆਨੰਦ ਮਾਣਿਆ ਹੈ। ਦਿਨ ਦੇ ਪਿਛਲੇ ਪੈਰ ਦੇ ਦੀਵਾਨ ਸੱਜ ਰਹੇ ਹਨ। ਅਲਾਹੀ ਬਾਣੀ ਸੋਦਰ ਰਹਿ ਰਾਸਾਈ ਦਾ ਪਾਠ, ਆਰਤੀ ਆਰਤਾ ਅਤੇ ਪਵਿੱਤਰ ਸ਼ਬਦਾਂ ਦਾ ਕੀਰਤਨ ਆਪ ਸ਼੍ਰਵਣ ਕਰ ਰਹੇ ਸੀ।

ਨਿਕਟ ਨਹੀਂ ਆਵੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸੋ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਮੁੱਖ ਗ੍ਰੰਥੀ ਸੇਵਾ ਦੀ ਕੀਰਤਨ ਦੀ ਹਾਜ਼ਰੀ ਪਾ ਰਹੇ ਸਨ। ਹੁਣ ਕੁਝ ਸਮਾਂ ਲੜੀਵਾਰ ਗੁਰਸ਼ਬਦ ਦੀ ਵਿਚਾਰ ਨਾਲ ਜੁੜਾਂਗੇ।

ਦੁੱਖ ਲੱਥਾ। ਸੋ ਕਥਾ ਚੱਲ ਰਹੀ ਹੈ ਜਗਤ ਗੁਰੂ ਜਗਤ ਤਾਰਕ ਜਗਤ ਰੱਖਿਅਕ ਜਾਹਰ ਪੀਰ ਜਗਤ ਗੁਰ ਬਾਬਾ। ਧੰਨ ਗੁਰੂ ਨਾਨਕ ਦੇਵ ਜੀ ਜਗਤ ਜਨਮ ਦੇ ਨੂੰ ਤਾਰਦੇ ਹਾਂ, ਕਲੀ ਕਾਲ ਦੇ ਜੀਵਾਂ ਦਾ ਭਲਾ ਕਰਦੇ ਹਾਂ, ਧਰਤੀ ਨੂੰ ਪਵਿੱਤਰਤਾ ਬਖਸ਼ਦੇ ਹਾਂ, ਨਾਮ ਦਾ ਛੱਟਾ ਮਾਰਦੇ ਹਾਂ। ਆਤਿਸ਼ ਦੁਨੀਆ ਖੁਣਕ ਨਾਮ ਖੁਦਾਇਆ, ਸੜਦੀ ਬਲਦੀ ਸ੍ਰਿਸ਼ਟੀ ਨੂੰ ਠੰਡਕ ਪਹੁੰਚਾ ਰਹੇ ਨੇ। ਔਰ ਈਮਨਾਬਾਦ ਸੱਚੇ ਪਾਤਸ਼ਾਹ ਜੀ ਚਲੇ ਗਏ, ਇੱਥੇ ਬਾਬਰ ਦਾ ਹਮਲਾ ਹੋਇਆ, ਬਹੁਤ ਭਾਰੀ ਕਤਲੋਗਾਰਦ ਹੋਇਆ। ਇਸ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਚਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਚਾਰੇ ਨੇ। ਦੋ ਸ਼ਬਦਾਂ ਦੀ ਆਪਾਂ ਵਿਚਾਰ ਪਿੱਛੇ ਸੁਣ ਚੁੱਕੇ ਹਾਂ, ਔਰ ਤੀਸਰਾ ਸ਼ਬਦ ਜਿਹੜਾ ਹੁਣ ਵਿਚਾਰਾਂਗੇ, ਇਹ ਵੀ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਉਸ ਅਸਥਾਨ 'ਤੇ ਹੀ ਉਚਾਰਿਆ ਹੈ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਾਂ ਕੀਤੀਆਂ ਹਨ, ਜਿਨ ਸਿਰ ਸੂਹਨ ਪੱਟੀਆਂ ਮੰਗੀ ਪਾਏ ਸਧੂਰ, ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ। ਜੋ ਹਾਲਾਤ ਉਸ ਸਮੇਂ ਈਮਨਾਬਾਦ ਦੇ ਵਿੱਚ ਹੋਏ, ਏਤੀ ਮਾਰ ਪਈ ਕਰਲਾਣੇ ਤੈਂ ਕਿ ਦਰਦ ਨਾ ਆਇਆ। ਧੰਨ ਗੁਰੂ ਨਾਨਕ ਦੇਵ ਦਾ ਕੋਮਲ ਹਿਰਦਾ ਜਿਹੜਾ ਸੀ ਦੁਖੀ ਹੋ ਉੱਠਿਆ। ਔਰ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੇ ਹਾਲਾਤ ਜਾਂ ਜ਼ਿਕਰ ਕਰਦਿਆਂ ਦੱਸਿਆ ਸੀ ਕਿ ਕਿਵੇਂ ਕਤਲੋਗਾਰਤ ਕੀਤਾ ਗਿਆ, ਕਿਵੇਂ ਆਦਮੀ ਮਾਰੇ ਗਏ, ਇਸਤਰੀਆਂ ਨੂੰ ਬੰਨ੍ਹ ਕੇ ਲੈ ਗਏ, ਔਰ ਜਿਹੜੇ ਸੀ ਜੀਵ ਰੋਂਦੇ ਨੇ ਇੱਕ ਦੂਜੇ ਨੂੰ, ਆਪਣਿਆਂ ਨੂੰ, ਰਿਸ਼ਤੇਦਾਰਾਂ ਨੂੰ ਯਾਦ ਕਰ ਕਰਕੇ। ਜਦੋਂ ਇਹ ਸਾਰੇ ਹਾਲਾਤ ਵਰਤ ਗਏ, ਹੁਣ ਘਰ ਘਰ ਵਿੱਚ ਰੋਣੇ ਪੈ ਗਏ, ਘਰ ਘਰ ਵਿੱਚ ਰੋਂਦੇ ਨੇ ਲੋਕ ਜਿਨ੍ਹਾਂ ਦੇ ਸੰਸਾਰ ਤੋਂ ਜੀਵ ਚਲੇ ਗਏ। ਉਸ ਸਮੇਂ ਦਾ ਦ੍ਰਿਸ਼ ਗੁਰੂ ਨਾਨਕ ਦੇਵ ਜੀ ਅੱਜ ਦੇ ਇਸ ਸ਼ਬਦ ਵਿੱਚ ਬਖਸ਼ਿਸ਼ ਕਰਨਗੇ, ਰਸਨਾ ਕਰਾਂਗੇ।

ਦੇ ਇੱਕ ਦਾ ਮਤਲਬ ਹੈ ਪਰਮਾਤਮਾ ਇੱਕ ਹੈ, ਅਦੁੱਤੀ ਹੈ, ਅਖੰਡ ਹੈ। ਅਦੁੱਤੀ ਦਾ ਅਰਥ ਹੈ ਉਹਦੇ ਵਰਗਾ ਦੂਜਾ ਕੋਈ ਨਹੀਂ। ਅਖੰਡ ਦਾ ਮਤਲਬ ਹੈ ਉਹਦੇ ਟੋਟੇ ਨਹੀਂ ਹੁੰਦੇ। ਪਰਮਾਤਮਾ ਇੱਕ ਹੈ, ਉਹ ਵੱਖ ਵੱਖ ਨਹੀਂ ਹੁੰਦਾ। ਓਅੰਕਾਰ ਦਾ ਅਰਥ ਹੈ ਸਰਬ ਕਾਇਨਾਤ ਸ੍ਰਿਸ਼ਟੀ ਨੂੰ ਓਅੰਕਾਰ ਸ਼ਬਦ ਕਹਿ ਕੇ ਸਿਰਜਣ ਵਾਲਾ ਵਾਹਿਗੁਰੂ। ਓਅੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ, ਵਨ ਤਿੰਨ ਤ੍ਰਿਪਵਨ ਪਾਣੀ, ਚਾਰ ਵੇਦ ਚਾਰੇ ਖਾਣੀ, ਏਕ ਕਵਾਵੈ ਤੇ ਸਭ ਹੋਆ। ਇੱਕ ਬਚਨ ਕੀਤਾ ਪਰਮਾਤਮਾ ਨੇ ਓਅੰਕਾਰ, ਇਹ ਤੋਂ ਸਾਰੀ ਸ੍ਰਿਸ਼ਟੀ ਰਚ ਦਿੱਤੀ। ਇਸ ਵਾਸਤੇ ਜਿਹੜਾ ਓਅੰਕਾਰ ਸ਼ਬਦ ਹੈ ਇਹ ਸ੍ਰਿਸ਼ਟੀ ਦੇ ਪ੍ਰਕਾਸ਼ਕ ਦਾ ਸੰਕੇਤਕ ਅਰਥ ਹੈ। ਸਤ ਕਹਿੰਦੇ ਹਨ ਸੱਚਾ ਹੈ, ਗੁਰ ਕਹੀਏ ਪੂਜਨੀਕ ਹੈ, ਪ੍ਰਸ਼ਾਦ ਦਾ ਅਰਥ ਆਨੰਦ ਸਰੂਪ ਹੈ। ਐਸਾ ਪਰਮਾਤਮਾ ਜਿਹੜਾ ਇੱਕ ਹੈ, ਸਰਬ ਕਾ ਪ੍ਰਕਾਸ਼ਕ ਹੈ, ਸੱਚਾ ਹੈ, ਵੱਡਾ ਹੈ ਅਤੇ ਆਨੰਦ ਸਰੂਪ ਹੈ। ਪੂਰਿਆਂ ਗੁਰਾਂ ਦੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਪਾਈ।

ਨਾਲ ਇਹਦੇ ਕਾਫੀ ਇਹ ਵੀ ਕਰਾਗਣੀ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਸੱਚੇ ਪਾਤਸ਼ਾਹ ਜੀ ਨੇ 31 ਰਾਗਾਂ ਵਿੱਚ ਉਚਾਰੀ ਹੈ। ਸ੍ਰੀ ਰਾਗ ਤੋਂ ਲੈ ਕੇ ਜੈ ਜਾਵੰਤੀ ਰਾਗ ਤੱਕ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਮਿਸ਼ਰਤ ਰਾਗ ਹਨ ਉਹਨਾਂ ਦੀ ਗਿਣਤੀ ਵੀ 31 ਹੈ। ਜਿਵੇਂ ਗੌੜੀ ਭੀ ਸੋਰਠ ਭੀ, ਜਿਵੇਂ ਸਤਸੰਗੀਓ ਬਿਲਾਵਲ ਰਾਗ ਅਤੇ ਪ੍ਰਸ ਜਿਹੜਾ ਹੈ, ਇਸੇ ਪ੍ਰਕਾਰ ਦੱਖਣੀ ਰਾਗ, ਇਹ ਦੋ ਰਲ ਜਾਂਦੇ ਨੇ। ਇਸ ਤਰੀਕੇ ਨਾਲ ਜਿਹੜੇ ਇਹ ਦੋ ਰਾਗਾਂ ਦੇ ਨਾਲ ਮਾਰੇ ਨੇ ਸ਼ਬਦ ਉਚਾਰੇ ਹੁੰਦੇ ਨੇ ਉਹਨੂੰ ਕਹਿੰਦੇ ਮਿਸ਼ਰਤ ਰਾਗ। ਦੋ ਰਾਗਾਂ ਤੋਂ ਬਣਿਆ ਸ਼ਬਦ, ਇਹ ਵੀ ਦੋ ਰਾਗ ਨੇ, ਇੱਕ ਆਸਾ ਅਤੇ ਇੱਕ ਕਾਫੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦੋ ਰਾਗਾਂ ਨੂੰ ਰਲਾ ਕੇ ਇਹ ਸ਼ਬਦ ਗਾ ਰਹੇ ਨੇ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ। ਘਰ ਅੱਠਵਾਂ, ਅੱਠਵੇਂ ਘਰ ਸੁਰਤਾਲ ਵਿੱਚ ਮਹਾਰਾਜ ਜੀ ਨੇ ਸ਼ਬਦ ਗਾਇਆ ਅਤੇ ਗਾਉਣ ਵਾਲੇ ਨੂੰ ਹੁਕਮ ਕਰਦੇ ਨੇ। ਅਸ਼ਟਪਦੀਆਂ ਦਾ ਅਰਥ ਹੈ ਅੱਠ ਅੱਠ ਪੌੜੀਆਂ ਦੇ ਸ਼ਬਦਾਂ ਨੂੰ ਕਹਿੰਦੇ ਅਸ਼ਟਪਦੀ, ਜਿਵੇਂ ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ। ਉਹਦੇ 24 ਅਸ਼ਟਪਦੀਆਂ ਨੇ ਮਹਾਰਾਜ ਜੀ, ਹਰੇਕ ਅਸ਼ਟਪਦੀ ਵਿੱਚ ਅੱਠ ਅੱਠ ਪਦ ਹੁੰਦੇ ਨੇ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਇਸ ਸ਼ਬਦ ਦੀ ਰਹਾਉ ਦੀ ਪੰਕਤੀ ਹੈ। ਜਾਗ ਹੋ ਸੂਤੇ ਹੋ ਚੱਲਿਆ ਵਣਜਾਰਾ, ਜਿਹੜੇ ਸੁੱਤੇ ਹੋਏ ਜੀਵੋ ਜਾਗ ਪਾਓ, ਤੁਹਾਡੇ ਲਾਗੋਂ ਉੱਠ ਕੇ ਲੋਕ ਤੁਰ ਗਏ, ਸੰਸਾਰ ਤੋਂ ਚਲੇ ਗਏ, ਉੱਠ ਪੋ, ਅਜੇ ਵੀ ਮੋਹ ਦੀ ਨੀਂਦ ਵਿੱਚ, ਅਗਿਆਨਤਾ ਦੀ ਨੀਂਦ ਸੁੱਤੇ ਹੋਏ ਹੋ। ਜੈਸੇ ਦਾ ਅਰਥ ਹੁੰਦਾ ਜਿਸ ਤਰ੍ਹਾਂ, ਗੋਇਲ ਦਾ ਅਰਥ ਹੈ ਗਾਵਾਂ, ਅਤੇ ਗੋਇਲੀ ਦਾ ਅਰਥ ਹੁੰਦਾ ਹੈ ਸਤਸੰਗੇ ਚਰਾਂ ਦਾ, ਜਿੱਥੇ ਗਾਵਾਂ ਨੂੰ ਚਾਰਨ ਵਾਲੇ ਗੁਆਲੇ ਜਾਂਦੇ ਨੇ। ਸੋ ਮੀਂਹ ਆਦਿਕ ਪੈਂਦੇ ਨੇ, ਘਾਹ ਬੂਟ ਹੋ ਜਾਂਦਾ ਬਹੁਤ ਜ਼ਿਆਦਾ, ਚਰਾਂਦਾ ਦੇ ਵਿੱਚ ਸਤਸੰਗੀ ਉਹ ਫਿਰ ਪਸ਼ੂ ਚਾਰਦੇ ਨੇ। ਹੁਣ ਤਾਂ ਬਿਲਕੁਲੋਂ ਚਰਾਂਦਾ ਖਤਮ ਹੋ ਗਈਆਂ, ਕੋਈ ਬਿਰਲਾ ਟਾਵਾਂ ਰਹਿ ਗਿਆ ਸਤਸੰਗੀ ਥਾਂ। ਅਵਲ ਤਾਂ ਹੁਣ ਪਦਾਰਥਵਾਦੀ ਯੁੱਗ ਐਸਾ ਆ ਗਿਆ, ਕੁਛ ਆਬਾਦੀ ਵੱਧ ਗਈ, ਕੁਛ ਸਾਡਾ ਪੰਜਾਬ ਸੁੰਗੜ ਕੇ ਛੋਟਾ ਜਿਹਾ ਰਹਿ ਗਿਆ। ਹੁਣ ਤਾਂ ਬੰਦਾ ਉੱਠ ਕੇ ਰਾਤ ਵੱਟਾਂ ਨੂੰ ਧੱਕੇ ਲਾਉਂਦਾ, ਥੋੜ੍ਹੀ ਜਿਹੀ ਵੱਟ ਵੱਜੇ ਪਰਾਂ ਚੰਗਾ ਹੀ ਆ। ਵੱਟਾਂ ਬੰਨਿਆਂ ਤੋਂ ਰੌਲੇ ਝਗੜੇ ਚੜ੍ਹਦੇ ਨੇ, ਸਤਸੰਗੀ ਹੁਣ ਚਰਾਂਦਾ ਕਿੱਥੇ ਰਹਿ ਗਈ। ਹੁਣ ਪਸ਼ੂ ਘਰਾਂ ਦੇ ਵਿੱਚ ਹੀ ਆ, ਬੱਧੇ ਆ, ਅਤੇ ਉੱਥੇ ਹੀ ਸਤਸੰਗੀ ਉਚਾਰ ਲਏ। ਪਹਿਲੇ ਸਮੇਂ ਵਿੱਚ ਬਹੁਤ ਖੁੱਲ੍ਹਾ ਥਾਂ ਹੁੰਦਾ ਸੀ, ਉੱਥੇ ਜਿਹੜੇ ਗੁਆਲੇ ਹੁੰਦੇ ਸੀ ਇਹ ਗਾਵਾਂ ਨੂੰ ਲੈ ਕੇ ਆਉਂਦੇ ਸੀ, ਮਹੀਨਾ 10 ਦਿਨ ਚਾਰਦੇ, ਫਿਰ ਉੱਥੋਂ ਉੱਠ ਕੇ ਚਲੇ ਜਾਂਦੇ, ਉੱਥੇ ਘਰ ਨਹੀਂ ਸੀ ਬਣਾਉਂਦੇ ਉਹ। ਗੁਰੂ ਜੀ ਕਹਿੰਦੇ ਜੈਸੇ ਗੋਇਲ ਗੋਇਲੀ, ਜਿਸ ਤਰ੍ਹਾਂ ਇੱਕ ਗੁਆਲਾ ਗੋਇਲ ਗਾਵਾਂ ਨੂੰ ਲੈ ਕੇ, ਗੋਇਲੀ ਦਾ ਅਰਥ ਹੈ ਉਸ ਚਰਾਂਦ ਦੇ ਵਿੱਚ ਆ ਗਿਆ, ਉੱਥੇ ਪੱਕਾ ਟਿਕਾਣਾ ਬਣਾ ਕੇ ਨਹੀਂ ਰਹਿੰਦਾ, ਉਹਨੂੰ ਪਤਾ ਮੇਰਾ ਇਹ ਅਸਥਾਨ ਨਹੀਂ, ਦੋ ਚਾਰ ਦਿਨ ਰਹਿੰਦਾ ਹੈ, ਗਾਵਾਂ ਚਾਰੀਆਂ, ਘਾਹ ਮੁੱਕ ਗਿਆ, ਅੱਗੇ ਤੁਰ ਪਿਆ। ਤੈਸੇ ਸੰਸਾਰਾ, ਇਸੇ ਤਰ੍ਹਾਂ ਇਹ ਸੰਸਾਰ ਹੈ, ਜੋ ਉਪਜਿਓ ਸੋ ਬਿਨਸ ਹੈ, ਪਰਉ ਆਜ ਕੈ ਕਾਲ, ਜਿਹੜਾ ਵੀ ਪੈਦਾ ਹੋਇਆ ਹੈ ਉਹਨੇ ਇੱਕ ਦਿਨ ਜਾਣਾ ਹੈ। ਰਾਣਾ ਰਾਉ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ, ਕੋਏ ਨਾ ਬੰਦੇ ਧੀਰ। ਸੁਖਮਨੀ ਸਾਹਿਬ ਦਾ ਪਾਠ ਰੋਜ਼ ਸਤਸੰਗੀ ਕਰਦੇ ਹੋ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਵੈਸੇ ਵੀ ਗੁਰੂ ਘਰਾਂ ਸੁਖਮਨੀ ਸਾਹਿਬ ਹੁੰਦਾ, ਉਹਦੇ 'ਚ ਆਪਾਂ ਬਚਨ ਪੜ੍ਹਦੇ ਹਾਂ ਕਿ ਬ੍ਰਿਖ ਕੀ ਛਾਇਆ ਸਿਓ ਰੰਗ ਲਾਵੈ, ਉਹ ਬਿਨਸੇ ਉਹ ਮਨ ਪਛਤਾਵੈ। ਕਹਿੰਦੇ ਕੋਈ ਰੁੱਖ ਦੀ ਛਾਂ ਨਾਲ ਪਿਆਰ ਪਾ ਕੇ ਬਹਿ ਜਾਏ, ਛਾਂ ਜਿਹੜੀ ਹੈ ਜਿਵੇਂ ਜਿਵੇਂ ਦਿਨ ਢਲਦਾ ਤੇ ਛਾਂ ਬਦਲਦੀ ਜਾਂਦੀ ਸਤਸੰਗੀ, ਫਿਰ ਪਛਤਾਵਾ ਹੱਥ 'ਚ ਰਹਿ ਜਾਂਦਾ ਕਿ ਮੈਂ ਇਹ ਛਾਂ ਨਾਲ ਪ੍ਰੇਮ ਕਿਉਂ ਪਾ ਲਿਆ। ਬਟਾਊ ਸਿਓ ਜੋ ਲਾਵੇ ਨੇਹ, ਤਾਂ ਕੋ ਹਾਥ ਨਾ ਆਵੇ ਕੇਹ। ਬਟਾਊ ਕਹਿੰਦੇ ਮੁਸਾਫਰ, ਰਾਹਗੀਰ, ਕੋਈ ਬੰਦਾ ਬੈਠਾ ਹੈ ਟ੍ਰੇਨ ਦੇ ਵਿੱਚ, ਲੰਮੇ ਸਫ਼ਰ 'ਤੇ ਜਾਣਾ, ਉੱਥੇ ਕਿਸੇ ਨਾਲ ਪ੍ਰੇਮ ਪਾ ਕੇ ਬਹਿ ਗਿਆ, ਅਗਲਾ ਰੇਲੇ ਸਟੇਸ਼ਨ ਆਇਆ ਉੱਥੇ ਉੱਤਰ ਗਿਆ, ਪਛਤਾਵਾ ਰਹਿ ਗਿਆ ਕਿ ਐਵੇਂ ਪ੍ਰੇਮ ਪਾ ਬੈਠੇ। ਇੱਦਾਂ ਹੀ ਭਾਈ ਅਸੀਂ ਸੰਸਾਰ ਦੇ ਵਿੱਚ ਇਕੱਠੇ ਹੋਏ ਹਾਂ, ਪੂਰਬ ਜਨਮ ਕੇ ਮਿਲੇ ਸੰਯੋਗੀ, ਅੰਤਹਿ ਕੋ ਨਾ ਸਹਾਈ। ਪਿਛਲੇ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ ਸਾਡਾ ਲੈਣਾ ਦੇਣਾ ਇੱਕ ਦੂਜੇ ਨਾਲ ਆਪਾਂ ਇਕੱਠੇ ਹੋ ਜਾਂਦੇ ਹਾਂ,
ਤੇ ਤੁਰ ਜਾਂਦੇ ਹਾਂ, ਕੋਈ ਵੀ ਅੰਤ ਨੂੰ ਕਿਸੇ ਦਾ ਸਹਾਈ ਨਹੀਂ ਹੁੰਦਾ ਸਤਸੰਗੀਓ। ਅਤੇ ਗੁਰੂ ਜੀ ਮਿਹਰ ਕਰਦੇ ਨੇ ਇਸੇ ਤਰ੍ਹਾਂ ਜਿਵੇਂ ਇੱਕ ਗਵਾਲਾ ਆਇਆ, ਗਾਵਾਂ ਦੋ ਚਾਰ ਦਸ ਦਿਨ ਚਾਰੀਆਂ ਅਤੇ ਉੱਥੋਂ ਉਹ ਚਲਾ ਗਿਆ। ਇਦਾਂ ਸੰਸਾਰ ਦੇ ਵਿੱਚ ਅਸੀਂ ਆਉਂਦੇ ਹਾਂ, ਸਰੀਰ ਧਾਰ ਕੇ ਆਉਂਦੇ ਹਾਂ, ਇੰਦਰੀਆਂ ਰੂਪੀ ਗਾਵਾਂ ਨੂੰ ਚਾਰਦੇ ਹਾਂ, ਅੱਖਾਂ ਨਾਲ ਤੱਕਦੇ ਹਾਂ, ਕੰਨਾਂ ਨਾਲ ਸੁਣਦੇ ਹਾਂ। ਸੋ ਇਸ ਤਰ੍ਹਾਂ ਜਿਹੜਾ ਇਹ ਆਪਣੇ ਇੰਦਰੀਆਂ ਰੂਪੀ ਗਊਆਂ ਨੂੰ ਚਾਰ ਕੇ ਦੋ ਚਾਰ ਦਿਨ ਤੇ ਸੰਸਾਰ ਤੋਂ ਚਲੇ ਗਏ। ਕੂੜ ਕਮਾਵਹਿ ਆਦਮੀ ਬੰਦ ਹੈ ਘਰ ਬਾਰਾ। ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੇ ਆਦਮੀ ਨੇ ਸਤਸੰਗੀਓ, ਕੂੜ ਕਮਾਵੇ ਇਹ ਝੂਠ ਕਮਾਉਂਦੇ ਨੇ, ਝੂਠੇ ਧੰਦੇ ਕਮਾਉਂਦੇ ਨੇ। ਬੰਦੇ ਘਰ ਬਾਰਾ ਅਤੇ ਘਰ ਬਾਰ ਨਾਲ ਪਿਆਰ ਪਾ ਲਿਆ, ਇਹ ਮੇਰਾ ਹੈ, ਇਹ ਘਰ ਮੇਰਾ ਹੈ। ਜਾਗੋ ਜਾਗੋ ਸੂਤੇ ਹੋ, ਐ ਮੋਹ ਦੀ ਨੀਂਦ ਸੁੱਤੇ ਹੋਏ ਜੀਵੋ ਜਾਗ ਪਾਓ। ਚੱਲਿਆ ਬਣ ਜਾਰਾ, ਜੀਵ ਰੂਪੀ ਜਿਹੜਾ ਵਪਾਰੀ ਆਇਆ ਸੀ ਸੰਸਾਰ ਦੇ ਵਿੱਚ, ਇਹ ਚਲਾ ਚੱਲਿਆ, ਕਤਲੋ ਗਾਰਦ ਹੋਇਆ, ਕਿੰਨੇ ਲੋਕ ਸੰਸਾਰ ਤੋਂ ਤੁਰ ਗਏ। ਅਤੇ ਗੁਰੂ ਜੀ ਕਹਿੰਦੇ ਅਜੇ ਵੀ ਅਸੀਂ ਸੁੱਤੇ ਹੋਏ ਮੂੰਹ ਦੀ ਨੀਂਦ ਵਿੱਚ, ਸ਼ਾਇਦ ਹੋਰ ਜ਼ਿੰਦਗੀ ਮਿਲ ਜਾਏ ਕਿ ਸ਼ਾਇਦ ਹੋਰ ਜੀਵਨ ਜੀ ਲਈਏ। ਭਾਈ ਜਾਗ ਪਾਓ, ਅਜੇ ਵੀ ਕੁਝ ਭਜਨ ਕੁਝ ਸਿਮਰਨ ਕਰ ਲਓ, ਰਹਾਓ, ਵਿਸ਼ਰਾਮ ਦੇ ਕੇ ਗੁਰੂ ਜੀ ਮਿਹਰ ਕਰਦੇ ਹਨ। ਨੀਤ ਨੀਤ ਘਰ ਬਣਦੀ ਹੈ ਜੇ ਰਹਿਣਾ ਹੋਈ। ਨੀਤ ਨੀਤ ਦਾ ਅਰਥ ਹੈ ਨਿਤ ਨਿਤ, ਘਰ ਬਣਦੀ ਹੈ ਘਰ ਦੇ ਨਾਲ ਪ੍ਰੇਮ ਤੇ ਤਾਂ ਬੰਨੀਏ, ਘਰ ਦੇ ਨਾਲ ਪਿਆਰ ਤਾਂ ਪਾਈਏ, ਜੇ ਰਹਿਣਾ ਹੋਈਏ ਸਦਾ ਰਹਿਣਾ ਹੋਵੇ। ਚਾਰ ਦਿਨ ਦੀ ਜ਼ਿੰਦਗੀ ਬਤੀਤ ਕੀਤੀ ਅਤੇ ਤੁਰ ਗਏ। ਜਿਣ ਗੜ ਕੋਟ ਕੀਏ ਕੰਚਨ ਕੇ, ਛੋੜ ਗਿਆ ਸੋ ਰਾਵਣ, ਕਾਹੇ ਕੀਜਤ ਹੈ ਮਨ ਭਾਵਨ। ਕਹਿੰਦੇ ਰਾਵਣ ਵਰਗੇ ਜਿਨ੍ਹਾਂ ਨੇ ਬੜੇ ਬੜੇ ਕਿਲੇ ਬਣਾ ਲਏ ਸੋਨੇ ਦੇ, ਅਤੇ ਉਹ ਛੱਡ ਕੇ ਚਲਾ ਗਿਆ। ਸੋ ਜਿਵੇਂ ਸਤਸੰਗੀਓ, ਕੈਰੋਂ ਅਤੇ ਪਾਂਡੂ ਆਏ ਸੰਸਾਰ ਦੇ ਵਿੱਚ, ਬਾਰਹਿ ਯੋਜਨ ਛਤਰ ਚੱਲੇ ਥਾ ਦੇਹੀ ਗਿਰਜਨ ਖਾਈ। ਜਿਨ੍ਹਾਂ ਦੇ ਸਿਰ ਦੇ ਉੱਤੇ ਕਹਿੰਦੇ ਬਾਰਾਂ ਬਾਰਾਂ ਕੋਹ ਤੱਕ ਛਤਰ ਝੂਲਦੇ ਸੀ। ਜਦੋਂ ਦੁਰਯੋਧਨ ਲੰਘਦਾ ਸੀ ਤਾਂ ਦੁਰਯੋਧਨ ਜਾਂਦਾ ਸੀ ਆਪਣੇ ਮੱਲਾਂ 'ਚੋਂ, ਅਤੇ ਦੋਨੋਂ ਬੰਨੇ ਇੰਨੇ ਰਾਜੇ ਖਲੋਂਦੇ ਸੀ ਕਿ ਬਾਰਾਂ ਯੋਜਨਾ ਤੱਕ ਉਹਦੇ ਸਿਰ ਦੇ ਉੱਤੇ ਛਤਰ ਝੂਲਦੇ ਸੀ। ਦੇਹੀ ਗਿਰਜਨ ਖਾਈਏ ਪਾਠ ਬੇਨਤੀ ਕਰਦੇ, ਦੋਨੋਂ ਪਾਠ ਸ਼ੁੱਧ ਨੇ। ਦੇਹੀ ਗਿਰਜ ਨਾ ਖਾਈ, ਦੇਹੀ ਗਿਰਜਨ ਖਾਈ, ਦੋਨੋਂ ਪਾਠ ਸਹੀ ਨੇ। ਉਹਦਾ ਕਾਰਨ ਇਹ ਹੈ ਕਿ ਜਦੋਂ ਦੁਰਯੋਧਨ ਮਰਿਆ ਸੀ ਅਤੇ ਜੰਗ ਦੇ ਮੈਦਾਨ 'ਚ ਪਿਆ ਸੀ, ਉਹਦਾ ਬਾਕੀ ਸਰੀਰ ਤਾਂ ਪਿਆਰੇ ਖਾ ਲਿਆ ਕਾਵਾਂ ਕੁੱਤਿਆਂ ਨੇ ਇੱਲਾਂ ਨੇ, ਜਿੰਨਾ ਉਹਦਾ ਸਰੀਰ ਬੱਜਰ ਹੋ ਗਿਆ ਸੀ ਉਨਾ ਸਰੀਰ ਸਤਸੰਗੀਓ ਜਿਹੜਾ ਸੀ ਉਹ ਇਸ ਪ੍ਰਕਾਰ ਜਿਹੜਾ ਹੈ ਉਹ ਨਹੀਂ ਖਾਧਾ। ਲੰਮੀ ਕਹਾਣੀ ਹੈ, ਕਿਸੇ ਨੇ ਕਿਹਾ ਕਿ ਜੇ ਤੂੰ ਮਾਂ ਦੇ ਆਪਣੀ ਮਾਂ ਦੇ ਅੱਗੋਂ ਦੀ ਲੰਘ ਜਾਏ, ਕਿਉਂਕਿ ਉਹਦੀ ਮਾਂ ਜਿਹੜੀ ਕੁੰਤੀ ਸੀ ਅੱਖਾਂ 'ਤੇ ਪੱਟੀ ਬੰਨ੍ਹ ਕੇ ਰੱਖਦੀ ਸੀ, ਉਹਦਾ ਪਤੀ ਸੀ ਧ੍ਰਿਸ਼ਟਰਾਸ਼ਟਰ, ਉਹਨੇ ਵਿਚਾਰਿਆ ਮੇਰੇ ਪਤੀ ਦੀ ਨਿਗਾਹ ਹੈ ਨਹੀਂ ਗੀ ਅਤੇ ਮੈਂ ਵੀ ਕਿਸੇ ਨੂੰ ਵੇਖਣਾ ਨਹੀਂ। ਉਹ ਆਪਣੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਰੱਖਦੀ ਸੀ ਕੁੰਤੀ। ਇੱਕ ਦਿਨ ਕਿਸੇ ਦੇ ਨਾਖੂਨਾਂ ਉੱਤੇ, ਨਹੁੰਆਂ ਦੇ ਉੱਤੇ ਉਹਦੀ ਨਿਗਾਹ ਪੈ ਗਈ, ਕਿਸੇ ਦੇ ਪੈਰ ਦੇ ਨਹੁੰਆਂ ਦੇ ਉੱਤੇ ਉਹਦੀ ਥੋੜ੍ਹਾ ਜਿਹਾ ਥੱਲਿਓਂ ਥਾਂ ਰਹਿ ਗਿਆ, ਉੱਥੋਂ ਪੈ ਗਈ, ਪੱਥਰ ਦੇ ਬਣ ਗਏ। ਸੋ ਕਿਸੇ ਨੇ ਦੁਰਯੋਧਨ ਨੂੰ ਕਿਹਾ ਕਿ ਹੁਣ ਸਾਰੇ ਮਰ ਗਏ ਤੇਰੇ ਕੈਰੋ, ਜਿਹੜੇ ਪੈਰੋ ਸੀ ਤੂੰ ਰਹਿ ਗਿਆ ਅਤੇ ਤੇਰੀ ਮੌਤ ਹੁਣ ਆਉਣੀ ਹੈ। ਕਹਿੰਦੇ ਬਚ ਮੈਂ ਕਿਵੇਂ ਸਕਦਾ ਮੌਤ ਤੋਂ? ਕਹਿੰਦੇ ਜੇ ਤੂੰ ਆਪਣੀ ਮਾਂ ਦੇ ਕੋਲ ਜਾਵੇਂ, ਹੁਣ ਮਾਂ ਨੂੰ ਬੇਨਤੀ ਕਰੇ, ਮਾਂ ਮੈਨੂੰ ਇੱਕ ਨਾ ਤੂੰ ਪੱਟੀ ਲਾ ਕੇ ਮੇਰੇ ਵੱਲ ਵੇਖ ਲਾ, ਮੇਰਾ ਸਰੀਰ ਜਿਹੜਾ ਪੱਥਰ ਦਾ ਬਣ ਜਾਏਗਾ, ਮੈਂ ਮਰਾਂਗਾ ਨਹੀਂ। ਕੱਪੜੇ ਲਾ ਲਏ ਮੂਰਖ ਨੇ, ਤੁਰ ਪਿਆ ਮਾਂ ਦੇ ਵੱਲ। ਕ੍ਰਿਸ਼ਨ ਜੀ ਮਿਲ ਪਏ, ਕਹਿੰਦੇ ਚੱਲਿਆ ਸਦਾਈਆ? ਕਹਿੰਦੇ ਮਹਾਰਾਜ ਮਾਂ ਦੇ ਕੋਲ ਚੱਲਿਆ। ਕਿਉਂ? ਕਹਿੰਦੇ ਮਾਂ ਦੇ ਕੋਲ ਚੱਲਿਆ ਹਾਂ ਕਿ ਮਾਂ ਮੇਰੇ ਵੱਲ ਇੱਕ ਵਾਰ ਵੇਖ ਲਏ ਅਤੇ ਮੈਂ ਮੌਤ ਤੋਂ ਬਚ ਜਾਂ। ਕਹਿੰਦੇ ਕਿ ਇਸ ਜ਼ਿੰਦਗੀ ਵਿੱਚ ਮਰਿਆਦਾ 'ਚ ਰਹੀ ਜਾਂਦਾ। ਕਹਿੰਦਾ ਛੋਟਾ ਹੁੰਦਾ ਜੀ ਤਾਂ ਮਾਂ ਦੀ ਗੋਦ 'ਚ ਪਲਿਆ ਹੀ ਹੈ ਨਾ, ਮਾਂ ਨੂੰ ਮਮਤਾ ਵੀ। ਕਹਿੰਦੀ ਕੋਈ ਨਹੀਂ ਮੈਂ ਦੇਖ ਲੈਂਦੀ ਹਾਂ। ਕ੍ਰਿਸ਼ਨ ਕਹਿੰਦੇ ਸਦਾਈਆ ਪਾਪ ਲੱਗੇਗਾ, ਪਾਪ ਮਾਂ ਦੇ ਸਾਹਮਣੇ ਜਾਏਗਾ ਇੱਦਾਂ। ਅਤੇ ਉਹਨੇ ਫਿਰ ਸਾਸੇ ਕੁਝ ਫੁੱਲ ਲੈ ਕੇ ਆਪਣਾ ਨਿਗੇਜ ਢੱਕ ਲਿਆ, ਫੁੱਲ ਲੈ ਲਏ, ਉਹ ਆਪਣਾ ਨਿਗੇਜ ਢੱਕ ਕੇ ਮਾਂ ਦੇ ਕੋਲ ਚਲਿਆ ਗਿਆ। ਮਾਂ ਨੇ ਜਦੋਂ ਨਿਗਾਹ ਮਾਰੀ ਉਹਦੇ ਉੱਤੇ ਤਾਂ ਸਤਸੰਗੀਓ ਬਾਕੀ ਪੱਥਰ ਦੀ ਦੇਹ ਹੀ ਬਣ ਗਈ।
ਤੇ ਜਿੰਨਾ ਉਹਨੇ ਨਿਗੇੜ ਟੱਕਿਆ ਸੀ ਉਹਨਾਂ ਜਿਹੜਾ ਥਾਂ ਸੀ ਉਹ ਸਤਸੰਗੀ ਰਹਿ ਗਿਆ ਸੀ ਮਾਸ ਲਈ। ਗੁਰਜ ਮਾਰ ਕੇ ਭੀਮ ਸੈਨ ਨੇ ਫਿਰ ਉਹਨੂੰ ਮਾਰਿਆ ਸੀ ਤੇ ਕਹਿੰਦੇ ਜਦੋਂ ਜੰਗ ਦੇ ਮੈਦਾਨ 'ਚ ਡਿੱਗਾ ਤੇ ਜਿੰਨੀ ਦੇਹੀ ਪੱਥਰ ਦੀ ਬਣੀ ਸੀ ਉਹ ਨਹੀਂ ਖਾਧੀ ਤੇ ਜਿੰਨਾ ਸਤਸੰਗੀ ਜਿਹੜਾ ਉਹ ਸਰੀਰ ਜਿਹੜਾ ਰਹਿ ਗਿਆ ਸੀ ਮਾਸ ਉਹ ਫਿਰ ਇੱਲਾਂ ਖਾ ਰਹੀਆਂ ਸੀ। ਤਾਂ ਬਾਣੀ 'ਚ ਲਿਖਿਆ ਹੈ ਕਿ ਬਾਰਹਿ ਯੋਜਨ ਛਤਰ ਚੱਲੇ ਥਾ ਦੇਹੀ ਗਿਰਜਨ ਖਾਈ। ਗਿਰਜਨ ਪਾਠ ਹੀ ਸ਼ੁੱਧ ਹੈ ਅਤੇ ਗਿਰਜ ਨਾ ਖਾਈ ਇਹ ਦੋਨੋਂ ਪਾਠ ਠੀਕ ਨੇ। ਸੋ ਇਸ ਲਈ ਬੜੇ ਬੜੇ ਦੁਨੀਆਂ 'ਤੇ ਹੋ ਗਏ ਨੇ ਜਿਹੜੇ ਸਤਸੰਗੀ ਉਹ ਦੁਨੀਆਂ ਤੋਂ ਤੁਰ ਗਏ। ਨੀਤ ਨੀਤ ਘਰ ਬੰਨਦੀ ਹੈ ਨਿੱਤ ਨਿੱਤ ਘਰ ਦੇ ਨਾਲ ਪ੍ਰੇਮ ਤਾਂ ਬੰਨੋ ਤਾਂ ਪਾਓ ਜੇ ਰਹਿਣਾ ਹੋਈ ਦੇ ਦੁਨੀਆਂ 'ਤੇ ਸਦਾ ਰਹਿਣਾ ਹੋਵੇ। ਗੁਰਬਾਣੀ 'ਚ ਇੱਕ ਰਿਖੀ ਦਾ ਜ਼ਿਕਰ ਆਉਂਦਾ ਸਤਸੰਗੀ ਮਾਰ ਕੰਡੇ 'ਤੇ ਕੋ ਅਧਕਾਈ ਜਿੰਤਰਿਣ ਧਰ ਮੂੜ ਬੁਲਾਏ। ਮਾਰਕੰਡਾ ਦੇਖੀ ਹੋਇਆ ਅਤੇ ਲੱਖ ਵਰ੍ਹਿਆਂ ਦੀ ਆਰਜੂ 100,000 ਸਾਲ ਦੀ ਉਹਦੀ ਉਮਰ ਸੀ। ਉਹਦੇ ਚੇਲੇ ਕਹਿੰਦੇ ਕਿ ਤੁਹਾਨੂੰ ਕੋਈ ਕੋਠੀ ਬਣਾ ਦੀਏ ਤੁਹਾਨੂੰ ਕੋਈ ਮਕਾਨ ਬਣਾ ਦੀਏ। ਕਹਿੰਦੇ ਕੀ ਕਰਨਾ ਥੋੜ੍ਹੀ ਜਿਹੀ ਤਾਂ ਉਮਰ ਆ। ਉਹਨੇ ਛੱਪੜ ਬੱਧਾ ਸੀ ਅਤੇ ਸਤਸੰਗੀ ਛੱਪੜ ਵਿੱਚ ਸਾਰੀ ਜ਼ਿੰਦਗੀ ਕੱਢ ਲਈ। ਉਹਨੇ 100,000 ਵਰ੍ਹੇ ਦੀ ਉਮਰ ਸੀ ਮਾਰਕੰਡੇ ਰਿਖੀ ਦੀ ਅਤੇ ਕੱਖਾਂ ਦੀ ਕੁੱਲੀ ਦੇ ਵਿੱਚ ਉਹਨੇ ਜ਼ਿੰਦਗੀ ਕੱਢ ਲਈ ਸੀ ਸਤਸੰਗੀ। ਉਹ ਅਸੀਂ ਛੋਟੀ ਜਿਹੀ ਜ਼ਿੰਦਗੀ ਹੁੰਦੀ ਹੈ ਖੱਪ ਜਾਂਦੇ ਸਾਰੀ ਜ਼ਿੰਦਗੀ। ਇੱਕ ਘਰ ਬਣਾਇਆ ਉਹ ਨਹੀਂ ਚੰਗਾ, ਦੂਜਾ ਬਣਾਓ ਨਹੀਂ ਚੰਗਾ, ਤੀਜਾ ਬਣਾਓ ਨਹੀਂ ਚੰਗਾ। ਅਤੇ ਗੁਰੂ ਜੀ ਕਹਿੰਦੇ ਤਾਂ ਘਰ ਬਣਾਈਏ ਤਾਂ ਘਰ ਨਾ ਪ੍ਰੇਮ ਪਾਈਏ ਜੇ ਸਦਾ ਰਹਿਣਾ ਹੋਵੇ ਤੇ। ਪਿੰਡ ਪਵੇ ਜੀਓ ਚੱਲ ਸੀ, ਜਦੋਂ ਜੀਵ ਆਤਮਾ ਨਿਕਲ ਜਾਂਦੀ ਸਰੀਰ 'ਚੋਂ। ਪਿੰਡ ਪਵੇ ਦਾ ਅਰਥ ਪਿੰਡ ਦਾ ਸਰੀਰ, ਇਹ ਸਰੀਰ ਢਹਿ ਪੈਂਦਾ ਸਤਸੰਗੀ। ਜੋ ਤੁਹਾਨੂੰ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਜਿਹੜਾ ਸਰੀਰ ਅਸੀਂ ਮਾਂ ਦੇ ਉਧਰ ਤੋਂ ਲੈ ਕੇ ਆਏ ਸੀ ਜਦੋਂ ਜਾਣ ਲੱਗੇ ਤੇ ਸਰੀਰ ਵੀ ਨਾਲ ਨਾ ਗਿਆ। ਪਿੰਡ ਪਵੇ ਸਰੀਰ ਇੱਥੇ ਡਿੱਗ ਪਿਆ, ਜੀਓ ਚੱਲ ਸੀ ਜੀਵ ਆਤਮਾ ਚਲੀ ਗਈ ਲੇਖਾ ਜੋਖਾ ਦੇਣ। ਜੇ ਜਾਣੇ ਕੋਈ ਭਾਈ, ਜੇ ਕੋਈ ਇਸ ਚੀਜ਼ ਨੂੰ ਜਾਣ ਲਵੇ, ਉਹੀ ਉਹੀ ਕਿਆ ਕਰੋ। ਜਿਹੜੇ ਦੁਨੀਆਂ ਤੋਂ ਤੁਰ ਗਏ ਜੰਗ ਦੇ ਵਿੱਚ, ਮਾਰਦ ਅਤੇ ਬਾਬਰ ਦੇ ਸਿਪਾਹੀਆਂ ਨੇ, ਉਹਨਾਂ ਦੇ ਪਰਿਵਾਰ ਦੇ ਜੀ ਰੋਂਦੇ ਨੇ। ਰੋਣ ਦਾ ਇੱਕ ਪ੍ਰਕਿਰਿਆ ਪਿਆਰੇ, ਕੋਈ ਕਿਸੇ ਤਰੀਕੇ ਨਾਲ ਰੋਂਦਾ, ਕੋਈ ਕਿਸੇ ਤਰੀਕੇ ਨਾਲ ਰੋਂਦਾ। ਉਹੀ ਉਹੀ ਕਰਕੇ ਅਤੇ ਗੁਰੂ ਜੀ ਕਹਿੰਦੇ ਉਹੀ ਉਹੀ ਕਿਆ ਕਰੋ, ਜਿਹੜਾ ਮਰ ਗਿਆ ਅਤੇ ਉਹਨੂੰ ਕੀ ਰੋ ਰਹੇ ਹੋ। ਹੈ ਹੋਸੀ ਸੋਈ, ਪਰ ਜਿਹੜੀ ਜੀਵ ਹੈ ਆਤਮਾ, ਇਹ ਤਾਂ ਪਰਮਾਤਮਾ ਦੀ ਅੰਸ਼ ਹੈ, ਇਹ ਤਾਂ ਮਰਦੀ ਨਹੀਂ। ਤੁਸੀਂ ਤਾਂ ਸਰੀਰਾਂ ਨੂੰ ਰੋ ਰਹੇ ਹੋ। ਤੁਮ ਰੋਵ ਹੋ ਗਏ ਉਸ ਨੂੰ, ਤੁਮ ਕਹੋ ਕੌਣ ਰੋਈ। ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜਾ ਦੁਨੀਆਂ ਤੋਂ ਉਤਰ ਗਿਆ ਤੁਸੀਂ ਉਹਨੂੰ ਰੋਂਦੇ ਹੋ, ਜਦੋਂ ਤੁਸੀਂ ਮਰੇ ਉਦੋਂ ਕੌਣ ਰੋਏਗਾ। ਮਤਲਬ ਹੈ ਕਿ ਸੰਸਾਰ ਤੋਂ ਇੱਕ ਦਿਨ ਸਾਰਿਆਂ ਨੇ ਜਾਣਾ ਹੀ ਹੈ, ਅਤੇ ਜਦੋਂ ਚਲੇ ਹੀ ਜਾਣਾ ਤਾਂ ਫਿਰ ਰੋਣਾ ਭਾਈ ਕਿਉਂ ਹੋਇਆ। ਇਹ ਪਰਮਾਤਮਾ ਦੀ ਖੇਡ ਹੈ, ਨਿਰੰਕਾਰ ਦੀ ਇਹ ਦੇਵ ਨੇਤ ਹੈ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਕੁਰਬਾਨ ਹੋ ਗਿਆ। ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਤਾ ਜੀ ਸ਼ਹੀਦ ਹੋ ਗਏ, ਪਿਤਾ ਜੀ ਪਹਿਲਾਂ ਸ਼ਹੀਦ ਹੋ ਗਏ, ਭੂਆ ਦੇ ਪੁੱਤ ਮਾਮੇ ਦਾ ਪਰਿਵਾਰ ਚਲਾ ਗਿਆ। ਅਤੇ ਗੁਰੂ ਗੋਬਿੰਦ ਸਿੰਘ ਜੀ ਢਿੱਲਵੀਂ ਪਿੰਡ ਪਹੁੰਚੇ ਅਤੇ ਉੱਥੇ ਗੁਰੂ ਜੀ ਦਾ ਚਾਚਾ ਲੱਗਦਾ ਸੀ ਸੋਢੀ ਕੌਲ ਰਾਏ। ਉਹਨੂੰ ਪਤਾ ਲੱਗਿਆ ਕਿ ਗੁਰੂ ਮਹਾਰਾਜ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ। ਰੋ ਪਿਆ, ਕਹਿੰਦੇ ਚਾਚਾ ਜੀ ਰੋਂਦੇ ਹੋ? ਕਹਿੰਦਾ ਮਹਾਰਾਜ ਸਾਰੀ ਅੰਸ਼ ਬੰਸੀ ਚਲੀ ਗਈ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਿੰਘ ਨੂੰ ਕਿਹਾ ਕਿ ਧਰਤੀ 'ਤੇ ਲਾਈਨਾਂ ਵਾਹ, ਚਾਰ ਲਾਈਨਾਂ ਵਾਹੀਆਂ, ਮਿਟਾ ਦੇ। ਮਿਟਾ ਤੀਆਂ, ਫਿਰ ਵਾਹ, ਫਿਰ ਮਿਟਾ, ਕਈ ਵਾਰਾ ਕੀਤਾ। ਗੁਰੂ ਜੀ ਕਹਿੰਦੇ ਕਿ ਚਾਚਾ ਸੋਢੀ ਕੌਲ ਰਾਏ ਜੀ, ਜਦੋਂ ਸਿੰਘ ਸਾਡਾ ਲਾਈਨਾਂ ਵਾਹੁੰਦਾ ਜਾਂ ਮਿਟਾਉਂਦਾ ਕੋਈ ਦੁੱਖ ਅਤੇ ਕੋਈ ਖੁਸ਼ੀ ਹੁੰਦੀ ਹੈ? ਕਹਿੰਦਾ ਮਹਾਰਾਜ ਨਹੀਂ। ਸਿੰਘ ਨੂੰ ਪੁੱਛ ਲੈਂਦੇ, ਸਿੰਘ ਨੂੰ ਪੁੱਛਿਆ ਅਤੇ ਉਹ ਕਹਿੰਦਾ ਮਹਾਰਾਜ ਮੈਂ ਤਾਂ ਹੁਕਮ ਮੰਨ ਰਿਹਾ, ਹੁਕਮ ਇੱਕ ਵਾਰ ਨਹੀਂ, ਮੈਨੂੰ 100,000 ਵਾਰ ਕਹੋ ਲਾਈਨਾਂ ਵਾਹ ਅਤੇ ਮਿਟਾ। ਗੁਰੂ ਜੀ ਕਹਿੰਦੇ ਵੇਖੋ, ਇਸੇ ਤਰ੍ਹਾਂ ਪਰਮਾਤਮਾ ਮੈਨੂੰ 4 ਪੁੱਤ ਦਿੱਤੇ, ਕੋਈ ਖੁਸ਼ੀ ਨਹੀਂ, ਜਨਮ ਦੀ ਕੋਈ ਖੁਸ਼ੀ ਨਹੀਂ, 4 ਪੁੱਤ ਲੈ ਲਏ ਮੈਨੂੰ ਕੋਈ ਦੁੱਖ ਨਹੀਂ, ਇੱਕ ਵਾਰ ਨਹੀਂ 100,000 ਵਾਰ ਮੈਨੂੰ ਵਾਹਿਗੁਰੂ ਭੇਜੇ ਸੰਸਾਰ ਦੇ ਉੱਤੇ ਪੁੱਤ ਦੇਵੇ, ਵਾਰ ਵਾਰ ਮੈਂ ਪੁੱਤ ਕੁਰਬਾਨ ਕਰਾਂਗਾ, ਦੁੱਖ ਮੈਨੂੰ ਕੋਈ ਨਹੀਂ। ਪੰਥ ਵੱਸੇ ਮੈਂ ਉਜੜਾ ਮਨ ਚਾਓ ਘਨੇਰਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪੰਥ ਵੱਸੈ ਮੈਂ ਉਜੜਾ ਮਨ ਚਾਓ ਘਨੇਰਾ, ਮੇਰੇ ਮਨ 'ਚ ਬੜਾ ਚਾਅ ਹੈ, ਮੈਂ ਉਜੜ ਜਾਂ ਭਾਵੇਂ ਮੇਰਾ ਪੰਥ ਸੁਖੀ ਵੱਸੇ।
ਇਸ ਵਾਸਤੇ ਗੁਰੂ ਜੀ ਕਹਿੰਦੇ ਨੇ ਤੁਮ ਰੋਵ ਹੋ ਗਏ ਉਸ ਨੂੰ ਤੁਮ ਕਹੋ ਕੌਣ ਰੋਈ, ਜਿਹੜੇ ਚਲੇ ਗਏ ਤੁਸੀਂ ਉਹਨਾਂ ਨੂੰ ਰੋ ਰਹੇ, ਜਦੋਂ ਤੁਸੀਂ ਮਰੇ ਤੁਹਾਨੂੰ ਕੌਣ ਰੋਏਗਾ ਭਾਈ। ਧੰਦਾ ਪਿੱਟ ਹੋ ਭਾਈ ਹੋ ਤੁਮ ਕੂੜ ਕਮਾਵ ਹੋ। ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਧੰਦਿਆਂ ਨੂੰ ਪਿੱਟਦੇ ਹੋ ਕਿ ਜਿਹੜੇ ਮਰਦ ਚਲੇ ਗਏ ਹੁਣ ਕੰਮ ਕੌਣ ਕਰੇਗਾ, ਧੰਦਿਆਂ ਨੂੰ ਪਿੱਟ ਰਹੇ ਹੋ। ਤੁਮ ਕੂੜ ਕਮਾਵ ਹੋ, ਇਹ ਝੂਠੇ ਧੰਦਿਆਂ ਦੇ ਵਿੱਚ ਫਸੇ ਹੋ, ਝੂਠ ਹੀ ਕਮਾ ਰਹੇ ਭਾਈ। ਉਹ ਨਾ ਸੁਣਈ ਕਾਤਹੀ ਤੁਮ ਲੋਕ ਸੁਣਾਵਹੋ, ਜਿਹੜਾ ਚਲਾ ਗਿਆ ਉਹ ਥੋੜ੍ਹਾ ਸੁਣ ਰਿਹਾ, ਤੁਸੀਂ ਤਾਂ ਲੋਕਾਂ ਨੂੰ ਸੁਣਾ ਰਹੇ ਜੀ ਰੋ ਰੋ ਕੇ। ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਜਿਸ ਪਰਮਾਤਮਾ ਤੋਂ ਜੀਵ ਸੁੱਤਾ ਪਿਆ, ਸੁੱਤਾ ਦਾ ਮਤਲਬ ਹੈ ਕਿ ਰੱਬ ਨੂੰ ਭੁੱਲੇ ਪਏ ਹਾਂ, ਪਰਮਾਤਮਾ ਯਾਦ ਹੀ ਨਹੀਂ। ਏਮਨਾਬਾਦ ਦੇ ਨਿਵਾਸੀ ਜਿਹੜੇ ਸੀ ਵਾਹਿਗੁਰੂ ਨੂੰ ਖੁਦਾ ਨੂੰ ਭੁੱਲ ਗਏ, ਇੰਨੇ ਸੁੱਖ ਸੀ ਜਿੱਦਾਂ ਆਪਾਂ ਪਿੱਛੇ ਸੁਣਾਏ ਹਾਂ, ਪਾਲਕੀਆਂ 'ਚ ਸੋਨੇ ਦੀਆਂ ਪਾਲਕੀਆਂ 'ਚ ਆਉਣਾ, ਸੋਨੇ ਦੀਆਂ ਪਾਲਕੀਆਂ 'ਚ ਜਾਣਾ, ਕੀਮਤੀ ਕੱਪੜੇ ਪਾਉਣੇ, ਰੱਬ ਨੂੰ ਭੁੱਲੇ ਹੋਏ ਸੀ ਸਤਸੰਗੀਓ। ਅਤੇ ਗੁਰੂ ਜੀ ਕਹਿੰਦੇ ਨੇ ਕਿ ਸੁੱਤੇ ਹੋਏ ਜਾਗ ਪਓ, ਜਿਸ 'ਤੇ ਸੁੱਤਾ ਨਾਨਕਾ ਜਾਗਾਏ ਸੋਈ। ਜਿਸ ਪਰਮਾਤਮਾ ਦੇ ਸੋ ਮੋਹ ਦੇ ਵਿੱਚ ਤੁਸੀਂ ਸੰਸਾਰ ਦੇ ਸੁੱਤੇ ਹੋਏ ਹੋ, ਉਹੀ ਪਰਮਾਤਮਾ ਜਗਾਏਗਾ। ਇੱਕ ਬਾਣੀ ਦਾ ਪਵਿੱਤਰ ਫਰਮਾਨ ਹੈ ਪਿਆਰਿਓ, ਅਗਿਆਨੇ ਲਾਏ ਸਵਾਲਿਆ ਗੁਰਗਿਆਨੇ ਲਾਏ ਜਗਾਵੇ ਗੋ। ਅਗਿਆਨਤਾ 'ਚ ਲਾ ਕੇ ਜੀਵਨ ਨੂੰ ਸਵਾਇਆ ਹੋਇਆ, ਜਿੱਦਣ ਕਿਰਪਾ ਕਰ ਦੇਵੇ ਗਿਆਨ ਦੀ ਦਾਤ ਬਖਸ਼ਦੇ ਜੀਵ ਜਾਗ ਪੈਂਦਾ। ਹਰ ਰੋਜ਼ ਆਨੰਦ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਤਿਹੀ ਗੁਣੀ ਸੰਸਾਰ ਭਰਮ ਸੁੱਤਾ ਦਾ ਤਿੰਨਾਂ ਗੁਣਾਂ ਰਜੋ ਤਮੋ ਸਤੋ ਗੁਣ ਵਿੱਚ ਸੰਸਾਰ ਸੁੱਤਾ ਪਿਆ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਗੁਰੂ ਦੀ ਕਿਰਪਾ ਨਾਲ ਉਹ ਵਿਅਕਤੀ ਜਾਗ ਪੈਂਦੇ ਨੇ ਜਿਹੜੇ ਨਾਮ ਨੂੰ ਜਪਦੇ ਹਨ। ਜੇਕਰ ਬੂਝੇ ਆਪਣਾ ਤਾਂ ਨੀਂਦ ਨਾ ਹੋਈ। ਸਤਿਗੁਰ ਕਹਿੰਦੇ ਜੇ ਅਸਲੀ ਘਰ ਜਾਣ ਲਈਏ ਨਾ, ਅਸਲੀ ਘਰ ਕਿਹੜਾ ਹੈ, ਬੇਨਤੀ ਕਰਦੇ ਜੇ ਇਹ ਘਰ ਮੈਂ ਤੁਦ ਰਹਿਣਾ ਬਸਣਾ ਸੋ ਕਰ ਚੀਤ ਨਾ ਆਇਓ। ਜਿਸ ਘਰ ਵਿੱਚ ਆਪਾਂ ਜਾਣਾ ਨਾ ਸਾਰਿਆਂ ਨੇ ਅਸਾਂ ਪੇ ਉੱਥੇ ਜਾਣਾ, ਉਹ ਘਰ ਸਾਨੂੰ ਚੇਤੇ ਨਹੀਂ। ਆ ਜਿਸ ਘਰ ਵਿੱਚ ਕੋਈ 40 ਸਾਲ ਕੋਈ 50 ਸਾਲ ਰਹਿੰਦਾ ਉਹ ਸਾਨੂੰ ਘਰ ਚੇਤੇ ਆਉਂਦੇ ਨੇ, ਪਰ ਜਿਹੜਾ ਅਸਲੀ ਸਾਡਾ ਘਰ ਜਿੱਥੇ ਸਾਰਿਆਂ ਨੇ ਜਾਣਾ ਉਹ ਕਦੇ ਚੇਤਾ ਆਇਆ ਹੀ ਨਹੀਂ। ਕਿ ਇੱਕ ਦਿਨ ਅਸੀਂ ਚੱਲ ਜਾਣਾ ਅਤੇ ਉਸ ਘਰ 'ਚ ਜਾਣਾ ਹੈ ਜਿੱਥੋਂ ਅਸੀਂ ਆਏ ਸੀ। ਇਸ ਲਈ ਗੁਰੂ ਜੀ ਮਿਹਰ ਕਰਦੇ ਨੇ ਕਿ ਭਾਈ ਜੇਕਰ ਬੂਝੇ ਆਪਣਾ ਤਾਂ ਨੀਂਦ ਨਾ ਹੋਈ। ਆਪਣੇ ਅਸਲੀ ਘਰ ਨੂੰ ਸਮਝ ਲਈਏ ਨਾ ਕਿ ਮੇਰਾ ਅਸਲੀ ਘਰ ਕਿਹੜਾ ਹੈ। ਤਾਂ ਨੀਂਦ ਨਾ ਹੋਈ ਦਾ ਅਰਥ ਹੈ ਤਾਂ ਮੋਹ ਰੂਪੀ ਨੀਂਦ, ਅਗਿਆਨਤਾ ਰੂਪੀ ਨੀਂਦ ਨਹੀਂ ਆਉਂਦੀ। ਜੇ ਚੱਲਦਾ ਲੈ ਚੱਲਿਆ ਕਿਸ ਸੰਭੈ ਨਾਲੇ। ਸੱਚੇ ਪਾਤਸ਼ਾਹ ਕਹਿੰਦੇ ਜੇ ਜਿਹੜਾ ਜਾਣ ਵਾਲਾ ਜੀਵ ਕੁਛ ਆਪਣੇ ਨਾਲ ਧਨ ਦੌਲਤ ਲੈ ਗਿਆ, ਕੁਛ ਆਪਣੇ ਨਾਲ ਸੋਨਾ ਚਾਂਦੀ ਆਦਿਕ ਲੈ ਗਿਆ, ਤਾਂ ਤਨ ਸੰਚੋ ਦੇਖ ਕੈ ਬੂਝੋ ਵਿਚਾਰੇ। ਤਾਂ ਤਨ ਸੰਚੋ ਦਾ ਅਰਥ ਹੈ ਤਾਂ ਤੁਸੀਂ ਇਕੱਠਾ ਕਰ ਲਓ ਪੈਸਾ ਕਿ ਸਾਡਾ ਫਲਾਣਾ ਫਲਾਣਾ ਗਿਆ ਸੀ, ਬੜੀ ਮਾਇਆ ਨਾਲ ਲੈ ਗਿਆ ਪੱਲੇ ਬੰਨ ਕੇ, ਜਿੱਦਣ ਅਸੀਂ ਜਾਣਾ ਅਸੀਂ ਵੀ ਲਾਲ ਲੈ ਜਾਂਗੇ। ਸੱਚੇ ਪਾਤਸ਼ਾਹ ਕਹਿੰਦੇ ਨੇ ਅੰਤ ਵੇਲੇ ਸਰੀਰ ਵੀ ਨਾਲ ਨਹੀਂ ਜਾਂਦਾ। ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਜਬ ਤੇ ਹੋਈ ਲੰਮੀ ਧਾਈ ਚੱਲੇ ਨਾਹੀਂ ਇੱਕ ਪੈਰੇ। ਗੁਰੂ ਅਰਜਨ ਦੇਵ ਜੀ ਦੇ ਆਪਾਂ ਰੋਜ਼ ਬਚਨ ਪੜ੍ਹਦੇ ਹਾਂ ਕਿ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜੇ ਪੈੜੇ ਮਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ, ਜਹਾ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤੈ ਨਾਲ ਪਛਾਨੂ, ਜਹਾਂ ਪੰਥ ਤੇਰਾ ਕੋ ਨਾ ਸੁਜਾਨੂ, ਸੱਸੇ ਨੂੰ ਸਿਆਰੀ ਨੰਨੇ ਕੰਨਾਂ ਤੇ ਨੰਨੇ ਹੋੜਾ। ਇਹ ਪਾਠ ਹੈ ਸੁਜਾਨੂ ਕਿ ਜਿਹੜੇ ਰਸਤੇ ਤੇ ਕੋਈ ਤੈਨੂੰ ਪਛਾਣਦਾ ਨਹੀਂ, ਉੱਥੇ ਕੋਈ ਵੀ ਸਾਡਾ ਜਾਣਕਾਰੀ ਵਾਲਾ ਮਿਲੇਗਾ ਨਹੀਂ ਸਾਨੂੰ, ਉਸ ਮਾਰਗ ਤੇ ਕੇਵਲ ਵਾਹਿਗੁਰੂ ਦਾ ਨਾਮ ਹੀ ਤੇਰੀ ਪਛਾਣ ਹੈ, ਉੱਥੇ ਨਾਮ ਹੀ ਤੇਰੇ ਨਾਲ ਜਾਏਗਾ। ਜਹਿ ਮਹਾਂ ਭਿਆਨ ਤਪਤ ਬਹੁ ਕਾਮ, ਤਾਹ ਹਰ ਕੇ ਨਾਮ ਕੀ ਤੋਮੂ ਪਰਸ਼ਾਮ। ਜਿਸ ਪ੍ਰਲੋਕ ਦੇ ਮਾਰਗ ਤੇ ਜਾਂਦਿਆਂ ਬਹੁਤ ਜ਼ਿਆਦਾ ਗਰਮੀ ਹੁੰਮਸ ਹੋਵੇਗਾ, ਉੱਥੇ ਵਾਹਿਗੁਰੂ ਦਾ ਨਾਮ ਹੀ ਤੇਰੇ 'ਤੇ ਛਾਂ ਕਰੇਗਾ।
ਜੇ ਪੈੜੇ ਮਹਾਂ ਅੰਧ ਗੁਬਾਰਾ, ਫਰਕਾ ਨਾਮ ਸੰਗ ਉਜੀਆਰਾ। ਜਿਸ ਪ੍ਰਲੋਕ ਦੇ ਮਾਰਗ ਉੱਤੇ ਬਹੁਤ ਗੂੜਾ ਕੁੱਪ ਹਨੇਰਾ ਹੋਵੇਗਾ, ਕੁਛ ਨਹੀਂ ਪਤਾ ਲੱਗੇਗਾ, ਉੱਥੇ ਵਾਹਿਗੁਰੂ ਦਾ ਨਾਮ ਹੀ ਤੇਰੇ ਨਾਲ ਚਾਨਣ ਬਣ ਕੇ ਜਾਏਗਾ। ਇਸ ਵਾਸਤੇ ਵਾਰ ਵਾਰ ਸਾਨੂੰ ਬਾਣੀ ਨੇ ਕਿਹਾ ਹੈ, ਭਾਈ ਨਾਮ ਜਪੋ, ਵਾਹਿਗੁਰੂ ਦਾ ਸਿਮਰਨ ਕਰੋ, ਵਾਹਿਗੁਰੂ ਦੀ ਬੰਦਗੀ ਕਰੋ, ਪਰਮਾਤਮਾ ਨੇ ਦੇ ਨਾਲ ਜੁੜਨਾ ਕਰੋ। ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤਾਂ ਧਨ ਸੰਚੋ ਦੇਖ ਕਹਿ ਬੂਝੋ ਵਿਚਾਰੇ। ਇਹ ਸਮਝੋ ਚੰਗੀ ਤਰ੍ਹਾਂ, ਭਾਈ ਜੇ ਕੋਈ ਦੁਨੀਆਂ ਤੋਂ ਜਾਂਦਾ ਆਪਣੇ ਨਾਲ ਕੁਛ ਲੈ ਗਿਆ ਅਤੇ ਅਸੀਂ ਵੀ ਨਾਲ ਲੈ ਜਾਂਗੇ, ਕੁਛ ਨਾ ਕੁਛ ਪੱਲੇ ਬੰਨ ਲਓ, ਜੋ ਜਾਣਾ ਹੀ ਕੁਛ ਨਹੀਂ ਨਾਲ। ਗੁਰੂ ਨਾਨਕ ਦੇਵ ਜੀ ਚਲੇ ਗਏ ਸੱਚੇ ਪਾਤਸ਼ਾਹ ਜੀ, ਸੋ ਮਿਸ਼ਰ ਆਦਿਕ ਦੇਸ਼ ਦੇ ਵਿੱਚ ਜਾਂਦਿਆਂ ਜਾਂਦਿਆਂ ਮਹਾਰਾਜ ਚੱਲ ਗਏ ਕਾਰੂ ਪਾਤਸ਼ਾਹ ਕੋਲ। ਉਹਨੇ ਮੁਰਦਿਆਂ ਦੇ ਮੂੰਹਾਂ ਵਿੱਚ ਮਾਇਆ ਕਢਾ ਲਈ ਸੀ, ਮੁਰਦਿਆਂ ਦੇ ਮੂੰਹਾਂ 'ਚੋਂ ਵੀ, ਅਤੇ ਮਾਇਆ ਇੰਨੀ ਜੋੜਦੀ, 40 ਗੰਜ ਮਾਇਆ ਦੇ ਜੋੜਦੇ ਪਿਆਰਿਓ। ਗੰਜ ਇੱਕ ਕਮਰਾ ਕਹਿ ਰਹੀ, ਬਹੁਤ ਵੱਡਾ ਕਮਰਾ ਬਣਾ ਲਿਆ, ਉਹਨੂੰ ਭਰ ਲਿਆ, ਉਹ ਭਰ ਗਿਆ, ਦੂਜਾ ਬਣਾ ਲਿਆ, ਉਹ ਭਰ ਲਿਆ, 40 ਗੰਜ ਮਾਇਆ ਜੋੜਨ ਦੀ। ਮੁਰਦਿਆਂ ਦੇ ਮੂੰਹ ਦੇ ਵਿੱਚੋਂ ਵੀ ਪੈਸੇ ਕਢਾ ਲਏ। ਕਿਵੇਂ ਕਢਾ ਲਏ ਜੀ? ਕਹਿੰਦੇ ਇੱਕ ਵਾਰ ਉਹਨੇ ਸਾਰੇ ਲੋਕਾਂ ਤੋਂ ਪੈਸੇ ਜਿਹੜੇ ਸੀ ਇਹ ਆਪਣੇ ਆਰਡਰ ਦੇ ਨਾਲ ਕਢਵਾ ਲਏ, ਕੱਢੋ ਪੈਸੇ। ਫਿਰ ਉਹ ਕਹਿੰਦਾ ਕਿ ਕਿਤੇ ਪੈਸੇ ਹੋਰ ਕਿਸੇ ਨੇ ਲੁਕੋਏ ਹੋਣ ਥੋੜ੍ਹੇ ਬਹੁਤੇ ਇੱਧਰ ਉੱਧਰ। ਉਹ ਕਹਿੰਦੇ ਮਾਰੇ ਕੋਈ ਮਾਇਆ ਨਹੀਂ ਰਹਿ ਗਈ, ਸਾਰੀ ਹੀ ਸਾਰੀ ਆਪਾਂ ਲੈ ਲਈ। ਇੰਨਾ ਗਿਰ ਗਿਆ ਉਹਨੇ ਆਪਣੀ ਧੀ ਨੂੰ ਤਿਆਰ ਕਰਕੇ ਅਤੇ ਇੱਕ ਚੌਂਕ 'ਚ ਖਿਲਾਰ ਦਿੱਤਾ ਰਾਜੇ ਨੇ। ਕਹਿੰਦਾ ਜਿਹੜਾ 1 ਰੁਪਈਆ ਲਿਆਏਗਾ ਮੈਂ ਧੀ ਉਹਦੇ ਨਾਲ ਵਿਆਹ ਦਾਂਗਾ। ਕਿਸੇ ਨੇ ਵੇਖ ਲਿਆ, ਸੱਸ ਸਿੰਘ ਗਰੀਬ ਨੇ, ਉਹ ਆਪਣੇ ਮਾਂ ਬਾਪ ਦੇ ਨਾਲ ਜਿੱਦ ਪਿਆ, ਕਹਿੰਦਾ ਕਿ 1 ਰੁਪਈਆ ਦਿਓ ਮੈਂ ਰਾਜੇ ਦੀ ਧੀ ਨਾਲ ਵਿਆਹ ਕਰਾਉਣਾ। ਉਹ ਕਹਿੰਦੇ ਆਪਾਂ ਗਰੀਬ, ਰਾਜੇ ਨੇ ਛੱਡਿਆ ਕੀ ਹੈ, ਦਵਾਈ ਲੈਣ ਲਈ ਪੈਸੇ ਨਹੀਂ ਗੇ, ਕੁਛ ਨਹੀਂ ਗਾ। ਬੱਚੇ ਨੇ ਜਿੱਦ ਕਰਨ ਲਈ, ਕਹਿੰਦਾ ਨਹੀਂ ਮੈਂ ਰਾਜਕੁਮਾਰੀ ਨਾਲ ਵਿਆਹ ਕਰਾਉਣਾ ਹੀ ਕਰਾਉਣਾ, 1 ਰੁਪਈਆ ਚਾਹੀਦਾ। ਉਹ ਫਿਰ ਕਹਿਣ ਲੱਗੀ, ਪੁੱਤ ਜਦੋਂ ਤੇਰੇ ਪਿਤਾ ਨੂੰ ਨੱਪਿਆ ਸੀ ਨਾ ਕਬਰ ਦੇ ਵਿੱਚ, 1 ਰੁਪਈਆ ਉਹਦੇ ਮੂੰਹ ਦੇ ਵਿੱਚ ਰੱਖ ਕੇ ਅਤੇ ਮੈਂ ਨੱਪਿਆ ਸੀ ਤੇਰੇ ਪਿਤਾ ਨੂੰ, ਉਹਦੀ ਕਬਰ ਪੁੱਟ ਲਾ, ਕਬਰ 'ਚੋਂ 1 ਰੁਪਈਆ ਕੱਢ ਲਓ, ਹੋਰ ਕੀ ਕਰਨਾ। ਉਹਨੇ ਕੀ ਕੀਤਾ ਕਿ ਪਿਓ ਦੀ ਕਬਰ ਪੁੱਟੀ, ਜਿਹੜਾ ਬਹੁਤ ਸਮਾਂ ਪਹਿਲਾਂ ਮਰ ਗਿਆ ਸੀ, ਉਹਦੇ ਮੂੰਹ 'ਚ 1 ਰੁਪਈਆ ਰੱਖਿਆ ਸੀ, ਉਹ ਕੱਢ ਕੇ ਅਤੇ ਲੈ ਆਇਆ। ਸਿਪਾਹੀਆਂ ਨੂੰ ਆ ਕੇ ਕਹਿਣ ਲੱਗਾ ਕਿ 1 ਰੁਪਈਆ ਲੈ ਲਓ ਅਤੇ ਮੈਨੂੰ ਰਾਜਕੁਮਾਰੀ ਨਾਲ ਵਿਆਹ ਕਰ ਦਿਓ। ਉਹ ਫੜ ਕੇ ਰਾਜੇ ਕੋਲ ਲੈ ਗਏ ਉਹਨੂੰ, ਮੁੰਡੇ ਨੂੰ, ਕਿੱਥੋਂ ਕੱਢੇ ਪੈਸੇ? ਉਹ ਕਹਿਣ ਲੱਗਾ ਕਿ ਮੇਰੇ ਮਾਤਾ ਨੇ ਮੇਰੇ ਪਿਤਾ ਜੀ ਦੇ ਮੂੰਹ ਦੇ ਵਿੱਚ 1 ਰੁਪਈਆ ਰੱਖ ਕੇ ਅਤੇ ਉਹਨੂੰ ਦਫ਼ਨ ਕੀਤਾ ਸੀ। ਵਜ਼ੀਰਾਂ ਨੂੰ ਪੁੱਛਿਆ, ਕਹਿੰਦੇ ਹਾਂ ਮਰਯਾਦਾ ਹੈ ਕਿ ਹਰੇਕ ਵਿਅਕਤੀ ਹਰੇਕ ਮੁਰਦੇ ਦੇ ਮੂੰਹ 'ਚ 1 ਰੁਪਈਆ ਪਾ ਕੇ ਨੱਪਦੇ ਨੇ, ਉਹਨੇ ਕਬਰਾਂ ਹੀ ਪੁੱਟਤੀਆਂ, ਇਹਨਾਂ ਪੁੱਟੋ ਕਬਰਾਂ, 1-1 ਰੁਪਈਆ ਸਾਰੀਆਂ ਕਬਰਾਂ 'ਚੋਂ ਕੱਢ ਲਓ। ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਚਲੇ ਗਏ, ਉਹਦੇ ਮਹੱਲ ਦੇ ਬਾਹਰ ਬਹਿ ਗਏ, ਠੀਕਰੀਆਂ ਇਕੱਠੀਆਂ ਕਰਨ ਲੱਗ ਪਏ। ਕਾਰੂ ਆਇਆ, ਕਹਿੰਦਾ ਕੀ ਕਰਦੇ ਹੋ? ਕਹਿੰਦੇ ਠੀਕਰੀਆਂ ਇਕੱਠੀਆਂ ਕਰਦੇ, ਨਾਲ ਲਿਜਾਣੀਆਂ ਸੀ। ਕਹਿੰਦਾ ਕਮਾਲ ਹੈ, ਇਹ ਸਰੀਰ 'ਤੇ ਨਾਲ ਨਹੀਂ ਜਾਣਾ ਅਤੇ ਠੀਕਰੀਆਂ ਕਿੱਦਾਂ ਲੈ ਜਾਓਗੇ? ਕਹਿੰਦੇ ਤੇਰੇ 40 ਗੰਜ ਚਲੇ ਜਾਣਗੇ, ਜਿਹੜੇ ਤੂੰ ਮੁਰਦਿਆਂ ਦੇ ਮੂੰਹ 'ਚ ਕੱਢ ਕੇ ਇਕੱਠੇ ਕਰ ਲਏ ਨੇ, ਇਹ ਨਾਲ ਤੇਰੇ ਚਲੇ ਜਾਣਗੇ। ਹੋਸ਼ ਆਈ ਫਿਰ ਸਤਸੰਗ ਜੀ ਉਸਨੂੰ। ਸੱਚੇ ਪਾਤਸ਼ਾਹ ਕਹਿੰਦੇ ਨੇ ਤਾਂ ਧਨ ਸੰਚੋ ਦੇਖ ਕਹਿ ਬੂਝੋ ਵਿਚਾਰੇ। ਭਾਈ ਤਾਂ ਪੈਸਾ ਇਕੱਠਾ ਕਰੋ ਇਹ ਸਮਝ ਕੇ ਕਿ ਜਿਹੜੇ ਚੱਲ ਗਏ ਉਹ ਨਾਲ ਲੈ ਗਏ, ਅਸੀਂ ਵੀ ਨਾਲ ਲੈ ਜਾਣਾ, ਜਾਣਾ ਤਾਂ ਕੁਛ ਵੀ ਨਹੀਂ, ਸਿਮਰਨ ਜਾਏਗਾ, ਵਾਹਿਗੁਰੂ ਦੀ ਬੰਦਗੀ ਜਾਏਗੀ। ਵਣਜ ਕਰੋ ਮਕਸੂਦ ਲਹਿਓ ਮਤ ਪਛੋਤਾਵਹੋ। ਵਣਜ ਕਰੋ ਦਾ ਅਰਥ ਹੈ ਸੱਚ, ਵਪਾਰ ਕਰੋ ਵਪਾਰੀ, ਦਰਗਹ ਨਿਭੇ ਖੇਪ ਤੁਮਾਰੀ। ਆਪਾਂ ਵਪਾਰੀ ਬਣ ਕੇ ਸੰਸਾਰ 'ਚ ਆਏ ਹਾਂ, ਨਾਮ ਦਾ ਲਾਹਾ ਲੈਣਾ ਹੈ ਸਤਸੰਗੀਓ। ਇਹ ਮਾਨਸ ਜਨਮ ਦਿੱਤਾ ਹੀ ਵਾਹਿਗੁਰੂ ਨੇ ਸਿਮਰਨ ਕਰਨ ਲਈ ਹੈ, ਪਰਮਾਤਮਾ ਦੀ ਬੰਦਗੀ ਕਰਨ ਲਈ ਇਹ ਮਾਨਸ ਜਨਮ ਮਿਲਿਆ ਸਤਸੰਗੀਓ। ਜੇ ਸਿਮਰਨ ਨਾ ਕਰਾਂਗੇ, ਜੇ ਬੰਦਗੀ ਨਾ ਕਰਾਂਗੇ ਤਾਂ ਸਤਸੰਗੀ ਮਾਨਸ ਜਨਮ ਜਿਹੜਾ ਹੈ ਇਹ ਅਜਾਈ ਚਲਾ ਜਾਏਗਾ। ਬੜਾ ਪਿਆਰਾ ਬਚਨ ਗੁਰਬਾਣੀ ਦਾ ਸੱਚੇ ਪਾਤਸ਼ਾਹ ਜੀ ਦਾ, ਗੁਰੂ ਨਾਨਕ ਦੇਵ ਜੀ ਦਾ, ਸਲੋਕ ਮਹੱਲਾ ਪਹਿਲਾ। ਤੁਮੀ ਤੁਮਾ ਵਿਸ ਅੱਕ ਧਤੂਰਾ ਨਿੰਮ ਫਲ ਮਨ ਮੁੱਖ ਵਸਹ ਤਿਸ ਜਿਸ ਤੂੰ ਚੇਤਨ ਆਵਹੀ। 5 ਜ਼ਹਿਰ ਨੇ ਲਿਖੇ, 5 ਜ਼ਹਿਰ। ਤੁਮੀ ਤੁਮਾ ਵਿਸ ਅੱਕ ਧਤੂਰਾ ਨਿੰਮ ਫਲ ਮਨ ਮੁੱਖ ਵਸਹ ਤਿਸ। ਖਿਆਲ ਕਰਨਾ ਬਾਣੀ ਦੇ ਸਤਸੰਗੀਓ, ਪੜ੍ਹਦਿਆਂ ਪੜ੍ਹਦਿਆਂ ਜਿੱਥੇ ਮੰਮਾ ਅਤੇ ਨੰਨੇ ਸਿਆਰੀ ਆ ਜਾਏ ਉਹ ਮਨ ਵੱਖਰਾ ਅਤੇ ਮੰਮੇ ਓਂਕੜ ਖੱਖੇ ਸਿਆਰੀ ਮੁੱਖ ਵੱਖਰਾ।
ਆਮ ਤੌਰ 'ਤੇ ਜਿਹੜਾ ਮਨਮੁੱਖ ਹੁੰਦਾ ਮੰਮਾ ਨੰਨਾ ਮੰਮੇ ਉਂਕੜ ਖੱਖੇ ਸਿਹਾਰੀ ਜਾਂ ਮੰਮਾ ਨੰਨਾ ਮੰਮੇ ਉਂਕੜ ਖੱਖਾ ਹੁੰਦਾ ਉਹਦਾ ਮਨਮੁੱਖ ਜਿੱਥੇ ਵੀ ਨੰਨੇ ਨੂੰ ਸਿਹਾਰੀ ਲੱਗ ਜਾਏ ਉਹ ਨੰਨਾ ਵੱਖਰਾ ਆ ਜਾਂਦਾ ਉਹ ਮਨ ਵੱਖਰਾ ਅਤੇ ਮੁੱਖ ਵੱਖਰਾ ਆ ਜਾਂਦਾ ਅਤੇ ਗੁਰੂ ਜੀ ਕਹਿੰਦੇ ਤੁੰਮੀ ਤੁੰਮਾ ਵਿਸ ਅਕਤ ਧੂਰਾ ਨਿੰਮ ਫਲ ਮਨ ਮੁੱਖ ਵਸੇ ਤਿਸ ਜਿਸ ਤੂੰ ਚੇਤਨ ਆਵੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿੰਨੇ ਜ਼ਹਿਰ ਨੇ ਨਾ ਉਸ ਬੰਦੇ ਦੇ ਮਨ ਵਿੱਚ ਵੀ ਉਸ ਬੰਦੇ ਦੇ ਮੁੱਖ ਵਿੱਚ ਵੀ ਵੱਸਦੇ ਜਿਹਨੂੰ ਰੱਬ ਚੇਤੇ ਨਹੀਂ ਆਉਂਦਾ ਜਿਹੜੇ ਪੰਜ ਜ਼ਹਿਰ ਸੱਸੀ ਜ਼ਹਿਰ ਗਿਣੇ ਨਾ ਆਪਾਂ ਕਹਿੰਦੇ ਉਸ ਵਿਅਕਤੀ ਦੇ ਮੂੰਹ ਦੇ ਵਿੱਚ ਇਹ ਵੱਸਦੇ ਨੇ ਉਹਦੇ ਮਨ ਵਿੱਚ ਇਹ ਸਾਰੇ ਜ਼ਹਿਰ ਵੱਸਦੇ ਜਿਸ ਤੂੰ ਚੇਤਨ ਆਵੇ ਜਿਹਨੂੰ ਉਹ ਪਰਮਾਤਮਾ ਵਾਹਿਗੁਰੂ ਯਾਦ ਨਹੀਂ ਆਉਂਦਾ ਸਤਸੰਗੀ ਸਮਝੋ ਉਹਦੇ ਮੂੰਹ 'ਚ ਸਾਰੇ ਇਹ ਜ਼ਹਿਰ ਵੱਸਦੇ ਨੇ ਇਸ ਵਾਸਤੇ ਜਿਹੜੇ ਨਾਮ ਨੂੰ ਭੁੱਲ ਗਏ ਨੇ ਉਹ ਪਰਮਾਤਮਾ ਦੇ ਦੇਣਦਾਰ ਨੇ ਸਤਸੰਗੀਓ ਵਣਜ ਕਰੋ ਮਕਸੂਦ ਲਹਿਓ ਕਹਿੰਦੇ ਨਾਮ ਦਾ ਵਪਾਰ ਕਰੋ ਕੁਛ ਨਾ ਕੁਛ ਲਾਹਾ ਪ੍ਰਾਪਤ ਕਰੋ ਮਤ ਪਛੋਤਾਵਹੋ ਮਤਾ ਅੰਤ ਨੂੰ ਪਛੋਤਾਓ ਈਹਾਂ ਖਾੜ ਚੱਲੋ ਹਰ ਲਾਹਾ ਆਗੇ ਬਸਨ ਸਹੇਲਾ ਰੋਜ਼ ਆਪਾਂ ਪੜ੍ਹਦੇ ਹਾਂ ਸੋਹਲੇ ਸਾਹਿਬ ਦੀ ਬਾਣੀ ਦੇ ਵਿੱਚ ਕਿ ਇੱਥੇ ਕੁਛ ਨਾ ਕੁਛ ਲਾਹਾ ਖੱਟ ਕੇ ਜਾਓ ਤਾਂ ਪ੍ਰਲੋਕ ਵਿੱਚ ਸੁਖੀ ਵਸੋਂਗੇ ਭਾਈ ਔ ਗੁਣ ਛੋਡੋ ਗੁਣ ਰਵਹੋ ਐਸੇ ਤੱਤ ਪਰਾਵਹੋ ਔਗਣਾਂ ਨੂੰ ਛੱਡ ਦਿਓ ਗੁਣ ਕਰੋ ਕੁਛ ਨਾ ਕੁਛ ਗੁਣ ਗ੍ਰਹਿਣ ਕਰਨਾ ਕਰੋ ਐਸੇ ਤੱਤ ਪਰਾਵੋ ਐਸਾ ਜਿਹੜਾ ਤੱਤ ਹੈ ਸਿਧਾਂਤ ਹੈ ਅਸਲੀਅਤ ਹੈ ਉਹਨੂੰ ਆਪਣੇ ਪੱਲੇ ਬੰਨੋ ਧਰਮ ਭੂਮ ਸਤਬੂ ਬੀਜ ਕਰ ਐਸੀ ਕਿਰਤ ਕਮਾਵਹੋ ਧਰਮ ਭੂਮ ਸਤ ਬੀਜ ਕਰ ਆਪਣਾ ਜਿਹੜਾ ਸਰੀਰ ਹੈ ਨਾ ਇਹਨੂੰ ਧਰਮ ਦੀ ਭੂਮੀ ਬਣਾਉਣਾ ਕਰੇ ਭਾਵ ਕਿ ਧਰਮ ਦੀ ਇਹ ਧਰਤੀ ਬਣਾਉਣਾ ਕਰੇ ਸਰੀਰ ਨੂੰ ਪਵਿੱਤਰ ਰੱਖਣਾ ਕਰੇ ਨਾਮ ਸਿਮਰਨ ਬਾਣੀ ਸੇਵਾ ਦੇ ਰਾਹੀਂ ਸਤ ਬੀਜ ਕਰ ਅਤੇ ਫਿਰ ਸੱਚ ਦਾ ਬੀਜ ਬੀਜੇ ਭਾਵ ਜਿਹੜਾ ਸਰੀਰ ਹੈ ਇਹਨੂੰ ਧਰਮ ਦੀ ਧਰਤੀ ਬਣਾ ਲਏ ਸ਼ੁੱਧ ਨਿਰਮਲ ਧਰਤੀ ਬਣਾ ਲਵੇ ਇਹ ਸਰੀਰ ਦੇ ਵਿੱਚ ਫਿਰ ਸੱਤ ਬੀਜ ਕਰ ਸੱਚੇ ਨਾਮ ਦਾ ਬੀਜ ਬੀਜਣਾ ਕਰੇ ਐਸੀ ਕਿਰ ਸਕਮਾਵਹੋ ਗੁਰੂ ਨਾਨਕ ਦੇਵ ਜੀ ਕਹਿੰਦੇ ਐਸੀ ਖੇਤੀ ਕਰੋ ਐਸੀ ਖੇਤੀਬਾੜੀ ਕਰੋ ਕਿ ਪਰਮੇਸ਼ਰ ਦੇ ਨਾਮ ਦਾ ਬੀਜ ਬੀਜਣਾ ਕਰੋ ਤਾਂ ਵਾਪਾਰੀ ਜਾਣੀਓ ਲਾਹਾ ਲੈ ਜਾਵਹੋ ਤਾਂ ਭਾਈ ਅਸਲੀ ਵਪਾਰੀ ਹੈ ਜਿਹੜਾ ਨਾਮ ਦਾ ਲਾਹਾ ਲੈ ਕੇ ਜਾਂਦਾ ਹੈ ਨਹੀਂ ਤਾਂ ਚੱਲੇ ਜੁਆਰੀ ਦੋਏ ਹੱਥ ਝਾਰ ਜਿਵੇਂ ਇੱਕ ਜੁਆਰੀ ਆ ਜੂਆ ਖੇਡਦਾ ਹੈ ਸਾਰਾ ਕੁਝ ਹਾਰ ਕੇ ਅਤੇ ਹੱਥ ਝਾੜ ਕੇ ਤੁਰ ਗਿਆ ਇੱਦਾਂ ਜੇ ਸਿਮਰਨ ਨਹੀਂ ਕਰਾਂਗੇ ਭਜਨ ਨਹੀਂ ਕਰਾਂਗੇ ਸਤਸੰਗਤ ਨਹੀਂ ਕੋਈ ਸੇਵਾ ਨਹੀਂ ਕੋਈ ਨੇਕੀਆਂ ਕੋਈ ਪਰਉਪਕਾਰ ਨਹੀਂ ਕੀਤੇ ਜਿੱਦਣ ਦੁਨੀਆਂ ਤੋਂ ਜਾਣਾ ਹੈ ਅਤੇ ਦੋਨੋਂ ਹੱਥ ਝਾੜ ਕੇ ਪਾਵ ਆਹ ਸੰਸਾਰ ਵੀ ਗਵਾ ਲਿਆ ਔਰ ਪ੍ਰਲੋਕ ਵੀ ਗਵਾ ਲਿਆ ਦੋਨੋਂ ਹੀ ਸੰਸਾਰ ਗਵਾ ਕੇ ਅਤੇ ਇੱਥੋਂ ਬੰਦਾ ਪਛਤਾਉਂਦਾ ਚਲਾ ਗਿਆ ਭਲੇ ਕੁਛ ਨਾ ਪਿਆ ਤਾਂ ਵਪਾਰੀ ਜਾਣੀ ਉਹ ਗੁਰੂ ਨਾਨਕ ਦੇਵ ਜੀ ਕਹਿੰਦੇ ਸੱਚਾ ਵਪਾਰੀ ਤਾਂ ਜਾਣਿਆ ਜਾਂਦਾ ਹੈ ਲਾਹਾ ਲੈ ਜਾਵਹੋ ਜੇ ਨਾਮ ਦਾ ਲਾਹਾ ਲੈ ਕੇ ਜਾਵਾਂਗੇ ਕੋਈ ਸਿਮਰਨ ਦਾ ਲਾਹਾ ਲੈ ਕੇ ਜਾਵਾਂਗੇ ਕੋਈ ਬੰਦਗੀ ਦਾ ਲਾਹਾ ਲੈ ਕੇ ਜਾਵਾਂਗੇ ਤਾਂ ਸਤਸੰਗੀ ਅੱਗੇ ਜਾ ਕੇ ਮਾਣ ਸਨਮਾਨ ਹੁੰਦਾ ਤਾਂ ਅੱਗੇ ਜਾ ਕੇ ਇੱਜ਼ਤ ਮਿਲਦੀ ਸਤਸੰਗੀਓ ਲੇਖਾ ਪੜ੍ਹੀਏ ਹਰ ਨਾਮ ਫਿਰ ਲੇਖ ਨਾ ਹੋਈ ਪੁੱਛ ਨਾ ਸਕੇ ਕੋਈ ਹਰ ਦਰ ਸਦ ਢੋਈ ਜਮ ਕਾਲ ਮਿਲੇ ਦੇ ਭੇਡ ਸੇਵਕ ਨਿਤ ਹੋਈ ਜੇ ਇੱਥੋਂ ਨਾਮ ਦਾ ਲਾਹਾ ਲੈ ਕੇ ਜਾਵਾਂਗੇ ਨਾਮ ਸਿਮਰਨ ਭਜਨ ਬੰਦਗੀ ਕਰਾਂਗੇ ਪ੍ਰਲੋਕ ਵਿੱਚ ਧਰਮ ਰਾਜਾ ਵੀ ਫਿਰ ਸਤਿਕਾਰ ਕਰਦਾ ਉਹ ਵੀ ਪਿਆਰੇ ਮਾਣ ਸਨਮਾਨ ਦਿੰਦਾ ਹੈ ਇਸ ਲਈ ਲਾਹਾ ਲੈ ਜਾਹੋ ਕੁਛ ਨਾਮ ਦਾ ਸਿਮਰਨ ਦਾ ਲਾਹਾ ਲੈ ਕੇ ਜਾਈਏ ਕਰਮ ਹੋਵੇ ਸਤਿਗੁਰ ਮਿਲੇ ਭਾਈ ਜੇ ਪੂਰੇ ਕਰਮ ਹੋਣ ਸ੍ਰੇਸ਼ਠ ਕਰਮ ਹੋਣ ਪਿਛਲੇ ਜਨਮ ਦੇ ਦਾਨ ਪੁੰਨ ਭਜਨ ਬੰਦਗੀ ਕੀਤੀ ਹੋਵੇ ਨਾ ਤਾਂ ਪੂਰਾ ਗੁਰੂ ਮਿਲਦਾ ਸਤਸੰਗੀਓ ਹਰੇਕ ਨੂੰ ਪੂਰਾ ਗੁਰੂ ਨਹੀਂ ਮਿਲਦਾ ਬਹੁਤ ਵੱਡੇ ਭਾਗ ਹੋਣ ਤਾਂ ਜਾ ਕੇ ਵਾਹਿਗੁਰੂ ਦੀ ਬਖਸ਼ਿਸ਼ ਮਿਲਦੀ ਹੈ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ ਭਿੰਡਰਾਂ ਵਾਲੇ ਆਪਣੀ ਕਥਾ ਵਿੱਚ ਜ਼ਿਕਰ ਵਾਰ ਵਾਰ ਕਰਿਆ ਕਰਦੇ ਸੀ ਕਹਿੰਦੇ ਜਿੱਡਾ ਭਾਰੀ ਕੋਈ ਬਹੁਤ ਵੱਡਾ ਬੋੜ ਦਾ ਰੁੱਖ ਹੋਵੇ ਜਿੰਨੇ ਉਹਨੂੰ ਪੱਤੇ ਲੱਗੇ ਨੇ ਇੰਨੇ ਚੰਗੇ ਕਰਮ ਹੋਣ ਤਾਂ ਮਾਨਸ ਜਨਮ ਮਿਲਦਾ ਸਤਸੰਗੀਓ ਫਿਰ ਕਹਿੰਦੇ ਜਿੰਨੇ ਉਸ
ਬੋਹੜ ਦੇ ਰੁੱਖ ਨੂੰ ਵੀ ਫਲ ਲੱਗੇ ਨੇ, ਫਲ ਗੋਲਾਂ ਜਿਹੀਆਂ, ਜਿੰਨੇ ਪੱਤੇ ਜਿੰਨੇ ਗੋਲਾਂ ਲੱਗੀਆਂ ਫਲ ਲੱਗੇ ਨੇ, ਇੰਨੇ ਚੰਗੇ ਭਾਗ ਹੋਣ ਤਾਂ ਗੁਰਸਿੱਖਾਂ ਦੇ ਘਰ ਵਿੱਚ ਜਨਮ ਹੁੰਦਾ ਪਿਆਰਿਓ। ਜਿੰਨੇ ਫਿਰ ਉਹਨਾਂ ਗੋਲਾਂ 'ਚ ਬੀਜ ਨੇ, ਇੱਕ ਇੱਕ ਗੋਲ ਦੇ ਵਿੱਚ ਹਜ਼ਾਰ ਹਜ਼ਾਰ ਬੀਜ ਹੁੰਦਾ, ਖਸਖਸ ਦੇ ਦਾਣਿਆਂ ਵਰਗਾ, ਕਿੰਨੀਆਂ ਗੋਲਾਂ ਨੇ ਇੱਕ ਇੱਕ ਬੀਜ, ਕਿੰਨੇ ਕਿੰਨੇ ਬੀਜ ਨੇ ਇੱਕ ਇੱਕ ਗੋਲ ਵਿੱਚ। ਇੰਨੇ ਚੰਗੇ ਕਰਮ ਕੀਤੇ ਹੋਣ ਤਾਂ ਜਾ ਕੇ ਪੂਰਾ ਗੁਰੂ ਮਿਲਦਾ ਸਤਸੰਗੀਓ, ਪੂਰਾ ਗੁਰੂ ਐਵੇਂ ਨਹੀਂ ਮਿਲ ਜਾਂਦਾ। ਇਸ ਲਈ ਵਾਸਤੇ ਕਰਮ ਹੋਵੇ ਸਤਿਗੁਰ ਮਿਲੇ, ਚੰਗੇ ਕਰਮ ਹੋਣ, ਚੰਗੇ ਭਾਗ ਹੋਣ ਤੇ ਪੂਰਾ ਸਤਿਗੁਰ ਮਿਲਦਾ। ਬੂਝੈ ਵਿਚਾਰਾ, ਜੇ ਕੋਈ ਇਸ ਚੀਜ਼ ਨੂੰ ਵਿਚਾਰ ਕੇ ਸਮਝੇ, ਨਾਮ ਵਖਾਣੈ ਸੁਣੇ ਨਾਮ ਨਾਮੇ ਵਿਵਹਾਰਾ, ਫਿਰ ਗੁਰੂ ਵਾਲਾ ਬਣ ਕੇ ਗੁਰੂ ਤੋਂ ਨਾਮ ਲੈ ਕੇ ਗੁਰੂ ਦਾ ਨਾਮ ਵਾਹਿਗੁਰੂ ਦਾ ਨਾਮ ਜਪੇ, ਸੁਣੇ ਨਾਮ, ਨਾਮ ਨੂੰ ਸੁਣਨਾ ਕਰੇ, ਨਾਮੇ ਵਿਵਹਾਰਾ, ਫਿਰ ਨਾਮ ਦਾ ਹੀ ਵਣਜ ਵਪਾਰ ਕਰੇ, ਫਿਰ ਨਾਮ ਦਾ ਹੀ ਵਿਹਾਰ ਕਰੇ। ਜਿਉਂ ਲਾਹਾ ਤੋਟਾ ਤਿਵੈ, ਜਿਵੇਂ ਪਿਆਰੇ ਗੁਰਮੁਖਾਂ ਨੂੰ ਨਾਮ ਦਾ ਲਾਹਾ ਹੈ, ਮਨਮੁੱਖਾਂ ਨੂੰ ਨਿੱਤ ਹੀ ਤੋਟਾ ਹੈ, ਘਾਟਾ ਹੀ ਘਾਟਾ ਹੈ। ਵਾਟ ਚੱਲਦੀ ਆਈ, ਇਹ ਆਦਿ ਕਾਲ ਤੋਂ ਜਿਹੜਾ ਇਹ ਸਿਲਸਿਲਾ ਚੱਲਦਾ ਆ ਰਿਹਾ, ਕੋਈ ਲਾਹਾ ਖੱਟ ਕੇ ਚੱਲ ਜਾਂਦਾ, ਕੋਈ ਆਪਣਾ ਸਤਸੰਗੀ ਉੱਥੇ ਇੱਥੇ ਸਾਰਾ ਕੁਛ ਗਵਾ ਕੇ ਚੱਲ ਜਾਂਦਾ। ਜੋ ਤਿਸ ਭਾਵੈ ਨਾਨਕਾ ਸਾਈ ਵਡਿਆਈ, ਸਮਾਪਤੀ 'ਤੇ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਨੇ। ਜੋ ਤਿਸ ਭਾਵੈ ਨਾਨਕਾ, ਕਿ ਜਿਹੜਾ ਉਸ ਪਰਮਾਤਮਾ ਨੂੰ ਭਾ ਜਾਵੇ, ਜਿਹਦਾ ਸਿਮਰਨ ਕੀਤਾ, ਸੇਵਾ ਕੀਤੀ, ਬੰਦਗੀ ਕੀਤੀ ਵਾਹਿਗੁਰੂ ਨੂੰ ਭਾ ਜਾਵੇ, ਸਾਈ ਵਡਿਆਈ ਭਾਈ ਉਹਨੂੰ ਹੀ ਵਡਿਆਈ ਮਿਲਦੀ ਪਰਲੋਕ ਵਿੱਚ ਅਤੇ ਇੱਥੇ ਵੀ। ਉਹਨਾਂ ਨੂੰ ਲੋਕ ਸਦਾ ਵਾਸਤੇ ਯਾਦ ਰੱਖਦੇ ਜਿਨ੍ਹਾਂ ਨੇ ਬੰਦਗੀ ਕੀਤੀ ਹੈ, ਵਾਹਿਗੁਰੂ ਦੀ ਭਗਤੀ ਕੀਤੀ। ਸਤਸੰਗੀਓ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਏਮਨਾਬਾਦ ਵਿਖੇ ਤਿੰਨ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਨੇ। ਪਹਿਲਾ ਸ਼ਬਦ ਹੈ, ਜਿਨ ਸਿਰ ਸੂਹਣ ਪੱਟੀਆਂ ਮੰਗੀ ਪਾਏ ਸੰਧੂਰ, ਸੋ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ। ਦੂਸਰਾ ਸ਼ਬਦ ਸੀ, ਕਹਾਂ ਸੁਖੇਲ ਤਬੇਲਾ ਘੋੜੇ, ਕਹਾਂ ਭੇਰੀ ਸਹਿਨਾਈ, ਕੁਛ ਨਹੀਂ ਰਹਿ ਗਿਆ। ਹੁਣ ਤੀਸਰਾ ਸ਼ਬਦ ਮਹਾਰਾਜ, ਜਿਹੜੇ ਲੋਕ ਰੋ ਰਹੇ ਸੀ ਆਪਣੇ ਦੁਨੀਆਂ ਤੋਂ, ਜਿਹੜੇ ਤੁਰ ਗਏ ਸੀ, ਉਹਨਾਂ ਲਈ ਸ਼ਬਦ ਉਚਾਰਿਆ, ਵੇਖੋ ਭਾਈ ਦੁਨੀਆਂ 'ਤੇ ਰਹਿਣਾ ਕਿਸੇ ਨਹੀਂ। ਜਿਵੇਂ ਇੱਕ ਗਵਾਲਾ ਗਾਵਾਂ ਚਾਰਨ ਆਉਂਦਾ ਹੈ ਅਤੇ ਗਾਵਾਂ ਚਾਰ ਕੇ ਤੁਰ ਗਿਆ, ਇੱਦਾਂ ਹੀ ਅਸੀਂ ਸੰਸਾਰ ਦੇ ਵਿੱਚ ਆਏ ਹਾਂ, ਕੁਛ ਸਮਾਂ ਇੱਥੇ ਜ਼ਿੰਦਗੀ ਬਤੀਤ ਕਰਨੀ, ਫਿਰ ਤੁਰ ਜਾਂਗੇ। ਇਕੱਲੇ ਆਏ ਹਾਂ, ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹੇ ਰਾਜਾ ਰਾਣਾ। ਗੁਰੂ ਮਿਹਰ ਕਰਨ, ਨਾਮ ਦੀ ਦਾਤ ਬਖਸ਼ਣ, ਸਿਮਰਨ ਦੀ ਦਾਤ ਬਖਸ਼ਣ, ਸਤਸੰਗ ਦੀਆਂ ਘੜੀਆਂ ਵਾਹਿਗੁਰੂ ਬਖਸ਼ਿਸ਼ ਕਰੇ। ਸ਼ੁਕਰ ਗੁਰੂ ਕਾ, ਆਪ ਸਰਬੱਤ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਔਰ ਗੁਰੂ ਕੇ ਵਜ਼ੀਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਨਾਮ ਦਾਨ ਬਖਸ਼ਣ, ਸਰਬੱਤ ਸੰਗਤ ਦੀ ਹਾਜ਼ਰੀ ਦਾ ਪ੍ਰਵਾਨ ਕਰਨ। ਸਮਾਪਤੀ ਦੀ ਪੰਕਤੀ ਗਾਈਏ, ਫਤਿਹ ਬੁਲਾਈਏ ਜੀ।

ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਜੀ ਲਾਡੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚੇ ਪਾਤਸ਼ਾਹ ਜੀ, ਉਹ ਜਿਨ੍ਹਾਂ ਦੇ ਸ਼ਹੀਦੀ ਪੁਰਬ 16 ਤਰੀਕ ਮੰਗਲਵਾਰ ਨੂੰ ਆ ਰਹੇ ਹਨ, ਸੋ ਕੱਲ੍ਹ ਸ਼ਾਮ ਦੇ ਜੋ ਸਮੇਂ ਸ੍ਰੀ ਖੰਡਪਾ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਮੰਗਲਵਾਰ ਤਕਰੀਬਨ 5 ਵਜੇ 5:15 ਦੇ ਕਰੀਬ ਹੋਣਗੇ, ਫਿਰ ਕੁਛ ਸਮੇਂ ਵਾਸਤੇ ਕੀਰਤਨ ਅਤੇ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਵਿਸ਼ੇਸ਼ ਦੀਵਾਨ ਸਜਣਗੇ। ਸਭ ਸੰਗਤਾਂ ਨੇ ਸਾਹਿਬਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਕਬੀਰ ਸਾਹਿਬ ਕਹਿੰਦੇ ਨੇ ਜੀਵਨ ਨੂੰ ਮੌਤ ਦੇ ਉੱਤੇ ਅਰਪਣ ਕਰਨਾ ਕੋਈ ਸਿਆਣਪ ਥੋੜ੍ਹੀ, ਇੱਕ ਜਿਉਂਦੀ ਜਾਨ, ਕਿਉਂਕਿ ਫੁੱਲਾਂ 'ਚ ਜਾਨ ਹੈ. ਅੱਜ ਕੱਲ੍ਹ ਸਾਇੰਸ ਵੀ ਕਹਿਣ ਲੱਗ ਪਈ ਹੈ ਇਹਨਾਂ ਦਰਖਤਾਂ ਦੇ ਵਿੱਚ, ਇਸ ਬਨਸਪਤੀ ਦੇ ਵਿੱਚ ਪ੍ਰਾਣ ਹਨ, ਜਾਨ ਨੇ. ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪ੍ਰਕਿਰਤੀ ਦੇ ਨਾਲ ਜਿਹੜਾ ਪਿਆਰ ਕਰਦਾ ਉਹ ਬਿਲਕੁਲ ਰੱਬ ਦੇ ਨੇੜੇ ਨੇੜੇ ਜਾਈ ਜਾਂਦਾ. ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਕਵਿਤਾ ਲਿਖੀ ਹੈ ਗੁਲਾਬ ਦੇ ਫੁੱਲ ਦੀ, ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ. ਉਹ ਕਹਿੰਦੇ ਨੇ ਡਾਲੀ ਦੇ ਨਾਲ ਤੋੜ ਕੇ ਜੇ ਤੂੰ ਲੈ ਗਿਆ ਤੇਰੇ ਇਕੱਲੇ ਜੋਗਾ ਰਹਿ ਜਾਂਗਾ ਇਹ ਸਾਰਾ ਜੋ ਵਾਤਾਵਰਨ ਹੈ. ਜੇ ਹਜ਼ਾਰ ਗਾਹਕ ਵੀ ਮੇਰੀ ਦੁਕਾਨ 'ਤੇ ਆਉਂਦਾ ਤਾਂ ਇੱਕ ਵੀ ਖਾਲੀ ਨਹੀਂ ਸੀ ਜਾਣਾ. ਤੂੰ ਜੀਵਨ ਨੂੰ ਤੋੜ ਕੇ ਲੈ ਗਿਆ ਇੱਥੋਂ, ਅਤੇ ਉਹ ਵੀ ਪਲਕ ਛਪਕਦਾ ਮੇਲਾ ਰੂਪ ਰੰਗ ਨਸ ਜਾਈ. ਤੋ ਇਹ ਸਾਡੇ 'ਚ ਵੀ ਇਹ ਮਨਮਤ ਚੱਲਦੀ ਹੈ ਕਿ ਫੁੱਲਾਂ ਨੂੰ ਤੋੜ ਕੇ ਪੂਜਾ ਲਈ ਵਰਤਿਆ ਜਾਂਦਾ. ਤੋ ਥੋੜ੍ਹਾ ਜਿਹਾ ਜਾਗਰੂਕ ਹੋਣ ਦੀ ਜ਼ਰੂਰਤ ਹੈ ਕਿ ਕੌਨਸ਼ੀਅਸ ਹੋ ਕੇ ਇਸ ਚੀਜ਼ ਦਾ ਥੋੜ੍ਹਾ ਧਿਆਨ ਰੱਖਿਆ ਜਾਏ, ਕਿਉਂਕਿ ਭਗਤ ਕਬੀਰ ਸਾਹਿਬ ਜੀ ਬਾਣੀ 'ਚ ਫੁਰਮਾਨ ਕਰ ਰਹੇ ਹਨ.

एक ओंकार श्री वाहिगुरु जी की फतेह, श्री भगवती जी सहाय, वार श्री भगवती जी की पातशाही दसवीं, प्रथम भगवती सिमर कै, गुरु नानक लई त्याय, श्री अंगद गुर ते अमरदास रामदासी हुए सहाय, अर्जन हर गोबिंद नौ सिमरौ, श्री हर राय, श्री हर कृष्ण त्याही है, जिस जिथे शब्द फिजाए, तेग बहादुर सिमरै, कर नौ निधि आवे ताए, सब थाई होए सहाय, साहिब श्री गुरु गोबिंद सिंह दसवें पातशाह जी, सब थाई होए सहाय, दसा पातशाहियां दी जोत धन धन, साहिब श्री गुरु ग्रंथ साहिब जी दे पाठ नार दा ध्यान तरके बोलना जी। पंजा प्यारिया चौहान साहब जादियां, चालियां मुगतियां हठियां, जपियां तपियां, जरा नाम जपिया वंड के छकिया, देख चलाई तेग वाही, देख के अमृत कीता, तिना प्यारिया सचारियां दी कमाई दा ध्यान तरके बोलना जी। जिन्हां सिंह सिंघनिया ने धर्म हे सीह दिते, बंद बंद कटवाए, खोपरियां लुहाइयां चरखड़ियां ते चढ़े, तनारियां नाल चरवाए, गुरुद्वारियां दी सेवा लई कुर्बानियां कीतियां, धर्म नहीं हारिया, सिखी सिदक केसा सवासा संग निभाया, तिना समूह शहीदां दी कमाई दा ध्यान तरके बोलना जी। पंजा तख्तां सरबत गुरुद्वारियां जी का ध्यान तरके बोलना जी। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾਂ, ਮਤ ਉੱਚੀ ਮਤ ਪਦ ਦੇ ਰਾਖੇ, ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓੜ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ, ਆਪ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ, ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁਗਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਤਰੋ ਕਰ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ। ਬੀਬੀ ਕੁਲਵਿੰਦਰ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਕਿਰਪਾ ਕਰਨੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਭਾਈ ਤਾਰਾ ਸਿੰਘ ਗਿੱਲ ਉਹਨਾਂ ਦੀ ਤੰਦਰੁਸਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ, ਕਿਰਪਾ ਕਰਨੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੇ ਪਾਕ ਸਾਲ ਸੋਜ ਪਵਿੱਤਰਾ ਹਲਾਵ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ ਕਰਮ ਸਹੀ ਪਿਆਰੇ ਮੇਲ ਜਨਾ ਮਿਲਿਆ, ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ,
ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਬਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ, ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਵ ਨ ਲੱਗਈ ਪਾਰ, ਬ੍ਰਹਮ ਸਰਣਾਈ ਚਾਉ ਗਿਰਧ ਹਮਾਰੇ, ਰਾਮਕਾਰ ਦੁੱਖ ਲੱਗੇ ਨ ਭਾਈ। ਸਤਿਗੁਰ ਪੂਰਾ ਬੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦੀਆ ਏਕਾ ਲਿਵ ਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂਣ ਹੈ ਛੁੱਟ ਹੈ, ਨਿਕਟ ਨ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਹ ਗੌੜੀ ਦੀਪੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਜੈ ਕਰ ਕੀਰਤ ਆਖੀਏ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਓ ਸੋਹਿਲਾ, ਸਿਵਰੇ ਹੋ ਸਿਰਜਣ ਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ, ਹਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਾਹੋ। ਨਿਤ ਨਿਤ ਜੀੜੇ ਸੰਭਾਲਿਆ।

ਗੁਰ ਗੁਰ ਏਕੋ ਵੇ ਸਨੇਕ ਬਾਬਾ ਜੈ ਕਰ ਕਰਤੇ ਕਿਰਤ ਹੋਏ ਸੋ ਕਰ ਰਾਖ ਉਡਾਈ ਤੋਏ ਰਹਾਓ ਵਿਸਵੇ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਹੋ ਹੋਆ ਸੂਰਜ ਕੋ ਰੁਤਨੇਕ ਨਾਨਕ ਕਰਤੇ ਕੇ ਕਿਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਹੁ ਚੰਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪੌਣ ਚੌਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ

ਜਿਉਂ ਜਿਉਂ ਚਲਹਿ ਚੁਭੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਨਾਮ ਸਮਾਣੇ ਦੁਖ ਜਨਮ ਮਰਨ ਬਹੁ ਖੰਡਾਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਿਮੰਡਾਹੇ।

ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵੈ ਇਹੋ ਰਸ ਅਖਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਓ ਸੁਖ ਸਹਿ।

ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਕਰਕੇ ਬੋਲਣਾ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀ ਧਾਰ ਬਖਸ਼ੇ ਹਨ। ਆਪ ਜੀਆਂ ਦਾ ਅਟਾਨਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ। ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਆਈ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪਦਾ ਨਾਮ ਚਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾ ਵਸਾਏ। ਘਰ ਦਰ ਮਹਿਲ ਸਤਿਗੁਰੂ ਦਿਖਾਇਆ, ਰੰਗ ਸੇ ਰਲੀਆਂ ਮਣ। ਜੋ ਕਿਛ ਕਹੇ ਸੋ ਭਲਾ ਕਰ ਮਾਨੇ, ਨਾਨਕ ਨਾ ਵਖਾਣੇ। ਭੈਰੋ ਮੁਹੱਲਾ ਤੀਜਾ, ਮਨ ਸਾ ਮਨੇ ਸਮਾਈ ਲੈ ਗੁਰ ਸ਼ਬਦੀ ਵਿਚਾਰ। ਗੁਰ ਪੂਰੇ ਤੇ ਸੋਝੀ ਪਵੇ, ਫਿਰ ਮਰੇ ਨਾ ਵਾਰੋ ਵਾਰ। ਮਨ ਮੇਰੇ ਰਾਮ ਨਾਮ ਆਧਾਰ, ਗੁਰ ਪ੍ਰਸਾਦ ਪਰਮ ਪਦ ਪਾਇਆ, ਸਭ ਇੱਛ ਪਜਾਵਣ ਹਾਰ। ਰਹਾਓ ਸਭ ਮੈਂ ਇੱਕੋ ਰਵ ਰਹਿਆ, ਗੁਰ ਬਿਨ ਬੂਝ ਨਾ ਪਾਏ। ਗੁਰਮੁਖ ਪ੍ਰਗਟ ਹੋਆ ਮੇਰਾ ਹਰ ਪ੍ਰਭ, ਅਨ ਦਿਨ ਹਰ ਗੁਣ ਗਾਏ। ਸੁਖਦਾਤਾ ਹਰ ਏਕ ਹੈ, ਹੋਰ ਤੇ ਸੁੱਖ ਨਾ ਪਾਹੇ। ਸਤਿਗੁਰ ਜਿਨੀ ਨ ਸੇਵਿਆ ਦਾਤਾ, ਸੇ ਅੰਤ ਗਏ ਪਛਤਾਹੇ। ਸਤਿਗੁਰ ਸੇ ਸਦਾ ਸੁਖ ਪਾਇਆ, ਫਿਰ ਦੁੱਖ ਨ ਲਾਗੈ ਧਾਏ। ਨਾਨਕ ਹਰ ਭਗਤ ਪ੍ਰਾਪਤ ਹੋਈ, ਜੋਤੀ ਜੋਤ ਸਮਾਏ। ਭੈਰੋ ਮੁਹੱਲਾ ਤੀਜਾ, ਬਾਜ ਗੁਰੂ ਜਗਤ ਬੋਰਾਨਾ, ਭੁੱਲਾ ਚੋਟਾਂ ਖਾਈ। ਮਰ ਮਰ ਜੰਮੇ ਸਦਾ ਦੁੱਖ ਪਾਏ, ਦਰ ਕੀ ਖਬਰ ਨਾ ਪਾਈ। ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਣਾ, ਹਿਰਦੇ ਹਰ ਨਾਮ ਮੀਠਾ ਸਦ ਲਾਗਾ। ਗੁਰ ਸ਼ਬਦੇ ਭਵਜਲ ਤਰਨਾ, ਰਹਾਓ ਭੇਖ ਕਰੈ ਬਹੁਤ ਚਿਤ ਡੋਲੈ, ਅੰਤਰ ਕਾਮ ਕ੍ਰੋਧ ਅਹੰਕਾਰ। ਅੰਤਰ ਤਿਸਾ ਭੂਖ ਅਤ ਬਹੁਤੀ, ਭੁਗਤ ਫਿਰੇ ਦਰਬਾਰ। ਗੁਰ ਕੇ ਸ਼ਬਦ ਮਰੇ ਫਿਰ ਜੀਵੈ, ਤਿਨ ਕੋ ਮੁਕਤ ਦੁਆਰ। ਅੰਤਰ ਸ਼ਾਂਤ ਸਦਾ ਸੁਖ ਹੋਵੇ, ਹਰ ਰਾਖਿਆ ਔਰ ਧਾਰ। ਜੋ ਤਿਸ ਭਾਵੈ ਤਿਵੇ ਚਲਾਵੈ, ਕਰਨਾ ਕਿਛੂ ਨਾ ਜਾਏ। ਨਾਨਕ ਗੁਰਮੁਖ ਸ਼ਬਦ ਸੰਭਾਲੇ, ਰਾਮ ਨਾਮ ਵਡਿਆਈ। ਭੈਰੋ ਮੁਹੱਲਾ ਤੀਜਾ, ਹਉਮੈ ਮਾਇਆ ਮੋਹਿ ਖਵਾਇਆ, ਦੁੱਖ ਟੇ ਦੁੱਖ ਖਾਏ। ਅੰਤਰ ਲੋਭ ਹਲਕ ਦੁੱਖ ਭਾਰੀ, ਬਿਨ ਵਿਵੇਕ ਭਰਮਾਏ। ਮਨ ਮੁਖ ਤ੍ਰਿਗ ਜੀਵਨ ਸੰਸਾਰ, ਰਾਮ ਨਾਮ ਸੁਪਨੇ ਨਹੀਂ ਚੇਤਿਆ। ਹਰ ਸਿਓ ਕਦੇ ਨ ਲਾਗੈ ਪਿਆਰ, ਰਹਾਓ ਪਸਵਾ ਕਰਮ ਕਰੇ ਨੇ ਬੂਝੇ, ਕੂੜ ਕਮਾਵੇ ਕੂੜ ਹੋਏ। ਸਤਿਗੁਰ ਮਿਲ ਤਾਂ ਉਲਟੀ ਹੋਵੇ, ਖੋਜ ਲਹੇ ਜਨ ਕੋਏ। ਹਰ ਹਰ ਨਾਮ ਹਿਰਦੇ ਸਦ ਵਸਿਆ, ਪਾਇਆ ਗੁਣੀ ਨਿਧਾਨ। ਗੁਰ ਪ੍ਰਸਾਦੀ ਪੂਰਾ ਪਾਇਆ, ਚੂਕਾ ਮਨ ਅਭਿਮਾਨ। ਆਪੇ ਕਰਤਾ ਕਰੇ ਕਰਾਏ, ਆਪੇ ਮਾਰਗ ਪਾਏ। ਆਪੇ ਗੁਰਮੁਖ ਦੇ ਵਡਿਆਈ, ਨਾਨਕ ਨਾਮ ਸਮਾਏ। ਭੈਰੋ ਮੁਹੱਲਾ ਤੀਜਾ, ਮੇਰੀ ਪਟਿਆ ਲਿਖੋ ਹਰ ਗੋਬਿੰਦ ਗੋਪਾਲਾ, ਦੂਜੇ ਪਾਏ ਫਾਥੇ ਜਮ ਜਾਲਾ। ਸਤਿਗੁਰ ਕਰੇ ਮੇਰੀ ਪ੍ਰਤਪਾਲਾ, ਹਰ ਸੁਖਦਾਤਾ ਮੇਰੇ ਨਾਲਾ। ਗੁਰ ਉਪਦੇਸ਼ ਪਹਿਲਾ ਦਿਹਾਰੇ ਉਚਰੈ, ਸਾਸ ਨਾ ਤੇ ਬਾਲਕ ਗਮ ਨਾ ਕਰੈ। ਰਹਾਓ ਮਾਤਾ ਉਪਦੇਸੇ ਪ੍ਰਹਲਾਦ ਪਿਆਰੇ, ਪੁੱਤਰ ਰਾਮ ਨਾਮ ਛੋਡੋ, ਜੀਓ ਲਿਹੋ ਉਭਾਰੇ। ਪ੍ਰਹਲਾਦ ਕਹੈ ਸੁਣੋ ਮੇਰੀ ਮਾਏ, ਰਾਮ ਨਾਮ ਨਾ ਛੋਡਾਂ ਗੁਰ ਦੀਆ ਬੁਝਾਏ। ਸੰਡਾ ਮਰਕਾ ਸਭ ਜਾਏ ਪੁਕਾਰੇ, ਪ੍ਰਹਲਾਦ ਆਪ ਵਿਗੜਿਆ ਸਭ ਚਾਟੜੇ ਵਿਗਾਲੇ। ਦੁਸ਼ਟ ਸਭਾ ਮੈਂ ਮੰਤਰ ਪਕਾਇਆ, ਪ੍ਰਹਲਾਦ ਕਾ ਰਾਕਾ ਹੋਏ ਰਗੁਰਾਇਆ। ਹਾਥ ਖੜਗ ਕਰਤਾਇਆ ਅਤ ਅਹੰਕਾਰ, ਹਰ ਤੇਰਾ ਕਹਾ ਤੁਝ ਲੈ ਅਵਾਰ। ਖਿਨ ਮੈਂ ਭਿਆਨ ਰੂਪ ਨਿਕਸਿਆ ਥੰਮ ਅਪਾੜ, ਹਰਨਾਕਸ ਨਖੀ ਬਿਧਾਰਿਆ ਪ੍ਰਹਲਾਦ ਲਿਆ ਉਭਾਰ। ਸੰਤ ਜਨਾ ਕੇ ਹਰ ਜੀਉ ਕਾਰਜ ਸਵਾਰੇ, ਪ੍ਰਹਲਾਦ ਜਨ ਕੇ ਇੱਕੀ ਕੁਲ ਉਧਾਰੇ। ਗੁਰ ਕੈ ਸ਼ਬਦ ਹੋਮੇ ਬਿਖ ਮਾਰੇ, ਨਾਨਕ ਰਾਮ ਨਾਮ ਸੰਤ ਨਿਸਤਾਰੇ। ਭੈਰੋ ਮੁਹੱਲਾ ਤੀਜਾ, ਆਪੇ ਦੈਤ ਲਾਏ ਦਿੱਤੇ ਸੰਤ ਜਨਾ ਕੋ, ਆਪੇ ਰਾਖਾ ਸੋਈ ਜੋ ਤੇਰੀ ਸਦਾ ਸਰਨ ਆਈ। ਤਿੰਨ ਮਨ ਦੁੱਖ ਨਾ ਹੋਈ, ਜੁਗ ਜੁਗ ਭਗਤਾਂ ਕੀ ਰੱਖਦਾ ਆਇਆ। ਦੈਤ ਪੁੱਤਰ ਪ੍ਰਹਲਾਦ ਗਾਇਤਰੀ ਤਰਪਣ, ਕਿਛੂ ਨਾ ਜਾਣੈ ਸ਼ਬਦੇ ਮੇਲ ਮਿਲਾਇਆ। ਰਹਾਓ ਅੰਦਨ ਭਗਤ ਕਰੇ ਦਿਨ ਰਾਤੀ, ਦੁਬਦਾ ਸ਼ਬਦੇ ਖੋਈ। ਸਦਾ ਨਿਰਮਲ ਹੈ ਜੋ ਸੱਚ ਰਾਤੇ, ਸੱਚ ਵਸਿਆ ਮਨ ਸੋਈ। ਮੂਰਖ ਦੁਬਦਾ ਪੜੈ ਮੂਲ ਨਾ ਪਛਾਣੈ, ਬਿਰਥਾ ਜਨਮ ਗਵਾਇਆ। ਸੰਤ ਜਿਨ੍ਹਾਂ ਕੀ ਨਿੰਦਾ ਕਰੈ, ਦੁਸ਼ਟ ਦੈਤ ਚੜਾਇਆ। ਪ੍ਰਹਲਾਦ ਦੁਬਦਾ ਨਾ ਪੜੈ, ਹਰ ਨਾਮ ਨਾ ਛੋਡੈ, ਡਰੇ ਨਾ ਕਿਸੇ ਦਾ ਡਰਾਇਆ। ਸੰਤ ਜਿਨ੍ਹਾਂ ਕਾ ਹਰ ਜੀਉ ਰਾਖਾ,
ਦੈਤੈ ਕਾਲ ਨੇੜਾ ਆਇਆ ਆਪਣੀ ਪੈਜ ਆਪੇ ਰਾਖੈ ਭਗਤਾਂ ਦੇ ਵਡਿਆਈ ਨਾਨਕ ਹਰਨਾਕਸ ਨਖੀ ਬਿਦਾਰਿਆ ਅੰਧੇ ਦਰ ਕੀ ਖਬਰ ਨਾ ਪਾਈ ਰਾਗ ਪਹਿਰੋ ਮਹੱਲਾ ਚੌਥਾ ਚੌਪ ਦੇ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜਨ ਸੰਤ ਕਰ ਕਿਰਪਾ ਪਗ ਲੈਣ ਗੁਰ ਸ਼ਬਦੀ ਹਰ ਭੱਜ ਸੁਰਤ ਸਮਾਇਣ ਮੇਰੇ ਮਨ ਹਰ ਭੱਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਭਾਵਜਲ ਹਰ ਨਾਮ ਤਰਾਇਣ ਰਹਾਓ ਸੰਗਤ ਸਾਧ ਮੇਲ ਹਰ ਗਾਇਣ ਗੁਰਮਤੀ ਲੇ ਰਾਮ ਰਸਾਇਣ ਗੁਰਸਾਧੂ ਅੰਮ੍ਰਿਤ ਗਿਆਨ ਸਰਨਾਇਣ ਸਭ ਕਿਲ ਵਿਖ ਪਾਪ ਗਏ ਗਵਾਇਣ ਤੂੰ ਆਪੇ ਕਰਤਾ ਸ੍ਰੇਸ਼ਟ ਧਰਾਇਣ ਜਨ ਨਾਨਕ ਮੇਲ ਤੇਰਾ ਦਾਸ ਦਸਾਇਣ ਭੈਰੋ ਮਹੱਲਾ ਚੌਥਾ ਬੋਲ ਹਰ ਨਾਮ ਸਫਲ ਸਾ ਕਰੀ ਗੁਰ ਉਪਦੇਸ਼ ਸਭ ਦੁੱਖ ਪਰ ਹਰੀ ਮੇਰੇ ਮਨ ਹਰ ਭੱਜ ਨਾਮ ਨਰ ਹਰੀ ਕਰ ਕਿਰਪਾ ਮੇਲੋ ਗੁਰ ਪੂਰਾ ਸਤ ਸੰਗਤ ਸੰਗ ਸਿੰਧ ਪੋ ਤਰੀ ਰਹਾਉ ਜਗ ਜੀਵਨ ਧਿਆਏ ਮਨ ਹਰ ਸਿਮਰੀ ਕੋਟ ਕਟੰਤਰ ਤੇਰੇ ਪਾਪ ਪਰ ਹਰੀ ਸਤ ਸੰਗਤ ਸਾਧ ਧੂਰ ਮੁਖ ਪਰੀ ਇਸ ਨਾਨਕੀਓ ਅੜਸੜ ਸੁਰ ਸਰੀ ਹਮ ਮੂਰਖੋ ਹਰ ਕਿਰਪਾ ਕਰੀ ਜਨ ਨਾਨਕ ਤਾਰਿਓ ਤਾਰਨ ਹਰੀ ਭੈਰੋ ਮੁਹੱਲਾ ਚੌਥਾ ਸੋ ਕ੍ਰਿਤ ਕਰਨੀ ਸਾਲ ਜਪ ਮਾਲੀ ਹਿਰਦੇ ਦੇਖ ਚੱਲੇ ਤੁਧ ਨਾਲੀ ਹਿਰਦੇ ਫੇਰ

सत्कारो, ना हम हिंदू ना मुसलमान, अल्लाह राम के पिंड परान। कहो कबीर एह किया वखाना, गुर पीर मिल खुद खसम पछाना। भैरो मोहल्ला पंजवा, दस मिर्गी सहजे बांधे आनी, पांच मिर्ग बेदे सेव की बानी। संत संग ले चढ़ियो शिकार, मृग पकड़े बिन घोर हथियार। रहाओ अखीर बिरत बाहर आयो तहाए, हेरा पायो कर कह गाय। मृग पकड़े कर आने हाट, चुक चुक ले गए बांडे बाट। यो हेरा कीनो दान, नानक कह कर केवल नाम। भैरो मोहल्ला पंजवा, जेसो लोच लोच खवाया, साकत हर हर चीत न आया। संत जना की लेहो मते, साध संग पावो परम गते। रहाओ पाथर को बो नीर पवाया, नै पी गए अदक सुकाया। खड़ शास्त्र मूर्खे सुनाया, जैसे जैसे दे दस पवन चलाया। बिन कण खलहान जैसे गाहन पाया, त्यो साकत ते को ना बरासाया। तित ही लागा जित को लाया, कोह नानक प्रभ बणत बनाया। भैरो मोहल्ला पांजवा, जियो प्राण जन रचियो शरीर, जिने अपाए तिन को पीर। गुर गोबिंद जी के काम, हालत पलत जाकी साध शाम। रहाओ प्रभ आराधन निर्मल रीत, साध संग बिनसी विपरीत। ही मीत हीत धन न पारणा, धन धन मेरे नारायण। नानक बोले अमृत बाणी, एक बिना दूजा नहीं जाने। भैरो मोहल्ला पांजवा, आगे दे पाछे नारायण, मद भाग हर प्रेम रसायण। प्रभु हमारे शास्त्र सौण, सुख सहज आनंद ग्रह पौण। रहाओ रसना नाम करन सुन जीवे, प्रभु सिमर सिमर अमर थिर थीवे। जन्म जन्म के दुख निवारे, अनहद शब्द वजे दरबारे। कर कृपा प्रभु लिए मिलाए, नानक प्रभ शरणागत आए। भैरो मोहल्ला पांजवा, कोट मनोरथ आवे हाथ, जम मार कै संगी पांथ। गंगा जल गुर गोबिंद नाम, जो सिमरे तिस की गत होवे। पीवत बोड़ना जोन परमाम। रहाओ पूजा जाप ताप स्नान, सिमरत नाम पै नह काम। राज माल साधन दरबार, सिमरत नाम पूर्ण आचार। नानक दास यो किया विचार, बिन हर नाम मिथ्या सब शार। भैरो मोहल्ला पांजवा, लेपन लागो तिलका मूल, दुष्ट ब्राह्मण मुआ होए कैसूल। हर जन राखे पार ब्रह्म आप, पापी मुआ गुर प्रताप। रहाओ अपना खासम जन आप त्याया, याना पापी ओह आप पचाया। प्रभ मात पिता अपने दास कर खवाला, निंद का माथा इहा उहा काला। जन नानकी परमेसर सुनी अरदास, मलेश पापी पचया भया निरास। भैरो मोहल्ला पांजवा, खूब खूब खूब खूब खूब तेरो नाम। झूठ झूठ झूठ झूठ दुनी गुमान। रहाओ नगज तेरे बंदे दीदार अपार, ना बिना सब दुनिया चार। अचार्य तेरी कुदरत तेरे कदम सलाह, गनीव तेरी सहपत सच्चे पातशाह। नितरिया धर पने खुदाए, गरीब नवाज दिन रहन त्याए। नानक खुद खसम मेहरवान, अल्लाह न विसरे दिल जी प्राण। भैरो मोहल्ला पांजवा, साच पदार्थ गुरमुख लहो, प्रभ का पाणा सत कर सहो। जीवत जीवत जीवत रहो, राम रसन नित उठ पीवहो। हर हर हर हर रसना कहो। रहाओ कल जग मैं एक नाम उधार, नानक बोले ब्रह्म विचार। भैरो मोहल्ला पांजवा, सतगुर सेव सर्व फल पाए, जन्म जन्म की मैल मिटाए। पतत पावन प्रभ तेरो नाओ, पूर्व कर्म लिखे गुण गाओ। रहाओ साधु तूर होवे, साधु संग होवे उधार। सोभा पावे प्रभ कै द्वार, सर्ब कल्याण चरण प्रभ सेवा। धूर बांछे सब सौर नर देवा,
ਨਾਨਕ ਪਾਇਆ ਨਾਮ ਨਿਧਾਨ। ਹਰ ਜਪ ਜਪ ਉਧਰਿਆ ਸਗਲ ਜਹਾਨ, ਭੈਰੋ ਮਹੱਲਾ ਪੰਜਵਾ। ਆਪਣੇ ਦਾਸ ਕੋ ਕੰਠ ਲਗਾਵੈ, ਨਿੰਦਕ ਕੋ ਅਗਨ ਮੈਂ ਪਾਵੈ। ਪਾਪੀ ਤੇ ਰਾਖੇ ਨਰਾਇਣ, ਪਾਪੀ ਕੀ ਗਤ ਕਤ ਹੋ ਨਾਹੀ, ਪਾਪੀ ਪਚਿਆ ਆਪ ਕਮਾਇਣ ਰਹਾਓ। ਦਾਸ ਰਾਮ ਜੀਉ ਲਾਗੀ ਪ੍ਰੀਤ, ਨਿੰਦ ਕੀ ਹੋਈ ਬਿਪਰੀਤ। ਪਾਰ ਬ੍ਰਹਮ ਆਪਣਾ ਬਿਰਧ ਪ੍ਰਗਟਾਇਆ, ਦੁਖੀ ਆਪਣਾ ਕੀਤਾ ਪਾਇਆ। ਆਏ ਨ ਜਾਈ ਰਹਿਆ ਸਮਾਈ, ਨਾਨਕ ਦਾਸ ਹਰ ਕੀ ਸਰਣਾਈ। ਰਾਗ ਪਹਿਰੋ ਮਹੱਲਾ ਪੰਜਵਾ, ਚੌਪ ਦੇ ਘਰ ਦੂਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸ੍ਰੀ ਧਰ ਮੋਹਨ, ਸਗਲ ਅਪਾਵਨ ਨਿਰੰਕਾਰ ਸੁਖਦਾਤਾ। ਐਸਾ ਪ੍ਰਭ ਛੋੜ ਕਰੇ ਅਨ ਸੇਵਾ, ਕਵਨ ਵਿਖਿਆ ਰਸ ਮਾਤਾ। ਰੇ ਮਨ ਮੇਰੇ ਤੂੰ ਗੋਬਿੰਦ ਭਾਜ, ਅਵਰ ਅਪਾਵ ਸਗਲ ਮੈਂ ਦੇਖੇ, ਜੋ ਚਿਤ ਵੀ ਤਿਸ ਬਿਗਰਸ ਕਾਜ ਰਹਾਓ। ਠਾਕਰ ਛੋੜ ਦਾਸੀ ਕੋ ਸਿਮਰੈ, ਮਨ ਮੁਖ ਅੰਧ ਅਗਿਆਨਾ। ਹਰ ਕੀ ਭਗਤ ਕਰੇ ਤਿੰਨ ਨਿੰਦੈ, ਨਗੁਰੇ ਪਸੂ ਸਮਾਨਾ। ਜੀਉ ਪਿੰਡ ਤਨ ਧਨ ਸਭ ਪ੍ਰਭ ਕਾ, ਸਾਕਤ ਕਹਿਤੇ ਮੇਰਾ। ਅਹਮਬਦ ਦੁਰਮਤ ਹੈ ਮੈਲੀ, ਬਿਨ ਗੁਰ ਭਾਵ ਜਲ ਫੇਰਾ। ਹੋਮ ਜਗ ਜਪ ਤਵ ਸਭ ਸੰਜਮ, ਤੜ ਤੀਰਥ ਨਹੀਂ ਪਾਇਆ। ਮਿਟਿਆ ਆਪ ਪੈ ਸਰਣਾਈ, ਗੁਰਮੁਖ ਨਾਨਕ ਜਾਗਤ ਤਰਾਇਆ। ਭੈਰੋ ਮਹੱਲਾ ਪੰਜਵਾ, ਬਨ ਮੈਂ ਪੇਖਿਓ ਤ੍ਰਿਣ ਮੈਂ ਪੇਖਿਓ, ਗ੍ਰਹਿ ਪੇਖਿਓ ਉਦਸਾਏ। ਦੰਡ ਧਾਰ ਜਟ ਧਾਰੈ ਪੇਖਿਓ, ਵਰਤ ਨੇਮ ਤੀਰਥਾਏ। ਸੰਤ ਸੰਗ ਪੇਖਿਓ ਮਨ ਮਾਏ, ਊਬ ਪਿਆਲ ਸਰਬ ਮੈਂ ਪੂਰਨ। ਰਸ ਮੰਗਲ ਗੁਣ ਗਾਏ ਰਹਾਓ, ਜੋਗ ਭੇਖ ਸੰਨਿਆਸੈ ਪੇਖਿਓ। ਜਦ ਜੰਗਮ ਕਾਪੜ ਆਏ, ਤਪੀ ਤਪੀ ਸਰ ਮੁਨ ਮੈਂ ਪੇਖਿਓ, ਨਟ ਨਾਟਕ ਨਿਰਤਾਏ। ਚੌ ਮੈਂ ਪੇਖਿਓ ਖੱਟ ਮੈਂ ਪੇਖਿਓ, ਦਸ ਅਸ਼ਟੀ ਸਿਮਰਤਾਏ। ਸਭ ਮਿਲ ਏਕੋ ਏਕ ਵਖਾਨੈ, ਤੋ ਕਿਸ ਤੇ ਕਹੋ ਦਰਾਏ। ਅਗਹਿ ਅਗੇ ਬੇਅੰਤ ਸਵਾਮੀ, ਨੈ ਕੀਮ ਕੀਮ ਕੀ ਮਾਏ। ਜਿਨ ਨਾਨਕ ਤਿੰਨ ਕਹਿ ਬਲ ਬਲ ਜਾਈਐ, ਜੈ ਘਟ ਪਰ ਗਟਿਆਏ। ਭੈਰੋ ਮੁਹੱਲਾ ਪੰਜਵਾ, ਨਿਕਟ ਬੁਝੈ ਸੋ ਬੁਰਾ ਕਿਉ ਕਰੈ, ਬਿਖ ਸਾਂਚੇ ਨਿਤ ਡਰਦਾ ਫਿਰੇ। ਹੈ ਨਿਕਟੇ ਅਰ ਭੇਦ ਨਾ ਪਾਇਆ, ਬਿਨ ਸਤਿਗੁਰ ਸਭ ਮੋਹੀ ਮਾਇਆ। ਨੇੜੇ ਨੇੜੇ ਸਭ ਕੋ ਕਹੈ, ਗੁਰਮੁਖ ਭੇਦ ਵਿਰਲਾ ਕੋ ਲਹੈ ਰਹਾਓ। ਨਿਕਟ ਨ ਦੇਖੇ ਭਰ ਗ੍ਰਹਿ ਜਾਏ, ਦਰ ਬਿਹਰੇ ਮਿਥਿਆ ਘਰ ਖਾਏ। ਪਈ ਠਗੋਰੀ ਹਰ ਸੰਗ ਨਾ ਜਾਣਿਆ, ਬਾਜ ਗੁਰੂ ਹੈ ਭਰਮ ਭੁਲਾਨਿਆ। ਨਿਕਟ ਨ ਜਾਣੇ ਬੋਲੇ ਕੂੜ, ਮਾਇਆ ਮੋਹ ਮੂਠਾ ਹੈ ਮੂੜ। ਅੰਤਰ ਵਾਤ ਦਸਾਂਤਰ ਜਾਏ, ਬਾਜ ਗੁਰੂ ਹੈ ਭਰਮ ਭੁਲਾਏ। ਜਿਸ ਮਸਤ ਕਰਮ ਲਿਖਿਆ ਲਲਾਟ, ਸਤਿਗੁਰ ਸੇਵੇ ਖੁੱਲੇ ਕਪਾਟ। ਅੰਤਰ ਬਾਹਰ ਨਿਕਟੇ ਸੋਏ, ਜਿਨ ਨਾਨਕ ਆਵੇ ਨਾ ਜਾਵੇ ਕੋਏ। ਭੈਰੋ ਮੁਹੱਲਾ ਪੰਜਵਾ, ਜਿਸ ਤੂੰ ਰਾਖੇ ਤਿਸ ਕੌਣ ਮਾਰੈ, ਸਭ ਤੁਝ ਹੀ ਅੰਤਰ ਸਗਲ ਸੰਸਾਰ ਹੈ। ਕੋਟ ਅਪਾਵ ਚਿਤਵਤ ਹੈ ਪ੍ਰਾਣੀ, ਸੋ ਹੋਵੇ ਜੇ ਕਰੇ ਚੋਜ ਵਡਾਣੀ। ਰਾਖੋ ਰਾਖੋ ਕਿਰਪਾ ਤਹਾਰ, ਤੇਰੀ ਸਰਨ ਤੇਰੇ ਦਰਬਾਰ ਹਾਓ। ਜਿਨ ਸੇਵਿਆ ਨਿਰਭਉ ਸੁਖ ਦਾਤਾ, ਤਿੰਨ ਭਉ ਦੂਰ ਕੀਆ ਏਕ ਪਰਾਤਾ। ਜੋ ਤੂੰ ਕਰੇ ਸੋਈ ਫੁਨ ਹੋਏ, ਮਾਰੇ ਨ ਰਾਖੇ ਦੂਜਾ ਕੋਏ। ਕਿਆ ਤੂੰ ਸੋਚੇ ਮਾਨਸ ਬਾਣ, ਅੰਤਰ ਜਾਮੀ ਪੁਰਖ ਸੁਜਾਣ। ਏਕ ਟੇਕੇ ਕੋ ਆਧਾਰ, ਸਭ ਕੇ ਜਾਣੇ ਸਿਰ ਜਿਣਹਾਰ। ਜਿਸ ਉਪਰ ਨਦਰ ਕਰੇ ਕਰਤਾਰ, ਤਿਸ ਜਨ ਕੇ ਸਭ ਕਾਜ ਸਵਾਰ। ਜਿਸ ਤਿਸਕਾ ਰਾਖਾ ਏਕੋ ਸੋਏ, ਜਨ ਨਾਨਕ ਅੱਪੜ ਨਾ ਸਾਕੈ ਕੋਏ। ਭੈਰੋ ਮੁਹੱਲਾ ਪੰਜਵਾ, ਤੋ ਕੜੀਏ ਜੇ ਹੋਵੇ ਬਾਹਰ, ਤੋ ਕੜੀਏ ਜੇ ਵਿਸਰੇ ਨਰ ਹਰ, ਤੋ ਕੜੀਏ ਜੇ ਦੂਜਾ ਪਾਏ, ਕਿਆ ਕੜੀਏ ਜਾਂ ਰਹਿਆ ਸਮਾਏ। ਮਾਇਆ ਮੋਹੇ ਕੜੇ ਕੜ ਪਚਿਆ, ਬਿਨ ਨਾਵੇ ਭਰਮ ਭਰਮ ਭਰਮ ਖਪਿਆ ਰਹਾਓ। ਤੋ ਕੜੀਏ ਜੇ ਦੂਜਾ ਕਰਤਾ, ਤੋ ਕੜੀਏ ਜੇ ਅਨਿਆਏ ਕੋ ਮਰਤਾ। ਤੋ ਕੜੀਏ ਜੇ ਕਿਸ ਜਾਣੇ ਨਾਹੀ, ਕਿਆ ਕੜੀਏ ਜਾਂ ਭਰਪੂਰ ਸਮਾਹੀ। ਤੋ ਕੜੀਏ ਜੇ ਕੁਛ ਹੋਏ ਤਿੰਘਾਣੇ, ਤੋ ਕੜੀਏ ਜੇ ਭੂਲ ਰੰਝਾਣੈ। ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ, ਤਬ ਕਾੜਾ ਛੋੜ ਅਚਿੰਤ ਹਮ ਸੋਤੇ। ਪ੍ਰਭ ਤੂੰ ਹੈ ਠਾਕਰ ਸਭ ਕੋ ਤੇਰਾ, ਜੋ ਭਾਵੇ ਤੋ ਕਰੇ ਨਬੇਰਾ।
ਦੁਤੀਆ ਨਾਥ ਹਰ ਇੱਕ ਰਹਿਆ ਸਮਾਏ, ਰਾਖੋ ਪੈ ਜਨਾਨਕ ਸਰਨਾਏ, ਭੈਰੋ ਮੁਹੱਲਾ ਪੰਜਵਾਂ। ਬਿਨ ਬਾਜੇ ਕੈਸੋ ਨਿਰਤਕਾਰੀ, ਬਿਨ ਕੰਠੇ ਕੈਸੇ ਗਾਵਨ ਹਾਰੀ, ਜੀਲ ਬਿਨਾ ਕੈਸੇ ਬਜੇ ਰਬਾਬ, ਨਾ ਬਿਨਾ ਬਿਰਥੇ ਸਭ ਕਾਜ, ਨਾ ਬਿਨਾ ਕਹੋ ਕੋ ਤਰਿਆ, ਬਿਨ ਸਤਿਗੁਰ ਕੈਸੇ ਪਾਰ ਭਰਿਆ ਰਹਾਓ, ਬਿਨ ਜਿਹਵਾ ਕਹਾ ਕੋ ਬਕਤਾ, ਬਿਨ ਸਰਵਨਾ ਕਹਾ ਕੋ ਸੁਨਤਾ, ਬਿਨ ਨੇਤਰਾ ਕਹਾ ਕੋ ਪੇਖੈ, ਨਾ ਬਿਨਾ ਨਰ ਕਹੀ ਨਾ ਲੇਖੈ, ਬਿਨ ਵਿਦਿਆ ਕਹਾ ਕੋਈ ਪੰਡਤ, ਬਿਨ ਅਮਰੇ ਕੈਸੇ ਰਾਜ ਮੰਡਤ, ਬਿਨ ਬੁਝੇ ਕਹਾ ਮਨ ਠਹਿਰਾਨਾ, ਨਾ ਬਿਨਾ ਸਭ ਜਗ ਬਹੁਰਾਨਾ, ਬਿਨ ਬੈਰਾਗ ਕਹਾ ਬੈਰਾਗੀ, ਬਿਨ ਹੋ ਤਿਆਗ ਕਹਾ ਕਹੁ ਤਿਆਗੀ, ਬਿਨ ਰਸ ਬਿਨ ਬਸ ਪੰਚ ਕਹਾ ਮਨ ਚੂਰੇ, ਬਿਨ ਬਸ ਪੰਚ ਕਹਾ ਮਨ ਚੂਰੇ, ਨਾ ਬਿਨਾ ਸਦ ਸਦ ਹੀ ਚੂਰੇ, ਬਿਨ ਗੁਰ ਦੀਖਿਆ ਕੈਸੇ ਗਿਆਨ, ਬਿਨ ਪੇਖੇ ਕੋ ਕੈਸੋ ਧਿਆਨ, ਬਿਨ ਪੈ ਕਥਨੀ ਸਰਬ ਵਿਕਾਰ, ਕਹੁ ਨਾਨਕ ਦਰ ਕਾ ਵਿਚਾਰ, ਭੈਰੋ ਮੁਹੱਲਾ ਪੰਜਵਾਂ। ਹੋਮੇ ਰੋਗ ਮਨ ਕੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ, ਦ੍ਰਿਸ਼ਟ ਰੋਗ ਪਚ ਮੂਏ ਪਤੰਗਾ, ਨਾਦ ਰੋਗ ਖਪ ਗਏ ਕੁਰੰਗਾ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤ ਗੁਰ ਜੋਗੀ ਰਹਾਓ, ਜਿਹਵਾ ਰੋਗ ਮੀਨ ਗ੍ਰਾਸਿਆਨੋ, ਬਾਸਨ ਰੋਗ ਭੌਰ ਬਿਨਸਾਨੋ, ਏਤ ਰੋਗ ਕਾ ਸਗਲ ਸੰਸਾਰਾ, ਤ੍ਰਿਬਦ ਰੋਗ ਮੈਂ ਬਦੇ ਬਿਕਾਰਾ, ਰੋਗੇ ਮਰਤਾ ਰੋਗੇ ਜਨਮੇ, ਰੋਗੇ ਫਿਰ ਫਿਰ ਜੋਨੀ ਭਰਮੈ, ਰੋਗ ਬੰਧ ਰਹਿਣ ਰਤੀ ਨਾ ਪਾਵੈ, ਬਿਨ ਸਤਿਗੁਰ ਰੋਗ ਕਤੇ ਨਾ ਜਾਵੇ, ਪਾਰ ਬ੍ਰਹਮ ਜਸ ਕੀ ਨੀ ਦਇਆ, ਬਾਂ ਪਕੜ ਰੋਗੋਂ ਕੱਢ ਲਿਆ, ਟੂਟੇ ਬੰਧਨ ਸਾਧ ਸੰਗ ਪਾਇਆ, ਕਹੋ ਨਾਨਕ ਰੋਗ ਗੁਰ ਰੋਗ ਮਟਾਇਆ, ਭੈਰੋ ਮੁਹੱਲਾ ਪੰਜਵਾਂ। ਚੀਤ ਆਵੇ ਤਾਂ ਮਹਾ ਆਨੰਦ, ਚੀਤ ਆਵੇ ਤਾਂ ਸਭ ਦੁੱਖ ਭੰਜ, ਚੀਤ ਆਵੇ ਤਾਂ ਸਰਦਾ ਪੂਰੀ, ਚੀਤ ਆਵੇ ਤਾਂ ਕਬੇ ਨਾ ਝੂਰੀ, ਅੰਤਰ ਰਾਮ ਰਾਏ ਪ੍ਰਗਟੇ ਆਏ, ਗੁਰ ਪੂਰੇ ਦੀਓ ਰੰਗ ਲਾਏ ਰਹਾਓ, ਚੀਤ ਆਵੇ ਤਾਂ ਸਰਬ ਕੋ ਰਾਜਾ, ਚੀਤ ਆਵੇ ਤਾਂ ਪੂਰੇ ਕਾਜਾ, ਚੀਤ ਆਵੇ ਤਾਂ ਰੰਗ ਗੁਲਾਲ, ਚੀਤ ਆਵੇ ਤਾਂ ਸਦਾ ਨਿਹਾਲ, ਚੀਤ ਆਵੇ ਤਾਂ ਸਦ ਧਨਵੰਤਾ, ਚੀਤ ਆਵੇ ਤਾਂ ਸਦ ਨਿਬਰੰਤਾ, ਚੀਤ ਆਵੇ ਤਾਂ ਸਭ ਰੰਗ ਮਾਣੈ, ਚੀਤ ਆਵੇ ਤਾਂ ਚੂਕੀ ਕਾਣ, ਚੀਤ ਆਵੇ ਤਾਂ ਸਹਿਜ ਕਰ ਪਾਇਆ, ਚੀਤ ਆਵੇ ਤਾਂ ਸੁਨ ਸਮਾਇਆ, ਚੀਤ ਆਵੇ ਸਦ ਕੀਰਤਨ ਕਰਤਾ, ਮਨ ਮਾਨਿਆ ਨਾਨਕ ਭਗਵੰਤਾ, ਭੈਰੋ ਮੁਹੱਲਾ ਪੰਜਵਾਂ। ਬਾਪ ਹਮਾਰਾ ਸਦ ਚਰਨ ਜੀਵੀ, ਭਾਈ ਹਮਾਰੇ ਸਦ ਹੀ ਜੀਵੀ, ਮੀਤ ਹਮਾਰੇ ਸਦਾ ਅਬਨਾਸੀ, ਕੁਟੰਬ ਹਮਾਰਾ ਨਿਜ ਘਰ ਵਾਸੀ, ਹਮ ਸੁਖ ਪਾਇਆ ਤਾਂ ਸਭੇ ਸਹੇਲੇ, ਗੁਰ ਪੂਰੇ ਪਿਤਾ ਸੰਗ ਮੇਲੇ ਰਹਾਓ, ਮੰਦਰ ਮੇਰੇ ਸਭ ਤੇ ਉੱਚੇ, ਦੇਸ਼ ਮੇਰੇ ਬੇਅੰਤ ਅਪੂਛੇ, ਰਾਜ ਹਮਾਰਾ ਸਦ ਹੀ ਨਿਹਚਲ, ਮਾਲ ਹਮਾਰਾ ਕੂਟ ਅਬੇਚਲ, ਸੋਭਾ ਮੇਰੀ ਸਭ ਜੁਗ ਅੰਤਰ, ਬਾਜ ਹਮਾਰੀ ਥਾਨ ਥਨਾਂਤਰ, ਕੀਰਤ ਹਮਰੀ ਘਰ ਘਰ ਹੋਈ, ਭਗਤ ਹਮਾਰੀ ਸਭਨੀ ਲੋਈ, ਪਿਤਾ ਹਮਾਰੇ ਪ੍ਰਗਟੇ ਮਾਜ, ਪਿਤਾ ਪੂਤ ਰਲ ਕੀਨੀ ਸਾਂਝ, ਕਹੋ ਨਾਨਕ ਜੋ ਪਿਤਾ ਪਤੀਨੇ, ਪਿਤਾ ਪੂਤ ਏਕੇ ਰੰਗ ਲੀਨੇ, ਭੈਰੋ ਮੁਹੱਲਾ ਪੰਜਵਾਂ। ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ, ਹਮ ਅਪਰਾਧੀ ਤੁਮ ਬਖਸਾਤੇ, ਜਿਸ ਪਾਪੀ ਕੋ ਮਿਲੇ ਨਾ ਟੋਈ, ਸਰਣ ਆਵੇ ਤਾਂ ਨਿਰਮਲ ਹੋਈ, ਸੁਖ ਪਾਇਆ ਸਤਿਗੁਰੂ ਮਨਾਏ, ਸਭ ਫਲ ਪਾਏ ਗੁਰੂ ਧਿਆਏ, ਸਭ ਫਲ ਪਾਏ ਗੁਰੂ ਧਿਆਏ ਰਹਾਓ, ਪਾਰ ਬ੍ਰਹਮ ਸਤਿਗੁਰ ਆਦੇਸ਼, ਮਨ ਤਨ ਤੇਰਾ ਸਭ ਤੇਰਾ ਦੇਸ਼, ਚੂਕਾ ਪੜਦਾ ਤਾਂ ਨਦਰੀ ਆਇਆ, ਖਸਮ ਤੂੰ ਹੈ ਸਭ ਨਾ ਘੇਰਾਇਆ, ਤਿਸ ਭਾਣਾ ਖਸੂ ਕੇ ਕਾਟ ਹਰਿਆ, ਤਿਸ ਭਾਣਾ ਤਾਂ ਥਲ ਸਿਰ ਸਰਿਆ, ਤਿਸ ਭਾਣਾ ਤਾਂ ਸਭ ਫਲ ਪਾਏ, ਚਿੰਤ ਗਈ ਲਗ ਸਤ ਗੁਰ ਪਾਏ, ਹਰਾਮ ਖੋਰ ਨਿਰਗੁਣ ਕੋ ਤੂਠਾ, ਮਨ ਤਨ ਸੀਤਲ ਮਨ ਅੰਮ੍ਰਿਤ ਬੂਠਾ, ਪਾਰ ਬ੍ਰਹਮ ਗੁਰ ਭੈ ਦਿਆਲਾ, ਨਾਨਕ ਦਾਸ ਦੇਖ ਭੈ ਨਿਹਾਲਾ, ਭੈਰੋ ਮੁਹੱਲਾ ਪੰਜਵਾਂ। ਸਤਿਗੁਰ ਮੇਰਾ ਬੇ ਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਭ ਸਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾਓ, ਸਤਿਗੁਰ ਮੇਰਾ ਸਰਬ ਪ੍ਰਿਤ ਪਾਲੈ,
ਸਤਿਗੁਰ ਮੇਰਾ ਮਾਰ ਜਵਾਲਾ, ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਪਈ ਹੈ ਸਭਨੇ ਥਾਈ। ਸਤਿਗੁਰ ਮੇਰਾ ਤਾਣ ਨਿਤਾਣ, ਸਤਿਗੁਰ ਮੇਰਾ ਘਰ ਦੀ ਬਾਣ, ਸਤਿਗੁਰ ਕਹਿਓ ਸਦ ਬਲ ਜਾਇਆ, ਪ੍ਰਗਟ ਮਾਰਗ ਜਿਨ ਘਰ ਦਿਖਲਾਇਆ। ਜਿਨ ਗੁਰ ਸੇਵਿਆ ਤਿਸ ਭਉ ਨਾ ਵਿਆਪੈ, ਜਿਨ ਗੁਰ ਸੇਵਿਆ ਤੇ ਦੁੱਖ ਨਾ ਸੰਤਾਪੈ। ਨਾਨਕ ਸੋਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਭੈਰੋ ਮੁਹੱਲਾ ਪੰਜਵਾ, ਨਾਮ ਲੈਤ ਮਨ ਪ੍ਰਗਟ ਪਿਆ, ਨਾਮ ਲੈਤ ਭਾਵ ਤਨ ਤੇ ਗਿਆ, ਨਾਮ ਲੈਤ ਸਗਲ ਪਰਬਾਇਆ, ਨਾਮ ਲੈਤ 68 ਮਜਨਾਇਆ। ਤੀਰਥ ਹਮਰਾ ਹਰ ਕੋ ਨਾਮ, ਗੁਰ ਉਪਦੇਸਿਆ ਤਤ ਗਿਆਨ ਰਹਾਓ। ਨਾਮ ਲੈਤ ਦੁਖ ਦੂਰ ਪੁਰਾਨਾ, ਨਾਮ ਲੈਤ ਅਤ ਮੂੜ ਸੁਗਿਆਨਾ, ਨਾਮ ਲੈਤ ਪ੍ਰਗਟ ਉਜਿਆਰਾ, ਨਾਮ ਲੈਤ ਛੁਟੇ ਜੰਜਾਰਾ। ਨਾਮ ਲੈਤ ਜਮ ਨੇੜ ਨਾ ਆਵੈ, ਨਾਮ ਲੈਤ ਦਰਗਹਿ ਸੁਖ ਪਾਵੈ, ਨਾਮ ਲੈਤ ਪ੍ਰਭ ਕਹੇ ਸਾਬਾਸ, ਨਾਮ ਹਮਾਰੀ ਸਾਚੀ ਰਾਸ। ਗੁਰ ਉਪਦੇਸ਼ ਕਹਿਓ ਇਹ ਸਾਰ, ਹਰ ਕੀਰਤ ਮਨ ਨਾਮ ਆਧਾਰ। ਨਾਨਕ ਉਦਰੇ ਨਾਮ ਪੁਨੇ ਚਾਰ, ਅਵਰ ਕਰਮ ਲੋਕੈ ਪਤੀਆਰ। ਭੈਰੋ ਮੁਹੱਲਾ ਪੰਜਵਾ, ਨਮਸਕਾਰ ਤਾਕੋ ਲੱਖ ਬਾਰ, ਇਹ ਮਨ ਦੀਜੇ ਤਾਕੋ ਵਾਰ। ਸਿਮਰਨ ਤਾਕੇ ਮਿਟੇ ਸੰਤਾਪ, ਹੋਏ ਆਨੰਦ ਨ ਵਿਆਪੈ ਤਾਪ। ਐਸੋ ਹੀਰਾ ਨਿਰਮਲ ਨਾਮ, ਜਸ ਜਪਤ ਪੂਰਨ ਸਭ ਕਾਮ ਰਹਾਓ। ਜਾ ਕੇ ਦ੍ਰਿੜ ਦਾ ਦੁੱਖ ਡੇਰਾ ਢਹਿ, ਅੰਮ੍ਰਿਤ ਨਾਮ ਸੀਤਲ ਮਨ ਗਹਿ। ਅਨਕ ਭਗਤ ਜਾ ਕੇ ਚਰਨ ਪੁਜਾਰੀ, ਸਗਲ ਮਨੋਰਥ ਪੂਰਨ ਹਾਰੀ। ਖਿਨਮੈ ਊਣੇ ਸੁਭਰ ਭਰਿਆ, ਖਿਨਮੈ ਸੂਕੇ ਕੀਨੇ ਹਰਿਆ। ਖਿਨਮੈ ਨਥਾਵੇ ਕੋ ਦੀਨੋ ਥਾਨ, ਖਿਨਮੈ ਨਮਾਣੇ ਕੋ ਦੀਨੋ ਮਾਨ। ਸਭ ਮੈਂ ਏਕ ਰਹਿਆ ਭਰ ਪੂਰਾ, ਸੋ ਜਾਪੇ ਜੈ ਸਤ ਗੁਰ ਪੂਰਾ। ਹਰ ਕੀਰਤਨ ਤਾਕੋ ਆਧਾਰ, ਕੋ ਨਾਨਕ ਜਿਸ ਆਪ ਦਿਆਰ। ਭੈਰੋ ਮੁਹੱਲਾ ਪੰਜਵਾ, ਮੋਹੇ ਦੁਹਾਗਨ ਆਪ ਸਿੰਗਾਰੀ, ਰੂਪ ਰੰਗ ਦੇ ਨਾਮ ਸਵਾਰੀ। ਮਿਟਿਓ ਦੁੱਖਰ ਸਗਲ ਸੰਤਾਪ, ਗੁਰ ਹੋਏ ਮੇਰੇ ਮਾਈ ਬਾਪ। ਸਗੀ ਸੇਰੀ ਮੇਰੇ ਗ੍ਰਹਿਤ ਆਨੰਦ, ਕਰ ਕਿਰਪਾ ਭੇਟੇ ਮੋਹੇ ਕਾਂਤ ਰਹਾਓ। ਤਾਪਤ ਬੁਝੀ ਪੂਰਨ ਸਭ ਆਸਾ, ਮਿਟੇ ਅੰਧੇਰ ਭੈ ਪਰਗਾਸਾ। ਅਨਹਦ ਸ਼ਬਦ ਅਚਰਜ ਬਿਸਮਾਦ, ਗੁਰ ਪੂਰਾ ਪੂਰਾ ਪ੍ਰਸਾਦ। ਜਾ ਕੋ ਪ੍ਰਗਟ ਭੈ ਗੋਪਾਲ, ਤਾਕੇ ਦਰਸ਼ਨ ਸਦਾ ਨਿਹਾਲ। ਸਰਬ ਗੁਣਾ ਤਾਕੇ ਬਹੁਤ ਨਿਧਾਨ, ਜਾ ਕੋ ਸਤਿਗੁਰ ਦੀਓ ਨਾਮ। ਜਾ ਕੋ ਭੇਟਿਓ ਠਾਕਰ ਆਪਣਾ, ਮਨ ਤਨ ਸੀਤਲ ਹਰ ਹਰ ਜਪਨਾ। ਕਹੋ ਨਾਨਕ ਜੋ ਜਨ ਪ੍ਰਭ ਪਾਏ, ਤਾਕੀ ਰੇਨ ਸਗਲ ਬਿਰਲਾ ਕੋ ਪਾਏ। ਭੈਰੋ ਮੁਹੱਲਾ ਪੰਜਵਾ, ਚਿਤਵਤ ਪਾਪ ਨ ਆਲਕਾਵੇ, ਬੇਸਵਾ ਭਜਤ ਕਛ ਨਹਿ ਸਰਮਾਵੇ। ਸਾਰੋ ਦਿਨ ਸਮਜੂਰੀ ਕਰੈ, ਹਰ ਸਿਮਨ ਕੀ ਬੇਲਾ ਵਜ ਬਜਰ ਸਿਰ ਪਰੈ। ਹਰ ਸਿਮਨ ਕੀ ਵੇਲਾ ਬਜਰ ਸੈਰ ਪਰ ਹੈ, ਮਾਇਆ ਲਗ ਭੁੱਲੋ ਸੰਸਾਰ। ਆ ਭੁਲਾਇਆ ਭੁਲਾਵਣ ਹਾਰ ਹੈ, ਰਾਚ ਰਿਹਾ ਬਿਰਥਾ ਵਿਵਹਾਰ। ਹਾਓ ਪੇਖਤ ਮਾਇਆ ਰੰਗ ਬਿਹਾਏ, ਗੜਬੜ ਕਰੇ ਕੌਡੀ ਰੰਗ ਲਾਏ। ਅੰਧ ਵਿਵਹਾਰ ਬੰਧ ਮਨ ਧਾਵੇ, ਕਰਨੇ ਹਾਰ ਨਾ ਜੀ ਮੈਂ ਆਵੈ। ਕਰਤ ਕਰਤ ਐਹੀ ਦੁੱਖ ਪਾਇਆ, ਪੂਰਨ ਹੋਤ ਨ ਕਾਰਜ ਮਾਇਆ। ਕਾਮ ਕ੍ਰੋਧ ਲੋਭ ਮਨ ਲੀਨਾ, ਤੜਫੂਆ ਜੋ ਜਲ ਬਿਨ ਮੀਨਾ। ਜਿਸਕੇ ਰਾਖੇ ਹੋਏ ਹਰ ਆਪ, ਹਰ ਹਰ ਨਾਮ ਸਦਾ ਜਪ ਜਾਪ। ਸਾਧ ਸੰਗ ਹਰ ਕੇ ਗੁਣ ਗਾਇਆ, ਨਾਨਕ ਸਤਿਗੁਰ ਪੂਰਾ ਪਾਇਆ। ਭੈਰੋ ਮੁਹੱਲਾ ਪੰਜਵਾ, ਆਪਣੀ ਦਇਆ ਕਰੇ ਸੋ ਪਾਏ, ਹਰ ਕਾ ਨਾਮ ਮਨ ਵਸਾਏ। ਸਾਚ ਸ਼ਬਦ ਹਿਰਦੇ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ। ਰਾਮ ਨਾਮ ਜੀ ਕੋ ਆਧਾਰ, ਗੁਰਪ੍ਰਸਾਦ ਜਪੋ ਨੈਤ ਭਾਈ। ਧਾਰ ਲੈ ਸਾਗਰ ਸੰਸਾਰ ਰਹਾਓ, ਜਿਨ ਕੋ ਲਿਖਿਆ ਹਰ ਇਹੋ ਨਿਧਾਨ। ਸੇਜਨ ਦਰਗਹਿ ਪਾਵੈ ਮਾਨ, ਸੂਖ ਸਹਿਜ ਆਨੰਦ ਗੁਣ ਗਾਓ। ਆਗੈ ਮਿਲੇ ਨਥਾਵੈ ਥਾਓ, ਜੁਗੇ ਜੁਗੰਤਰ ਇਹੋ ਤਤ ਸਾਰ। ਹਰ ਸਿਮਰਨ ਸਾਚਾ ਵਿਚਾਰ, ਜਿਸ ਲੜ ਲਾਏ ਲੈ ਸੋ ਲਾਗੈ। ਜਨਮ ਜਨਮ ਕਾ ਸੋਇਆ ਜਾਗੈ, ਤੇਰੇ ਭਗਤ ਭਗਤਨ ਕਾ ਆਪ। ਆਪਣੀ ਮਹਿਮਾ ਆਪੇ ਜਾਪ, ਜੀ ਜੰਤ ਸਭ ਤੇਰੇ ਹਾਥ। ਨਾਨਕੇ ਪ੍ਰਭ ਸਦ ਹੀ ਸਾਥ। ਭੈਰੋ ਮੁਹੱਲਾ ਪੰਜਵਾ, ਨਾਮ ਹਮਾਰੇ ਅੰਤਰ ਜਾਮੀ, ਨਾਮ ਹਮਾਰੇ ਆਵੈ ਕਾਮੀ। ਰੋਮ ਰੋਮ ਰਵਿਆ ਹਰ ਨਾਮ, ਸਤਿਗੁਰ ਪੂਰੇ ਕਿਨੋ ਦਾਨ। ਨਾਮ ਰਤਨ ਮੇਰੇ ਭੰਡਾਰ, ਅਗਮ ਅਪੋਲ ਅਮੋਲਾ ਅਪਰ ਅਪਾਰ ਰਹਾਓ। ਨਾਮ ਹਮਾਰੇ ਨਿਚਲ ਧਨੀ, ਨਾਮ ਕੀ ਮਹਿਮਾ ਸਭ ਮੈਂ ਬਨੀ। ਨਾਮ ਹਮਾਰੇ ਪੂਰਾ ਸਾਹੋ, ਨਾਮ ਹਮਾਰੇ ਬੇਪਰਵਾਹ। ਨਾਮ ਹਮਾਰੇ ਭੋਜਨ ਭਾਓ, ਨਾਮ ਹਮਾਰੇ ਮਨ ਕਾ ਸਵਾਓ। ਨਾਮ ਨਾ ਵਿਸਰੇ ਸੰਤ ਪ੍ਰਸਾਦ, ਨਾਮ ਲੈ ਤਨ ਹਦ ਪੂਰੇ ਨਾਦ।
ਪ੍ਰਭ ਕਿਰਪਾ ਤੇ ਨਾਮ ਨੌ ਨਿਧ ਪਾਈ, ਗੁਰ ਕਿਰਪਾ ਤੇ ਨਾਮ ਸਿਓਬਨ ਆਈ, ਧਨਵੰਤੇ ਸਹੀ ਪ੍ਰਧਾਨ, ਨਾਨਕ ਜਾ ਕੇ ਨਾਮ ਨਿਧਾਨ, ਭੈਰੋ ਮੁਹੱਲਾ ਪੰਜਵਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰੇ ਜੀ ਪ੍ਰਾਨ ਸੁਖਦਾਤਾ, ਤੂੰ ਮੇਰਾ ਠਾਕਰ ਹੋਂ ਦਾਸ ਤੇਰਾ, ਤੁਝ ਬਿਨ ਅਵਰਨਾ ਨਹੀਂ ਕੋ ਮੇਰਾ, ਕਰ ਕਿਰਪਾ ਕਰੋ ਪ੍ਰਭਦਾਤ, ਤੁਮਰੀ ਔਤਤ ਕਰੋ ਦਿਨ ਰਾਤ, ਰਹਾਉ ਹਮ ਤੇਰੇ ਜੰਤ, ਤੂੰ ਬਜਾਵਨ ਹਾਰਾ, ਹਮ ਤੇਰੇ ਭਿਖਾਰੀ, ਦਾਨ ਦੇ ਦਤਾਰਾ, ਤੋ ਪ੍ਰਸਾਦ ਰੰਗ ਰਸ ਮਾਣੇ, ਘੜ ਘੜ ਅੰਤਰ ਤੁਮੇ ਸਮਾਣੇ, ਤੁਮਰੀ ਕਿਰਪਾ ਤੇ ਜਪੀਏ ਨਾਓ, ਸਾਧ ਸੰਗ ਤੁਮਰੇ ਗੁਣ ਗਾਓ, ਤੁਮਰੀ ਦਇਆ ਤੇ ਹੋਏ ਦਰਦ ਬਿਨਾਸ, ਤੁਮਰੀ ਮਿਆ ਤੇ ਕਮਲ ਵਿਗਾਸ, ਹੋਂ ਬਲਹਾਰ ਜਾਓ ਗੁਰਦੇਵ, ਸਫਲ ਦਰਸ਼ਨ ਜਾ ਕੇ ਨਿਰਮਲ ਸੇਵ, ਦਇਆ ਕਰੋ ਠਾਕਰ ਪ੍ਰਭ ਮੇਰੇ, ਗੁਣ ਗਾਵੇ ਨਾਨਕ ਨਿਤ ਤੇਰੇ, ਭੈਰੋ ਮੁਹੱਲਾ ਪੰਜਵਾਂ। ਸਭ ਤੇ ਉੱਚ ਜਾ ਕਾ ਦਰਬਾਰ, ਸਦਾ ਸਦਾ ਤਾਕੋ ਜੋਹਾਰ, ਉੱਚੇ ਤੇ ਉੱਚਾ ਜਾ ਕਾ ਥਾਨ, ਕੋਟ ਅਗਾ ਮਿਟੇ ਹਰ ਨਾਮ, ਤਿਸ ਸਰਨਾਈ ਸਦਾ ਸੁਖ ਹੋਏ, ਕਰ ਕਿਰਪਾ ਜਾ ਕੋ ਮੇਲੈ ਸੋਇ ਰਹਾਓ, ਜਾ ਕੇ ਕਰਤਵ ਲਖੇ ਨਾ ਜਾਹੇ, ਜਾ ਕਾ ਪ੍ਰਭਾਸਾ ਸਭ ਘਟ ਮਾਏ, ਪ੍ਰਗਟ ਭਇਆ ਸਾਧੂ ਕੈ ਸੰਗ, ਭਗਤ ਰਾਧੇ ਅਨ ਦਿਨ ਰੰਗ, ਦੇਂਦੇ ਤੋਟ ਨਹੀਂ ਭੰਡਾਰ, ਖਿਨਮੇ ਥਾਪ ਥਾਪਨਹਾਰ, ਜਾ ਕਾ ਹੁਕਮ ਨਾ ਮੇਟੈ ਕੋਏ, ਸਿਰ ਪਾਤਸ਼ਾਹ ਸਾਚਾ ਸੋਏ, ਜਿਸ ਕੀ ਓਟ ਤਿਸੇ ਕੀ ਆਸਾ, ਦੁੱਖ ਸੁਖ ਅਮਰਾ ਤਿਸ ਹੀ ਪਾਸਾ, ਰਾਖ ਲੀਨੋ ਸਭ ਜਨ ਕਾ ਪੜਦਾ, ਨਾਨਕ ਤਿਸ ਕੀ ਔਸਤ ਕਰਦਾ, ਭੈਰੋ ਮੁਹੱਲਾ ਪੰਜਵਾਂ। ਰੋਵਨ ਹਾਰੀ ਰੋਜ ਬਨਾਇਆ, ਬਲਨ ਵਰਤਨ ਕੋ ਸੰਬੰਧ ਚੇਤਿਆਇਆ, ਬੂਝ ਬੈਰਾ ਕਰੇ ਜੇ ਕੋਏ, ਜਨ ਮਰਨ ਫਿਰ ਸੋਗ ਨਾ ਹੋਏ, ਵਿਖਿਆ ਕਾ ਸਭ ਧੰਤ ਪਸਾਰ, ਵਿਰਲੇ ਕੀਨੋ ਨਾਮ ਆਧਾਰ, ਰਹਾਓ ਤ੍ਰਿਵਦ ਮਾਇਆ ਰਹੀ ਬਿਆਪ, ਜੋ ਲਪਟਾਨੋ ਤਿਸ ਦੁਖ ਸੰਤਾਪ, ਸੁਖ ਨਾਹੀ ਬਿਨ ਨਾਮ ਧਿਆਏ, ਨਾਮ ਨਿਦਾਨ ਬਡ ਭਾਗੀ ਪਾਏ, ਸਵਾਂਗੀ ਸਿਓ ਜੋ ਮਨ ਰਿਝਾਵੈ, ਸਵਾਂਗ ਅਤਾਰਿਆ ਫਿਰ ਪਛਤਾਵੈ, ਮੇਘ ਕੀ ਛਾਇਆ ਜੈਸੇ ਬਰਤਨ ਹਾਰ, ਤੇਸੋ ਪ੍ਰਪੰਚ ਮੋਹ ਬਿਕਾਰ, ਏਕ ਵਸ ਜੇ ਪਾਵੈ ਕੋਏ, ਪੂਰਨ ਕਾਜ ਤਾਹੀ ਕਾ ਹੋਏ, ਗੁਰ ਪ੍ਰਸਾਦ ਜਿਨ ਪਾਇਆ ਨਾਮ, ਨਾਨਕ ਆਇਆ ਸੋ ਪਰਵਾਨ, ਭੈਰੋ ਮੁਹੱਲਾ ਪੰਜਵਾਂ। ਸੰਤ ਕੇ ਨਿੰਦਾ ਜੋਨੀ ਭਵਨਾ, ਸੰਤ ਕੇ ਨਿੰਦਾ ਰੋਗੀ ਕਰਨਾ, ਸੰਤ ਕੇ ਨਿੰਦਾ ਦੁਖ ਸਹਾਮ, ਡਾਨ ਦੈਤ ਨਿੰਦਕ ਕੋ ਜਾਮ, ਸੰਤ ਸੰਗ ਕਰੇ ਜੋ ਬਾਦ, ਤੇ ਨਿੰਦਕ ਨਾਹੀ ਕਿਛ ਸਾਧ, ਰਹਾਉ ਭਗਤ ਕੀ ਨਿੰਦਾ ਕੰਧ ਛਿਦਾਵੈ, ਭਗਤ ਕੀ ਨਿੰਦਾ ਨਰਕ ਪੁੰਝਾਵੈ, ਭਗਤ ਕੀ ਨਿੰਦਾ ਕਰ ਮੈਂ ਗਲੈ, ਭਗਤ ਕੀ ਨਿੰਦਾ ਰਾਜ ਤੇ ਟਲੈ, ਨਿੰਦੇ ਕੀ ਗਤ ਕਤਹੂ ਨਾਹੇ, ਆਪ ਬੀਜ ਆਪੇ ਹੀ ਖਾਹੇ, ਚੂਰ ਜਾਰ ਜਵਾਰ ਤੇ ਬੁਰਾ, ਅਣਹੋਂ ਦਾ ਭਾਰ ਨਿੰਦਕ ਸਿਰ ਧਰਾ, ਪਾਰ ਬ੍ਰਹਮ ਕੇ ਭਗਤ ਨਿਰਵੈਰ, ਸੋ ਨਿਹਤਰੇ ਜੋ ਪੂਜੇ ਪੈਰ, ਆਦਿ ਪੁਰਖ ਨਿੰਦਕ ਭੁਲਾਇਆ, ਨਾਨਕ ਕਿਰਤ ਨ ਜਾਏ ਮਿਟਾਇਆ, ਭੈਰੋ ਮੁਹੱਲਾ ਪੰਜਵਾਂ। ਨਾਮ ਹਮਾਰੇ ਬੇਦ ਅਰ ਨਾਦ, ਨਾਮ ਹਮਾਰੇ ਪੂਰੇ ਕਾਜ, ਨਾਮ ਹਮਾਰੇ ਪੂਜਾ ਦੇਵ, ਨਾਮ ਹਮਾਰੇ ਗੁਰ ਕੀ ਸੇਵਾ, ਗੁਰ ਪੂਰੇ ਦਿਰੜਿਓ ਹਰ ਨਾਮ, ਸਭ ਤੇ ਉਤਮ ਹਰ ਹਰ ਕਾਮ, ਰਹਾਓ ਨਾਮ ਹਮਾਰੇ ਮਜਨ ਇਸਨਾਨ, ਨਾਮ ਹਮਾਰੇ ਪੂਰਨ ਦਾਨ, ਨਾਮ ਲੈ ਤੇ ਸਗਲ ਪਵੀਤ, ਨਾਮ ਜਪਤ ਮੇਰੇ ਭਾਈ ਮੀਤ, ਨਾਮ ਹਮਾਰੇ ਸੋਹਣ ਸੰਯੋਗ, ਨਾਮ ਹਮਾਰੇ ਤ੍ਰਿਪਤ ਸੁਭੋਗ, ਨਾਮ ਹਮਾਰੇ ਸਗਲ ਆਚਾਰ, ਨਾਮ ਹਮਾਰੇ ਨਿਰਮਲ ਵਿਵਹਾਰ, ਜਾ ਕੇ ਮਨ ਵਸਿਆ ਪ੍ਰਭ ਏਕ, ਸਗਲ ਜਨਾ ਕੀ ਹਰ ਹਰ ਟੇਕ, ਮਨ ਤਨ ਨਾਨਕ ਹਰ ਗੁਣ ਗਾਓ, ਸਾਧ ਸੰਗ ਜਿਸ ਦੇਵੈ ਨਾਉ, ਭੈਰੋ ਮੁਹੱਲਾ ਪੰਜਵਾਂ। ਨਿਰਥਨ ਕੋ ਤੁਮ ਦੇਵੋ ਧਨਾ, ਅਨਕ ਪਾਪ ਜਾਹੇ ਨਿਰਮਲ ਮਨਾ, ਸਗਲ ਮਨੋਰਥ ਪੂਰਨ ਕਾਮ, ਭਗਤ ਆਪਣੇ ਕੋ ਦੇਵੋ ਨਾਮ, ਸਫਲ ਸੇਵਾ ਗੋਪਾਲ ਰਾਏ, ਕਰਨ ਕਰਾਵਨ ਹਾਰ ਸਵਾਮੀ, ਤਾਤੇ ਬਿਰਥਾ ਕੋਇ ਨਾ ਜਾਇ ਰਹਾਓ, ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀ ਕਾ ਮਟਾਵੋ ਪ੍ਰਭ ਸੋਗ, ਨਿਥਾਵੇ ਕੋ ਤੁਮ ਥਾਨ ਬਿਠਾਵੋ, ਦਾਸ ਆਪਣੇ ਕੋ ਭਗਤੀ ਲਾਵੋ, ਨਿਮਾਣੇ ਕੋ ਪ੍ਰਭ ਦੇ ਤੋ ਮਾਨ, ਮੂੜ ਮੁਗਧ ਹੋਏ ਚਤਰ ਸੁਗਿਆਨ,
सगल भयान का भौ नसै जाने अपने कह हार मन बसै पार ब्रह्म प्रभ सुख निदान तात ज्ञान हरे अमृत नाम कर कृपा संत टहले लाहे नानक साधु संग समाए भैरो मोहल्ला पांजवा संत मंडल में हर मन वसै संत मंडल में दुरत सब नसै संत मंडल में निर्मल रीत संत संग होए एक परीत संत मंडल तहा का नाओ पार ब्रह्म केवल गुण गाओ रहाओ संत मंडल में जन मरण रह संत मंडल में जम किशु ना कह संत संग होए निर्मल बाणी संत मंडल में नाम वखाणी संत मंडल का निचल आसन संत मंडल में पाप विनाशन संत मंडल में निर्मल कथा संत संग हो में दुख नसा संत मंडल का नहीं विनाश संत मंडल में हर गुण तास संत मंडल ठाकर विश्राम नानक ओत पोत भगवान भैरो मोहल्ला पांजवा रोग कवन जा राख आप तह जन होए न दुख संताप जिस उपर प्रभ कृपा कर तिस उपर ते काल पर हर सदा सखाई हर हर नाम जिस चीत आवे ते सदा सुख होवे निकट न आवे ताके जाम रहाओ जाबे नासो तब किने अपाया कवन मूल ते क्या प्रगटाया आपे मार आप जीवालै अपने भगत को सदा प्रत पालै सबके जानो तिसके हाथ प्रभ मेरो अनाथ को नाथ दुख भंजन ताका है नाओ सुख पावे तिसके गुण गाओ सुन स्वामी संत ने अरदास जियो प्राण तन तुमरे पास ए जग तेरा सब तुझे ध्याए कर कृपा नानक सुख पाए भैरो मोहल्ला पांजवा तेरी टेक रहा कल माहे तेरी टेक तेरे गुण गाए तेरी टेक ना पोहे काल तेरी टेक बिन से जंजाल दीन दुनिया तेरी टेक सब में रव्या साहेब एक रहाओ तेरी टेक करो आनंद तेरी टेक जपो गुरमंत तेरी टेक तरिए भौ सागर राखण हार पूरा सुख सागर तेरी टेक नाही भौ कोए अंतर जामे साचा सोए तेरी टेक तेरा मन तान इहां उहां तू दीबाण तेरी टेक तेरा परवासा सगल त्यावे प्रभ गुण तासा जप जप आनंद करे तेरे दासा सिमर नानक साचे गुण तासा भैरो मोहल्ला पांजवा प्रथमे छोड़ी पराई निंदा उतर गई सब मन की चिंदा लोभ मोह सब कीनो दूर परम वैष्णो प्रभ पेख हजूर ऐसो त्यागी विरला कोए हर हर नाम जपे जन सोए रहाओ अहमद का छोड़िया संग काम क्रोध का उतरिया रंग नाम त्याए हर हर हरे साध जना के संग निस्तर साध जना के संग निस्तरे बैरी मीत होए सम्मान सर में पूर्ण भगवान प्रभ की आग्या मान सुख पाया गुरपुरे हर नाम दृढ़ाया कर कृपा जस राख आप सोई भगत जपे नाम जाप मन प्रगास गुर ते मत लई कोह नानक था की पूरी पई भैरो मोहल्ला पांजवा सुख नाही बहुते धन खाटे सुख नाही पेखे निरत नाटे सुख नाही बहु देश कमाए सर्ब सुखा हर हर गुण गाए सूख सहज आनंद लहो साध संगत पाइये वडभागी गुरमुख हर हर नाम कहो हो रहाओ बंदन मात पिता सौत बनता बंधन कर्म धर्म हो करता बंधन काटन हार मन वसै तौ सुख पावे निज घर बसै सब जाचक प्रभ देवन हार गुण निधान बेअंत अपार जिसनो कर्म करे प्रभ अपना हर हर नाम तेने जन जपना गुर अपने आगे अरदास कर कृपा पुरख गुणतास कोह नानक तुमरी सरनाई जो पावे त्यो रखो गुसाई भैरो मोहल्ला पांजवा गुरमल त्यागो दूजा पाओ गुरमुख जप्यो हर का नाओ बिसरी चिंत नाम रंग लागा जन्म जन्म का सोया जागा कर कृपा अपनी सेवा लाए साधु संग सर्ब सुख पाए रहाओ रोग दोख गुर शब्द निवारे
ਨਾ ਮੁਕਦਲ ਮਨ ਭੀਤਰ ਸਾਰੇ ਗੁਰ ਭੇਟ ਮਨ ਭਇਆ ਆਨੰਦ ਸਰਬ ਨਿਧਾਨ ਨਾਮ ਭਗਵੰਤ ਜਨਮ ਮਰਨ ਕੀ ਮਿੱਟੀ ਜਮ ਤਰਾਸ ਸਾਧ ਸੰਗਤ ਊ ਸਾਧ ਸੰਗਤ ਊਂਦ ਕਮਲ ਵਿਗਾਸ ਗੁਣ ਗਾਵਤ ਨੇ ਚਿਲ ਬਿਸਰਾਮ ਪੂਰਨ ਹੋਏ ਸਗਲੇ ਕਾਮ ਦੁਲੱਭ ਦੇ ਆਈ ਪਰਵਾਨ ਸਫਲ ਹੋਈ ਜਪ ਹਰ ਹਰ ਨਾਮ ਕਹੋ ਨਾਨਕ ਪ੍ਰਭ ਕਿਰਪਾ ਕਰੀ ਸਾਸ ਗਰਾਸ ਜਪੋ ਹਰ ਹਰੀ ਭੈਰੋ ਮਹੱਲਾ ਪੰਜਵਾ ਸਭ ਤੇ ਉਜਾ ਜਾ ਕਾ ਨਾਓ ਸਦਾ ਸਦਾ ਤਾਕੇ ਗੁਣ ਗਾਓ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੂਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਾਲਤ ਪਲਤ ਤੁਮਰੀ ਗਤ ਹੋਏ ਰਹਾਓ ਪੁਰਖ ਨਿਰੰਜਨ ਸਿਰ ਜਨਹਾਰ ਜੀ ਜੰਤ ਦੇਵੇ ਆਹਾਰ ਕੋਟ ਖਤੇ ਖਿਨ ਬਖਸਨ ਹਾਰ ਭਗਤ ਭਾਏ ਸਦਾ ਨਿਸਤਾਰ ਸਾਚਾ ਤਨ ਸਾਚੀ ਵਡਿਆਈ ਗੁਰਪੂਰੇ ਤੇ ਨਿਹਚਲ ਮਤ ਪਾਈ ਕਰ ਕਿਰਪਾ ਜਿਸ ਰਾਖਣ ਹਾਰਾ ਤਾਕਾ ਸਗਲ ਮਿਟੇ ਅੰਧਿਆਰਾ ਭਾਰ ਬ੍ਰਹਮ ਸਿਓ ਲਾਗੋ ਧਿਆਨ ਪੂਰਨ ਪੂਰ ਹੋ ਨਿਰਬਾਨ ਭਰਮ ਭਉ ਮੇਟ ਮਿਲੇ ਗੋਪਾਲ ਨਾਨਕੋ ਗੁਰ ਭੈ ਦਿਆਲ ਭੈਰੋ ਮਹੱਲਾ ਪੰਜਵਾ ਜਿਸ ਸਿਮਰਤ ਮਨ ਹੋਏ ਪ੍ਰਗਾਸ ਮਿਟੇ ਕਲੇਸ ਸੁਖ ਸਹਿਜ ਨਿਵਾਸ ਤਿਸੇ ਤੇ ਪ੍ਰਾਪਤ ਜਿਸ ਪ੍ਰਭ ਦੇ ਪੂਰੇ ਗੁਰ ਕੀ ਪਾਏ ਸੇਵ ਸਰਬ ਸੁਖਾ ਪ੍ਰਭ ਤੇਰੋ ਨਾਓ ਆਠ ਪੈਰ ਮੇਰੇ ਮਨ ਗਾਓ ਰਹਾਓ ਜੋ ਇੱਛੇ ਸੋਈ ਫਲ ਪਾਏ ਹਰ ਕਾ ਨਾਮ ਮਨ ਵਸਾਏ ਆਵਣ ਜਾਣ ਰਹੇ ਹਰ ਧਿਆਏ ਭਗਤ ਪਾਏ ਪ੍ਰਭ ਕੀ ਲੈ ਵਲਾਏ ਬਿਨਸੇ ਕਾਮ ਕ੍ਰੋਧ ਅਹੰਕਾਰ ਟੂਟੇ ਮਾਇਆ ਮੋਹ ਪਿਆਰ ਪ੍ਰਭ ਕੀ ਟੇਕ ਰਹੇ ਦਿਨ ਰਾਤ ਪਾਰ ਬ੍ਰਹਮ ਕਰੇ ਜਿਸ ਦਾਤ ਕਰਨ ਕਰਾਵਨ ਹਾਰ ਸਵਾਮੀ ਸਗਲ ਘਟਾਕੇ ਅੰਤਰ ਜਾਮੀ ਕਰ ਕਿਰਪਾ ਆਪਣੀ ਸੇਵਾ ਲਾਏ ਨਾਨਕ ਦਾਸ ਤੇਰੀ ਸਰਨ ਆਏ ਭੈਰੋ ਮਹੱਲਾ ਪੰਜਵਾ ਲਾਜ ਮਰੈ ਜੋ ਨਾਮ ਨਾ ਲੇਵੈ ਨਾਮ ਬਿਹੂਨ ਸੁਖੀ ਕਿਉਂ ਸੋਵੈ ਹਰ ਸਿਮਰਨ ਛਾੜ ਪਰਮ ਗਤ ਚਾਹੈ ਮੂਲ ਬਿਨਾ ਸਾਖਾ ਕਾਤਿਆ ਹੈ ਗੁਰਗੋਬਿੰਦ ਮੇਰੇ ਮਨ ਧਿਆਏ ਜਨਮ ਜਨਮ ਕੀ ਮੈਲ ਉਤਾਰੈ ਬੰਧਨ ਕਾਠ ਹਰ ਸੰਗ ਮਿਲਾਏ ਰਹਾਓ ਤੀਰਥ ਨਹਾਏ ਕਹਾ ਸੁਚ ਸੈਲ ਮਨ ਕੋ ਵਿਆਪੈ ਹੋਮੇ ਮੈਲ ਕੋਟ ਕਰਮ ਬੰਧਨ ਕਾ ਮੂਲ ਹਰ ਕੇ ਭਜਨ ਬਿਨ ਬਿਰਥਾ ਪੂਲ ਬਿਨ ਖਾਏ ਬੂਜੇ ਨੇ ਭੂਖ ਰੋਗ ਜਾਇ ਤਾਂ ਉਤਰੇ ਦੁਖ ਕਾਮ ਕ੍ਰੋਧ ਲੋਭ ਮੋਹਿ ਵਿਆਪਿਆ ਜਿਨ ਪ੍ਰਭ ਕੀ ਨਾ ਸੋ ਪ੍ਰਭ ਨਹੀਂ ਜਾਪਿਆ ਧਨ ਧਨ ਸਾਧ ਧਨ ਹਰ ਨਾਓ ਆਠ ਪੈਰ ਕੀਰਤਨ ਗੁਣ ਗਾਓ ਤਨ ਹਰ ਭਗਤਨ ਕਰਨੇ ਹਾਰ ਸਰਨ ਨਾਨਕ ਪ੍ਰਭ ਪੁਰਖ ਅਪਾਰ ਭੈਰੋ ਮਹੱਲਾ ਪੰਜਵਾ ਗੁਰ ਸੋ ਪ੍ਰਸੰਨ ਹੋਏ ਭੋਗ ਗੈ ਨਾਮ ਨਿਰੰਜਨ ਮਨ ਮਹਿਲੈ ਦੀਨ ਦਿਆਲ ਸਦਾ ਕਿਰਪਾਲ ਬਿਨਸ ਗਏ ਸਗਲੇ ਜੰਜਾਲ ਸੂਖ ਸਹਿਜ ਆਨੰਦ ਕਨੇ ਸਾਧ ਸੰਗ ਮਿਟੇ ਪੈ ਭਰਮਾ ਅੰਮ੍ਰਿਤ ਹਰ ਹਰ ਰਸਨ ਭਨੇ ਰਹਾਓ ਚਰਨ ਕਮਲ ਸਿਉ ਲਾਗੋ ਹੇਤ ਖਿਨ ਮੈਂ ਬਿਨ ਸਿਉ ਮਹਾਪਰੇਤ ਆਠ ਪੈਰ ਹਰ ਹਰ ਜਪ ਜਾਪ ਰਾਖਨ ਹਰ ਗੋਬਿੰਦ ਗੁਰ ਆਪ ਆਪਣੇ ਸੇਵ ਕੋ ਸਦਾ ਪ੍ਰਿਤ ਪਾਰੈ ਭਗਤ ਜਿਨਾ ਕੇ ਸਾਸ ਨਿਹਾਰੈ ਮਾਨਸ ਕੀ ਕੋ ਕੇਤਕ ਬਾਤ ਜਮ ਤੇ ਰਾਖੈ ਦੇ ਕਰ ਹਾਥ ਨਿਰਮਲ ਸੋਭਾ ਨਿਰਮਲ ਰੀਤ ਪਾਰ ਬ੍ਰਹਮ ਆਇਆ ਮਨ ਚੀਤ ਕਰ ਕਿਰਪਾ ਗੁਰ ਦੀਨੋ ਦਾਨ ਨਾਨਕ ਪਾਇਆ ਨਾਮ ਨਿਧਾਨ ਭੈਰੋ ਮਹੱਲਾ ਪੰਜਵਾ ਕਰਨ ਕਰਨ ਸਮਰੱਥ ਗੁਰ ਮੇਰਾ ਜੀ ਪ੍ਰਾਣ ਸੁਖਦਾਤਾ ਨੇਰਾ ਪਹਿ ਭੰਜਨ ਅਬਨਾਸੀ ਰਾਏ ਦਰਸ਼ਨ ਦੇਖਿਆ ਸਭ ਦੁੱਖ ਜਾਏ ਜਤ ਕਦ ਪੇਖੋ ਤੇਰੀ ਸਰਣਾ ਬਲ ਬਲ ਜਾਈ ਸਤਿਗੁਰ ਚਰਣਾ ਰਹਾਓ ਪੂਰਨ ਕਾਮ ਮਿਲੇ ਗੁਰਦੇਵ ਸਫਲਦਾਤਾ ਨਿਰਮਲ ਸੇਵ ਕਰ ਕੇ ਲੀਨੇ ਆਪਣੇ ਦਾਸ ਰਾਮ ਨਾਮ ਰਿਧ ਦਿਓ ਨਿਵਾਸ ਸਦਾ ਆਨੰਦ ਨਾਹੀ ਕਿਛ ਸੋਗ ਦੁੱਖ ਦਰਦ ਨੇ ਵਿਆਪੈ ਰੋਗ ਸਭ ਕਿਛ ਤੇਰਾ ਤੂੰ ਕਰਨੇ ਹਾਰ ਭਾਰ ਬ੍ਰਹਮ ਗੁਰ ਅਗਮ ਅਪਾਰ ਨਿਰਮਲ ਸੋਭਾ ਚਰਜ ਬਾਣੀ ਪਾਰ ਬ੍ਰਹਮ ਪੂਰਨ ਮਨ ਪਹਾਣੀ ਜਲ ਥਲ ਮਹਿਲ ਰਵਿਆ ਸੋਏ ਨਾਨਕ ਸਭ ਕਿਛ ਪ੍ਰਭ ਤੇ ਹੋਏ ਭੈਰੋ ਮਹੱਲਾ ਪੰਜਵਾ ਮਨ ਤਨ ਰਾਤਾ ਰਾਮ ਰੰਗ ਚਰਣੇ ਸਰਬ ਮਨੋਰਥ ਪੂਰਨ ਕਰਨੇ ਆਠ ਪੈਰ ਗਾਵਤ ਭਗਵੰਤ ਸਤਿਗੁਰ ਦੀਨੋ ਪੂਰਾ ਮੰਤ ਸੋਵਟ ਭਾਗੀ ਜਿਸ ਨਾਮ ਪਿਆਰ ਤਿਸਕੇ ਸੰਗ ਤਰੇ ਸੰਸਾਰ ਰਹਾਓ।
ਸੋਈ ਗਿਆਨੀ ਜੇ ਸਿਮਰੈ ਏਕ ਸੋ ਧਨਵੰਤਾ ਜਿਸ ਬੁੱਧ ਵਿਵੇਕ ਸੋ ਕੁਲਵੰਤਾ ਜੇ ਸਿਮਰੇ ਸਵਾਮੀ ਸੋ ਪਤਵੰਤਾ ਜੇ ਆਪ ਪਛਾਨੀ ਗੁਰਪ੍ਰਸਾਦ ਪਰਮ ਪਦ ਪਾਇਆ ਗੁਣ ਗੋਪਾਲ ਦਿਨ ਰਹਿਣ ਤੇ ਆਇਆ ਟੂਟੇ ਬੰਧਨ ਪੂਰਨ ਆਸਾ ਹਰ ਕੇ ਚਰਨ ਰਿਦਨ ਮਾਹੇ ਨਿਵਾਸਾ ਕਹੋ ਨਾਨਕ ਜਾ ਕੇ ਪੂਰਨ ਕਰਮਾ ਸੋ ਜਿਨ ਆਇਆ ਪ੍ਰਭ ਕੀ ਸਰਣਾ ਆਪ ਪਵਿੱਤ ਪਾਵਨ ਸਭ ਕੀਨੇ ਰਾਮ ਰਸਾਇਣ ਰਸਨਾ ਚੀਨੇ ਭੈਰੋ ਮੁਹੱਲਾ ਪੰਜਵਾ ਨਾਮ ਲੈਤ ਕਿਜ ਬਿਘਨ ਨਾ ਲਾਗੈ ਨਾਮ ਸੁਣਤ ਜਮ ਦੂਰੋਂ ਭਾਗੈ ਨਾਮ ਲੈਤ ਸਭ ਦੁਖੈ ਨਾਸ ਨਾਮ ਜਪਤ ਹਰ ਚਰਨ ਨਿਵਾਸ ਨਿਰਬਿਘਨ ਭਗਤ ਭਾਜੇ ਹਰ ਹਰ ਨਾਉ ਰਸਕ ਰਸਕ ਹਰ ਕੇ ਗੁਣ ਗਾਓ ਰਹਾਉ ਹਰ ਸਿਮਰਤ ਕਿਛ ਚਾਖ ਨਾ ਜੋ ਹੈ ਹਰ ਸਿਮਰਤ ਦੈਤ ਦਿਓ ਨਾ ਪੋ ਹੈ ਹਰ ਸਿਮਰਤ ਮੋਹ ਮਾਨ ਵਧੈ ਹਰ ਸਿਮਰਤ ਗਰਭ ਜੋਨ ਨਾ ਰੁਦੈ ਹਰ ਸਿਮਨ ਕੀ ਸਗਲੀ ਬੇਲਾ ਹਰ ਸਿਮਨ ਬਹੁ ਮਾਹੇ ਅਕੇਲਾ ਜਾਤ ਅਜਾਤ ਜਪੇ ਜਨ ਕੋਏ ਜੋ ਜਾਪੇ ਤਿਸ ਕੀ ਗਤ ਹੋਏ ਹਰ ਕਾ ਨਾਮ ਜਪੀਏ ਸਾਧ ਸੰਗ ਹਰ ਕੇ ਨਾਮ ਕਾ ਪੂਰਨ ਰੰਗ ਨਾਨਕੋ ਪ੍ਰਭ ਕਿਰਪਾ ਧਾਰ ਸਾਧ ਸਾਧ ਸਰ ਦਿਓ ਚਿਤਾਰ ਭੈਰੋ ਮੁਹੱਲਾ ਪੰਜਵਾ ਆਪੇ ਸਾਸਤ ਆਪੇ ਵੇਦ ਆਪੇ ਘਟ ਘਟ ਜਾਣੇ ਭੇਦ ਜੋਤ ਸਰੂਪ ਜਾਕੀ ਸਭ ਵੱਥ ਕਰਨ ਕਾਰਨ ਪੂਰਨ ਸਮਰੱਥ ਪ੍ਰਭ ਕੀ ਉੜ ਗਹੋ ਮਨ ਮੇਰੇ ਚਰਨ ਕਮਲ ਗੁਰਮੁਖ ਅਰਾਧੋ ਦੁਸ਼ਮਣ ਦੁਖ ਨ ਆਵੈ ਨੇਰੇ ਰਹਾਉ ਆਪੇ ਵਣ ਤ੍ਰਿਣ ਤ੍ਰੈ ਭਵਨ ਸਾਰ ਜਾ ਕੈ ਸੂਤ ਪ੍ਰੋਇਆ ਸੰਸਾਰ ਆਪੇ ਸਭ ਸ਼ਕਤੀ ਸੰਜੋਗੀ ਆਪ ਨਿਰਵਾਣੀ ਆਪੇ ਭੋਗੀ ਜਦ ਕਲ ਪੇਖੋ ਤਦ ਤਦ ਸੋਏ ਤਿਸ ਬਿਨ ਦੂਜਾ ਅਵਰ ਨਾ ਕੋਏ ਸਾਗਰ ਧਰੀਏ ਨਾਮ ਕੈ ਰੰਗ ਗੁਣ ਗਾਵੈ ਨਾਨਕ ਸਾਧ ਸੰਗ ਮੁਕਤ ਭੁਗਤ ਜੁਗਤ ਵਸ ਜਾਕੈ ਊਣਾ ਨਾਹੀ ਕਿਛ ਜਨ ਤਾਕੈ ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ ਨਾਨਕ ਦਾ ਸੇ ਜਨ ਧਨ ਭੈਰੋ ਮੁਹੱਲਾ ਪੰਜਵਾ ਭਗਤਾਂ ਮਨ ਆਨੰਦ ਗੋਬਿੰਦ ਅਸਤ ਪੈ ਬਿਨ ਸੀ ਸਭ ਚਿੰਦ ਪੈ ਪਰਮ ਬਿਨ ਸਗੈ ਖਿਨ ਮਾਹੇ ਪਾਰ ਬ੍ਰਹਮ ਵਸਿਆ ਮਨ ਆਏ ਰਾਮ ਰਾਮ ਸੰਤ ਸਦਾ ਸਹਾਏ ਘਰ ਬਾਹਰ ਨਾਲੇ ਪਰਮੇਸਰ ਰਵ ਰਹਿਆ ਪੂਰਨ ਸਭ ਠਾਏ ਰਹਾਓ ਧਨ ਮਾਲ ਜੋਬਨ ਜੁਗਤ ਗੋਪਾਲ ਜੀ ਪ੍ਰਣ ਨਿਤ ਸੁਖ ਪ੍ਰਤਪਾਲ ਆਪਣੇ ਦਾਸ ਕੋ ਦੇ ਰਾਖੈ ਹਾਥ ਨਿਮਖ ਨਾ ਛੋੜੇ ਸਾਦਹੀ ਸਾਥ ਹਰ ਸਾ ਪ੍ਰੀਤਮ ਅਵਰ ਨਾ ਕੋਏ ਸਾਰ ਸੰਭਾਲੇ ਸਾਚਾ ਸੋਏ ਮਾਤ ਪਿਤਾ ਸਤ ਬੰਧ ਨਰਾਇਣ ਆਦ ਜੁਗਾਦ ਭਗਤ ਗੁਣ ਗਾਇਣ ਤਿਸ ਕੀ ਤਰ ਪ੍ਰਭ ਕਾ ਮਨ ਜੋਰ ਏਕ ਬਿਨਾ ਦੂਜਾ ਨਹੀਂ ਹੋਰ ਨਾਨਕ ਕਹਿ ਹੋ ਮਨ ਇਹੋ ਪੁਰਖਾਰਥ ਪ੍ਰਭੂ ਹਮਾਰਾ ਸਾਰੇ ਸਵਾਰਥ ਪੈਰੋ ਮੁਹੱਲਾ ਪੰਜਵਾ ਭੈ ਕੋ ਪਹੁ ਪੜਿਆ ਸਿਮਰਤ ਹਰ ਨਾਮ ਸਗਲ ਵਿਆਦ ਮਿਟੀ ਤ੍ਰੈ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ਰਹਾਉ ਹਰ ਕੇ ਲੋਕ ਸਦਾ ਗੁਣ ਗਾਵੈ ਤਿਨ ਕੋ ਮਿਲਿਆ ਪੂਰਨ ਧਾਮ ਜਨ ਕਰ ਦਰਸ ਬਾਂਛੇ ਦਿਨ ਰਾਤੀ ਹੋਏ ਆਪਣੀ ਧਰਮ ਰਾਏ ਜਾਮ ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧ ਸੰਗ ਮਿਟਿਆ ਅਭਿਮਾਨ
ਐਸੇ ਸੰਤ ਭੇਟੇ ਵੱਡ ਭਾਗੀ। ਨਾਨਕ ਤਿੰਨ ਕਹਿ ਸਾਧ ਕੁਰਬਾਨ ਭੈਰੋ ਮੁਹੱਲਾ ਪੰਜਵਾ। ਪੰਚ ਮਜਮੀ ਜੋ ਪੰਚ ਨਰਾਖੈ ਮਿਥਿਆ ਰਸਨਾ ਨਿਤ ਉੱਟ ਭਾਖੈ। ਚੱਕਰ ਬਣਾਏ ਕਰੈ ਪਖੰਡ ਝੁਰ ਚੁਰ ਪਚੈ ਜੈਸੇ ਤ੍ਰਹਿ ਰਾਂਡ। ਹਰ ਕੇ ਨਾ ਬਿਨਾ ਸਭ ਝੂਠ ਬਿਨ ਗੁਰ ਪੂਰੇ ਮੁਕਤ ਨਾ ਪਾਈਏ ਸਾਚੀ ਦਰਗਹਿ ਸਾਖਤ ਮੂਠ ਰਹਾਉ। ਸੋਈ ਕੁਚੀਲ ਕੁਦਰਤ ਨਹੀਂ ਜਾਣੈ ਲੀਪਿਆ ਥਾ ਇਹਨਾਂ ਸੋਚ ਹਰ ਮਨ। ਅੰਤਰ ਮੈਲਾ ਬਾਹਰ ਮਲ ਨਿਤ ਧੋਵੈ ਅੰਤਰ ਮੈਲਾ ਬਾਹਰ ਨਿਤ ਹੋਵੈ ਸਾਚੀ ਦਰਗਹਿ ਆਪਣੀ ਪਤ ਖੋਵੈ। ਮਾਇਆ ਕਾਰਨ ਕਰੇ ਉਪਾਓ ਕਬੇ ਨ ਘਾਲੇ ਸੀਧਾ ਪਾਓ। ਜਿਨ ਕੀਆ ਤੇ ਚੀਤ ਨਾ ਆਣੈ

ਗੁਰ ਕੈ ਸ਼ਬਦ ਨਾਮ ਨਿਸ਼ਾਨ ਰਹਾਓ, ਸਾਚਰ ਤੇਜ ਨ ਤੁਰ ਲਿਖ ਪਾਇਆ, ਹਰ ਕਾ ਨਾਮ ਸਦਾ ਮਨ ਪਹਾਇਆ, ਸਤਿਗੁਰ ਕੀ ਬਾਣੀ ਸਦਾ ਸੁਖ ਹੋਏ, ਜੋਤੀ ਜੋਤ ਮਿਲਾਏ ਸੋਏ, ਏਕ ਨਾਮ ਤਾਰੇ ਸੰਸਾਰ, ਗੁਰ ਪ੍ਰਸਾਦੀ ਨਾਮ ਪਿਆਰ, ਬਿਨਾਂ ਮੈਂ ਮੁਕਤ ਕਰੈ ਨਾ ਪਾਈ, ਪੂਰੇ ਗੁਰ ਤੇ ਨਾਮ ਪੱਲੇ ਪਾਈ, ਸੋ ਬੂਝੈ ਜਿਸਿਆ ਬੁਝਾਏ, ਸਤਿਗੁਰ ਸੇਵਾ ਨਾਮ ਦਿੜਾਏ, ਜਿਨ ਇੱਕ ਜਾਤਾ ਸੇ ਤਨ ਪ੍ਰਵਾਨ, ਨਾਨਕ ਨਾਮ ਰਤੇ ਦਰ ਨਿਸ਼ਾਨ, ਬਸੰਤ ਮਹੱਲਾ ਤੀਜਾ, ਕਿਰਪਾ ਕਰੇ ਸਤਿਗੁਰੂ ਮਿਲਾਏ, ਆਪ ਏ ਵਾਪ ਵਸੈ ਮਨ ਆਏ, ਨੇਚਲ ਮਤ ਸਦਾ ਮਨ ਧੀਰ, ਹਰ ਗੁਣ ਗਾਵੈ ਗੁਣੀ ਗਹੀਰ, ਨਾਮੋ ਭੂਲੇ ਮਰੈ ਵਿਖਾਏ, ਬਿਰਥਾ ਜਨਮ ਫਿਰਿਆ ਵੈ ਜਾਇ ਰਹਾਓ, ਬਹੁ ਭੀ ਕਰੈ ਮਨ ਸ਼ਾਂਤ ਨ ਹੋਏ, ਬਹੁ ਅਭਮਾਨ ਆਪਣੀ ਪਦ ਖੋਏ, ਸੇ ਵਡਭਾਗੀ ਜਿਨ ਸ਼ਬਦ ਪਛਾਣਿਆ, ਬਾਹਰ ਜਾਂਦਾ ਘਰ ਮੈਂ ਆਣਿਆ, ਘਰ ਮੈਂ ਵਸਤੈ ਗਮ ਅਪਾਰਾ, ਗੁਰਮਤਿ ਖੋਜੈ ਸ਼ਬਦ ਵਿਚਾਰਾ, ਨਾਮ ਨਵ ਨਿਧ ਪਾਈ ਘਰ ਹੀ ਮਾਹੇ, ਸਦਾ ਰੰਗ ਰਾਤੇ ਸਾ ਸਮਾਏ, ਆਪ ਕਰੇ ਕਿਛ ਕਰਨਾ ਜਾਏ, ਆਪੇ ਪਾਵੈ ਲੈ ਮਿਲਾਏ, ਤਿਸ ਤੇ ਨੇੜੇ ਨਾਹੀ ਦੂਰ, ਨਾਨਕ ਨਾਮ ਰਿਹਾ ਭਰਪੂਰ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਵੀ ਸਚ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Hare Guru, Hare Guru, Hare Guru, Hare Guru, Hare Guru, Hare Guru.

वाहेगुरु वाहेगुरु वाहेगुरु वाहेगुरु वाहेगुरु वाहेगुरु।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Vaiguru, Vaiguru, Vaiguru.

그를

Vaheguru, Vaheguru, Vaheguru.

Vaheguru, Vaheguru.

बस करे सबे बल सदा सुख मन वसै दुख संसार खोवै।

ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਉਂ ਦੇ ਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਣ ਅਕੋਰ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਵਿੱਤਰ ਮੁਖਵਾਕ ਰਾਗ ਜੈਤ ਸ੍ਰੀ ਦੇ ਵਿੱਚ ਹੈ ਜੀ। ਅੰਗ 701 702 ਤੇ ਵਿਰਾਜਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਓ ਗੌੜੀ ਸੁਖਮਨੀ ਮਹੱਲਾ ਪੰਜਵਾਂ। ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵੇ ਨਮੇ, ਅਸ਼ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ, ਸਿਮਰੋ ਜਾਸ ਬਸੰਬਰੇ, ਕਹਿ ਨਾਮ ਜਪਤ ਆਗੰਤ, ਨੇਕੈ ਵੇਦ ਪ੍ਰਾਣ ਸਿਮਰ ਸੋਧਾਖਿਰ, ਕਿੰਨੇ ਰਾਮ ਨਾਮ ਇੱਕ ਆਖਿਰ।

ਦਰਸ ਦੁਆਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਰਹਾਓ ਪ੍ਰਭ ਕੇ ਸਿਮਰਨ ਗਰਮ ਨਾਮ ਵਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੈ ਪ੍ਰਭ ਕੇ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਜ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨੋ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰ ਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੇ ਸਿਮਰਨ ਸਭ ਕੇ ਸੁਜੈ ਪ੍ਰਭ ਕੇ ਸਿਮਰਨ ਨਾਹੀਂ ਜਮ ਤਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਲ ਕੀ ਮਲ ਜਾਏ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧਮਾਏ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਦਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਵਿਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਸੁਖ ਵਿਹਾਵੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜੰਕੀ ਮੰਗੇਰ ਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਨਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਵਾ ਝੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿਜ ਸਮਾਨੀ ਪ੍ਰਭ ਕੇ ਸਿਮਰਨ ਨਿਸ਼ਚਲ ਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸਨ ਪ੍ਰਭ ਕੇ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਪ੍ਰਟਾਏ ਹਰ ਸਿਮਰਨ ਲਗ ਭੇਦ ਉਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚੌ ਕੁੰਡ ਜਾਤੇ ਹਰ ਸਿਮਰਨ ਤਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸ਼ਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸੰਤ ਮਾਰੀ ਆਇਓ ਨਾਨਕ ਕੇ ਪ੍ਰਸਾਥ ਅਸ਼ਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨੁਹਾ ਨਾਮ ਤੇਰਾ ਸੰਸਾਏ ਜੈ ਮਹਾ ਭਿਆਨ ਦੂਤ ਜਮ ਦਲੈ ਤਾ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਰਮਾਏ ਉਧਾਰੀ ਅਨਕ ਪੁੰਨ ਚਰਨ ਕਰਤ ਨਹੀਂ ਧਰੇ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਹਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾਮ ਬੁਝਾਵੇ ਹਰ ਕਾ ਨਾਮ ਜਪਤ ਗਾਵੇ ਜੇ ਮਾਰ ਗਏ ਜਾਤ ਕੇਲਾ ਤੈ ਹਰ ਕਾ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪ ਤੈ ਪਾਠ ਪਰਾਈ ਅਨਕ ਵਿਘਨ ਜੇ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹਉ ਮੈਲਾ ਮਲਕਬੂ ਨ ਧੋਵੇ ਹਰ ਕਾ ਨਾਮ ਘੋੜ ਪਾਵ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰ ਕੇ ਗਣ ਜਾਏ ਨਕੋਸਾ
ਹਰ ਕਾ ਨਾਮ ਸੰਤੋਸਾ ਜੈ ਪੈਂਡੇ ਮਹਾਂ ਗੁਬਾਰਾ ਹਰ ਕਾ ਨਾਮ ਸੰਗ ਜਿਆਰਾ ਜਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਹਾ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮੇ ਉੱਪਰ ਸ਼ਾਮ ਜਹਾਂ ਤ੍ਰਿਖਾ ਮੰਤੁਜ ਕਰਖੈ ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੇ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ

ਤਨ ਤਨ ਰੰਗ ਰਤੇ ਰੰਗੇ ਕਹਿ ਨਾਨ ਜਨ ਕਹਿ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਹਿ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਸ਼ ਨਾਇਮ ਵਿਯੋਗ ਜਨ ਰਾਤਾ ਹਰ ਨਾਨਕ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲ ਖਜ਼ੀਨਾ ਹਰ ਧਨ ਜਨ ਕੋ ਆ ਪ੍ਰਵਦੀਨਾ ਹਰ ਹਰ ਜਨ ਕੇ ਉਠ ਸਤਾਣੀ ਹਰ ਪ੍ਰਤਾਪ ਜਨੇ ਔਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪਰ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਧ ਵਸੇ ਸੰਤ ਪ੍ਰਤਾਪ ਦੁੱਤ ਸਭ ਨਸੇ ਸੰਤ ਕਾ ਸੰਗ ਬੜਭਾਗੀ ਪਾਈਏ ਸੰਤ ਕੀ ਸੇਵਾ ਨਾਮ ਤੇ ਆਈਏ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਹ ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਭੇਖੇ ਸਰਬ ਟੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਮੋਲ ਅਸ਼ਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬ੍ਰਹਮ ਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ

ਸਾਸਤ ਪੀਸਰ ਦੀਵੇ ਅਗਨ ਮਾਏ ਓਮਦ ਪ੍ਰਾਣ ਕਨਕ ਅਸਵ ਹੈਵਰ ਭੂਮ ਦਾਨ ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰ ਸੰਜਮੇ ਅਤਿ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੇ ਤੋ ਵੀ ਹੋਮੇ ਮਹਿਲ ਨ ਜਾਵੇ ਹਰ ਕੇ ਨਾਮ ਸੰਸਰ ਕਿਸ਼ਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁੱਟੇ ਗਰਵ ਗੁਮਾਨ ਮੰਤੇ ਉੱਟੇ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮੰਤੇ ਕਬੂਨ ਵਿਖਿਆ ਟਰੇ ਜਲ ਤੋ ਵੇ ਬਹੁ ਦੇ ਨੀਤ ਸੁਧ ਕਾਵੇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣ ਜਮਕਾ ਭਉ ਵਿਆਪੇ ਅਣਖ ਯਤਨ ਕਰਤੇ ਸੁਨਾ ਤ੍ਰਾਪੇ ਭੇਖ ਅਨੇਕ ਅਗਨ ਨਹੀਂ ਬੁਝੇ ਕੋਟ ਪਾਵ ਦਰਗੇ ਨਹੀਂ ਸਿਜੇ ਛੂਟ ਸੁਨਾਹੀ ਉਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾ ਨੇ ਗੋਬਿੰਦ ਭਜਨ ਬਿਨ ਤਿਲ ਨੀ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸਵਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਿਨ੍ਹਾਂ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਟਾਵੇ ਹਰ ਹਰ ਨਾਮ ਹਿਰਦੇ ਸਦਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੋਮੇ ਸ਼ੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਿਨ੍ਹਾਂ ਕੀ ਸਰਨੀ ਪਰੇ ਜਿਸ ਜਨ ਕੋ ਪ੍ਰਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗੁਨੀਏ ਸਭ ਤੇ ਉੱਚਾ ਜਾਕਾ ਮਨੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਕਰ ਕਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸਮਿਸ਼ਟੇਤਾ ਨਾਨਕ ਪਾਪ ਪੁੰਨੀ ਲੇਪਾ ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਂਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੇ ਗਤਮਿਤ ਜਾਨੋ ਆਪੇ ਆਪਣ ਸੰਗ ਆਪ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਨ ਜਾਨ ਸਕੋਏ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁਨ ਰਸੁਨ ਵਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘਟ ਵਸੇ ਹਰ ਨਾਮ ਸ਼ਲੋਕ ਨਿਰਗੁਣ ਆਰੇ ਅਨਿਆ ਸੋ ਬਰਸਾ ਸੰਭਾਲ ਜਿਨ ਕੀਆ ਤਿਸ ਜੀਤ ਰੱਖ ਨਾਨਕ ਨਿਵੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਲ ਤੇ ਕਵਨ ਦਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਹਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸੈਨ ਮੁਖ ਪਿਆਓ ਬੈਠ ਕੋ ਦੈਨ ਇਹ ਹੁਣ ਨਿਰਗੁਣ ਗੁਣ ਕਸ਼ੂ ਨਮੂਜੇ ਬਖਸ਼ ਲਿਓ ਤੋ ਨਾਨਕ ਸੀਜੇ ਜੇ ਪ੍ਰਸਾਦ ਧਾਰ ਉਪਰ ਸੁਖ ਵਸੈ ਸੁਤ ਭਰਾਤ ਮੀਤ ਬਨਤਾ ਸੰਗਤ ਸਹਿ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਪ ਕਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਪ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੁੜ ਅੰਧਵੇ ਆਪੇ ਨਾਨਕ ਕਾੜ ਲਿਓ ਪ੍ਰਭ ਆਪੇ ਆਦਿ ਅੰਤ ਜੋ ਰਾਖਣ ਹਾਰ ਤਿਸੋਂ ਪ੍ਰੀਤ ਨਾ ਕਰੇ ਗੁਵਾਰ ਜਾ ਕੀ ਸੇਵਾ ਨੌਨਿਤ ਪਾਵੇ ਤਾਂ ਸਿਓ ਮੂੜਾ ਮਨ ਨਹੀਂ ਲਾਵੇ ਜੋਠਾ

ਤਨ ਤਿਆਗ ਕੌੜੀ ਸੰਗ ਰਚੇ ਸਾ ਛੋੜ ਝੂਠ ਸੰਗ ਮਚੇ ਜੋ ਛੱਡਣਾ ਸੋ ਅਸਥਿਰ ਕਰਮਾ ਨੇ ਜੋ ਹੋਵਨ ਸੋ ਦੂਰ ਪੁਰਾਣੇ ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਾਏ ਤਿਸ ਪਰ ਹਰੇ ਚੰਦਨ ਲੇ ਪੂਤਾਰੇ ਧੋਏ ਗਰਤਵ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਿਤ ਵਿਕਰਾਲ ਨਾਨਕ ਕਾਲ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਲ ਪੇਖ ਅੰਤਰ ਮਲਮਾਇਆ ਸ਼ਬਸ ਨਾਏ ਕਿਸ਼ ਕਰੇ ਛਪਾਇਆ ਬਾਹ

ਪ੍ਰੀਤ ਵਰਤੇ ਅੰਧਨ ਲਾਸ ਆਪਣੀ ਅਮਾਨ ਕਸ਼ਬੌਰ ਸਾਹੁ ਲੈ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬੌਰ ਉਸਕਾ ਵਿਸ਼ਵਾਸ ਨ ਹੋਵੇ ਜਿਸ ਕੀ ਬਸ ਤਿਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਣ ਕਰੇ ਨਿਹਾਲ ਸਾਹਿਬ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਪਰੋਵਤ ਜਾਨਣ ਹੇਤ ਬਿਰਕੀ ਛਾਇਆ ਸਿਮਰੰਗ ਲਾਵੇ ਓ ਬਿਨਸੇ ਓ ਮਨ ਪਛਤਾਵੇ ਜੋ ਦਿਸੇ ਸੋ ਚਾਲਣ ਹਾਰ ਲਾਪਟ ਰਿਓ ਤੈ ਅੰਧਨ ਧਾਰ ਵਟਾਊ ਸਿਓ ਜੋ ਲਾਵੇ ਨੇ ਤਾ ਕੋ ਹਾਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟੰਬ ਸਵਾਇਆ ਮਿਥਿਆ ਹੁਮੇ ਮਮਤਾ ਮਾਇਆ ਮਿਥਿਆ ਰਾਜੋਵਨ ਤਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਵ ਅਸਤਰਾ ਮਿਥਿਆ ਰੰਗ ਸੰਗ ਮਾਇਆ ਪੇਗ ਹਸਤਾ ਮਿਥਿਆ ਧਰੋਹ ਮੋ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਤਿਰ ਭਗ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਵਨ ਪ੍ਰਨਿੰਦਾ ਸੁਨਹਿ ਮਿਥਿਆ ਹਸਤ ਪ੍ਰਦਰਭ ਕੋਹਿ ਰਹਿ ਮਿਥਿਆ ਨੇਤਰ ਪੇਖਤ ਪ੍ਰਤਿਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲਵਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਮਾਸ ਲੇਦ ਵਿਕਾਰਾ ਬਿਨ ਬੂਝੇ ਮਿਥਿਆ ਸਭ ਭੈ ਸਬਲ ਦੇ ਨਾਨਕਾਰ ਹਰ ਨਾਮ ਲੇ ਬਿਰਥੀ ਸਾਗਤ ਕੀ ਆਰ ਜਾ ਸਾਚ ਬਿਨਾ ਕਹਿ ਹੋਵਦ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵ ਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘੱਟ ਬਸਿਓ ਹਰ ਨਾਓ ਨਾਨਕ ਤਾ ਕਹਿ ਬਲ ਬਲ ਜਾਓ ਰਹਿਤ ਅਵਰ ਕਸ਼ਵਰ ਕਮਾਵਤ ਮੰਨੀ ਪ੍ਰੀਤ ਮੁਖੋਂ ਗਣ ਲਾਵਤ ਜਾਨਣ ਹਾਰ ਪ੍ਰਭੂ ਪ੍ਰਵੀਨ ਬਾਰ ਭੇਖ ਨ ਕਾਹੂ ਭੀਨ ਅਵਰ ਉਪਦੇਸੈ ਆਪ ਨਾ ਕਰੇ ਆਪਤ ਜਾਪਤ ਜਨਮੈ ਮਰੇ ਜਿਸਕੇ ਅੰਤਰ ਵਸੇ ਨੰਕਾਰ ਤਿਸਕੀ ਸੀਖ ਤਰੇ ਸੰਸਾਰ

ਆਪ ਆਪ ਕਰਤਨ ਮੇਰਾ ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਣਮ ਸਗਲ ਤੇ ਰਹਿਤ ਸਭ ਕੇ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਤਾਂ ਤਨੰਤਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਅਲੋ ਮੋਹ ਬਿਨਸ ਜਾਏ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਡ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤਿਸੇ ਤਿਆਗ ਕਦਮ ਲਵਾਵੇ ਜੇ ਪ੍ਰਸਾਦ ਸੁਖ ਸੇ ਸੂਈ ਜੇ ਮਨ ਆਠ ਪੈਰ ਤਾਕਾ ਜਸ ਗਾਵੀ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਖਾਨੇ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਭਾਰ ਬ੍ਰਹਮ ਪ੍ਰਭਚੀ ਜਪਤ ਦਰ ਗਏ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵ ਲਾਓ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸ਼ਿਦਰ ਢਾਕੇ ਮਨ ਸਣਨੀ ਪਰ ਠਾਕਰ ਪ੍ਰਭ ਤਾਕੇ ਜੇ ਪ੍ਰਸਾਦ ਤੁਝਕੋ ਨਾਮ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਨ ਪੈ ਰੀਜੇ ਮੰਤ ਸਿਮਰਤ ਕਿਉਂ ਆਲਸ ਕੀਜੇ ਜੇ ਪ੍ਰਸਾਦ ਅਸ਼ਭ ਹਸਤ ਸਵਾਰੀ ਮੰਤਸ ਪ੍ਰਭ ਕੋ ਕਬੂ ਨਾ ਵਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾਂ ਜਿਨ ਤੇਰੀ ਮਨ ਬਣਤ ਬਣਾਈ ਊਠਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਇਕ ਲਖੇ ਈਹਾਂ ਊਹਾਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਧ ਸਾਧ ਜਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨ ਜਸ ਕਹਿ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਪੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਚਾ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਨੇਵਨ ਮੂਰਤ ਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਉਰਾ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਸਭ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮਾਇਆ

ਅਗੰਮ ਗਾਦ ਪਾਰ ਨੂੰ ਸੋਏ ਜੋ ਜੋ ਕਹੇ ਸਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਜਨਾ ਕੀਆ ਚਰਜ ਕਥਾ ਅਸ਼ਵਰੀ ਸਾਧ ਕੇ ਸੰਗ ਮੁਕੋ ਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਟੇ ਸੋ ਗਿਆਨ ਸਾਧ ਕੇ ਸੰਗ ਮੁਝੇ ਪ੍ਰਮਨੇਰਾ ਸਾਧ ਸੰਗ ਸਭ ਓਤਨ ਮੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਰਨੇ ਕੌਣ ਪੁਰਾਨੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਇਸਮਾਨੀ ਸਾਧ ਕੇ ਸੰਗ ਗੋਚਨ ਮਿਲੇ ਸਾਧ ਕੇ ਸੰਗ ਸਦਾ ਪ੍ਰਫੁਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਤੂੰ ਧਾਵੇ ਸਾਧ ਸੰਗ ਅਸਤਿਤ ਮਨ ਪਾਵੇ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ

ਸਾਧਕ ਸੰਗ ਨਾ ਵਿਗਾ ਪੈਰ, ਸਾਧਕ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਸਾਧ ਕੇ ਸੰਗ ਨਾ ਹੀ ਹੋ ਤਾਪ, ਸਾਧ ਕੇ ਸੰਗਤ ਜੇ ਸਭ ਆਪ, ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣ ਆਈ। ਸਾਧ ਕੇ ਸੰਗ ਨਾ ਕਬੂ ਧਾਵੇ, ਸਾਧ ਕੇ ਸੰਗ ਸਦਾ ਸੁਖ ਪਾਵੇ। ਸਾਧ ਸੰਗ ਵਸਤ ਗੋਚਰ ਲਹੇ, ਸਾਧੂ ਕੈ ਸੰਗ ਆਜਰ ਸਹਿ। ਸਾਧ ਕੇ ਸੰਗ ਵਸੇ ਥਾਨ ਉੱਚੇ, ਸਾਧੂ ਕੇ ਸੰਗ ਮਹਿਲ ਪਹੁੰਚੇ। ਸਾਧ ਕੇ ਸੰਗ ਦ੍ਰਿੜੇ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ। ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੇ ਸੰਗ ਸਭ ਕੁੱਲ ਉਧਾਰੇ, ਸਾਧ ਸੰਗ ਸਾਜ ਨਮੀਤ ਕੁਟੰਬ ਨਿਸਤਾਰੇ। ਸਾਧੂ ਕੈ ਸੰਗ ਸੋ ਤਨ ਭਾਵੇ, ਜਿਸ ਧਨ ਤੇ ਸਭ ਕੋ ਵਰਸਾਵੇ। ਸਾਧ ਸੰਗ ਧਰਮ ਰਾਜ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰਦੇਵਾ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੇ ਸੰਗ ਸਰਬਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧ ਕੇ ਸੰਗ ਨਹੀਂ ਕਿਛ ਘਾਲ, ਦਰਸ਼ਨ ਭੇਟ ਹੋਤ ਨਿਹਾਲ। ਸਾਧ ਕੇ ਸੰਗ ਕਲੂਖ ਹਰੇ, ਸਾਧ ਕੇ ਸੰਗ ਨਰਕ ਪਰ ਹਰੇ। ਸਾਧ ਕੇ ਸੰਗ ਇਆਂ ਸੁਹੇਲਾ, ਸਾਧ ਸੰਗ ਮਿਸ਼ਰ ਤਰਮੇਲਾ। ਜੋ ਇੱਛੇ ਸੋਈ ਫਲ ਪਾਵੇ, ਸਾਧ ਕੇ ਸੰਗ ਨ ਮਿਰਥਾ ਜਾਵੇ। ਪਾਰ ਬ੍ਰਹਮ ਸਾਧ ਰਿਦ ਵਸੇ, ਨਾਨਕ ਉਦਰੇ ਸਾਧ ਸੁਣ ਰਸੇ। ਸਾਧ ਕੇ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਗੁੰਗਾਓ। ਸਾਧ ਕੇ ਸੰਗ ਨ ਮੰਤੇ ਵਿਸਰੇ, ਸਾਧ ਸੰਗ ਸਰਪਰ ਨਿਸਤਰੇ। ਸਾਧ ਕੇ ਸੰਗ ਲਗੇ ਪ੍ਰਮੀਠਾ, ਸਾਧੂ ਕੇ ਸੰਗ ਘਟ ਘਟ ਡੀਠਾ। ਸਾਧ ਸੰਗ ਪੈ ਆਗਿਆਕਾਰੀ, ਸਾਧ ਸੰਗ ਗਤ ਪਈ ਹਮਾਰੀ। ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਪੀਟੇ ਸੰਜੋਗ। ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇ ਤਾ ਸੁਣੇ ਤੇ ਤਾ ਵਖਿਆਨੇ। ਸਾਧ ਕੀ ਉਪਮਾ ਤੈ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾ ਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭੇਦ ਨਾ ਭਾਈ। ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰਨ ਭਿਖੇ ਇਕਸ ਬਿਨ ਕੋਏ। ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੇ ਕਮਲਾ ਲੇਪ। ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕੋ ਸੋਗ। ਬ੍ਰਹਮ ਗਿਆਨੀ ਕਹਿ ਦਿਸ਼ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ। ਬ੍ਰਹਮ ਗਿਆਨੀ ਕਹਿ ਧੀਰਜੇ ਜਉ ਬਸਦਾ ਕਉ ਖੋਦੇ ਕਉ ਚੰਦਨ ਲੇ। ਬ੍ਰਹਮ ਗਿਆਨੀ ਕਾ ਇਹ ਗਨਾਓ, ਨਾਨਕ ਜਉ ਪਾਉ ਕਾ ਸਹਿ ਸੁਆਓ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਲਾਗੇ ਜਲਾ। ਬ੍ਰਹਮ ਗਿਆਨੀ ਕਹਿ ਮਨੋਏ ਪ੍ਰਗਾਸ ਜੈਸੇ ਤਾਰੇ ਉੱਪਰ ਆਕਾਸ। ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾਏ ਅਭਾਨ। ਬ੍ਰਹਮ ਗਿਆਨੀ ਉਚੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਪੈ ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭੇ ਉੱਪਰ ਮਿਆ, ਬ੍ਰਹਮ ਗਿਆਨੀ ਤੇ ਕਿਛ ਬੁਰਾ ਨਾ ਪਿਆ। ਬ੍ਰਹਮ ਗਿਆਨੀ ਸਦਾ ਸੁੰਦਰ ਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ। ਬ੍ਰਹਮ ਗਿਆਨੀ

ਧੰਦਾ ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋ ਸੋ ਭਲਾ ਬ੍ਰਹਮ ਗਿਆਨੀ ਸੁਬਲ ਭਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਵਸੇ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸੰਜਾਗਤ ਬ੍ਰਹਮ ਗਿਆਨੀ ਅੰਮ੍ਰਿਤ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾਵੇਤਾ ਬ੍ਰਹਮ ਗਿਆਨੀ ਏਕ ਸੰਗੇਤਾ ਬ੍ਰਹਮ ਗਿਆਨੀ ਕਹਿ ਹੋਏ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਵਿਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈ ਹੈ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜੈ ਮਹੇਸਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਆਖਿਰ ਬ੍ਰਹਮ ਗਿਆਨੀ ਸਰਵ ਕਾ ਠਾਕਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਤ ਜੀਵੇ ਨੀ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਧਾਤਾ

ਸਰ ਮੈਂ ਪੇਖੇ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰੇ ਨਾਨਕ ਓ ਅਪਰਸ ਸਗਲ ਨਿਸਤਾਰੇ ਅਸ਼ਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤਰਿਆ ਰੂਪ ਨ ਪੇਖੇ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸਨ ਮਨ ਤੇ ਟਰੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸਨ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੈ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲਕੀ ਇੱਛਾ ਨਹੀਂ ਵਾਸੇ ਕੇਵਲ ਭਗਤ ਕੀਰਤਨ ਸੰਗਰਾਚੇ ਮੰਤਨੇ ਅੰਤਰ ਸਿਮਰਨ ਗੋਪਾਲ ਸਭੀ ਉੱਪਰ ਹੋਵਦ ਕਿਰਪਾਲ ਆਪ ਦ੍ਰਿੜੇ ਅਵਰਾ ਨਾਮ ਜਪਾਵੇ ਨਾਨਕੋ ਬੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਕਾਰ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਬੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੇ ਤਿਸ ਭੌਤੀ ਕੀ ਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮੰਤਨ ਅਰਪੇ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਮੈਂ ਸੋਧੇ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕਹੇ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾਵੇ ਵੇਦ ਪ੍ਰਾਣ ਸਿਮਰਤ ਬੂਝੈ ਮੂਲ ਸੁਖ ਮੈਂ ਜਾਣੇ ਅਸਥੂਲ ਚੋਂ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੋਂ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਧਾਰੇ ਪਾਸ ਪ੍ਰੇਤ ਮੁਕਤ ਪਾਤਰ ਕੋ ਤਾਰੇ ਸਰਬ ਰੋਗ ਕਾਹੋ ਖਿਤ ਨਾਮ ਕਲਿਆਣ ਰੂਪ ਮੰਗਲ ਗੁਣਗਾਮ ਕਾਹੋ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਤ ਸੰਤਨ ਭਾਇ ਤਿਨ ਪਾਇਆ ਸਦਾ ਨਿਕ ਨਿਕ ਟਰ ਜਾਨ ਸੋ ਦਾਸ ਦਰ ਗਏ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਝੀ ਪਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਆਤਮ ਹਿਤ ਆਵੇ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬੇਖਾਟੀ ਤੈਸਾ

ਨੇਕ ਜਾਣੇ ਅੰਤ ਨਾ ਪਾਰਾ ਵਾਰ। ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧੇ ਅਨੇਕ ਪ੍ਰਕਾਰ ਅਸ਼ਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਹਿ ਤੀਰਥ ਵਾਸੀ ਕਈ ਕੋਟ ਬਨ ਭਰਮ ਮੈਂ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ

ਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭੇਗਾਤਮ ਨਿਕੋਰ, ਕਈ ਕੋਟ ਪਰਦਰਭ ਕੁਹਿਰੇ, ਕਈ ਕੋਟ ਪ੍ਰਦੂਖ ਨਾ ਕਰੇ, ਕਈ ਕੋਟ ਮਾਇਆ ਸਰਮਾਏ, ਕਈ ਕੋਟ ਪਰਦੇਸ ਪਰਮਾਏ, ਜਿਤ ਜਿਤ ਲਾਭੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜ ਰਸ ਭੋਗੀ, ਕਈ ਕੋਟ ਪੰਕੀ ਸਰਪੋ ਪਾਏ, ਕਈ ਕੋਟ ਪਾਤ

ਕਈ ਕੋੜ ਬੈਠਤੀ ਖਾਏ, ਕਈ ਕੋੜ ਘਾਲੇ ਤਕਵਾਏ, ਕਈ ਕੋੜ ਕੀਏ ਤਨਵੰਤ, ਕਈ ਕੋੜ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ ਨਾਨ ਸਭ ਕਿਛ ਪ੍ਰਭ ਕੈ ਹਾਥੇ, ਕਈ ਕੋੜ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਵ ਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੇ ਪਾਰ ਹੰਤੇ, ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਅਵਨਾਸ, ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਇਆ ਸੋ

ਹੋਵੇ ਪ੍ਰਭਾ ਸਮਾਤ ਤਾ ਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਮਮਕੇ ਦਾਸ ਤਿਨ ਹੋਵ ਤੇ ਆਤਮ ਪ੍ਰਗਾਸ ਕਈ ਕੋਟ ਤਤ ਕੇ ਵੇ ਤੇ ਸਦਾ ਨਿਹਾਰੇ ਕੋਨੇ ਤਰੇ ਕਈ ਕੋਟ ਨਾਮ ਰਸ ਪੀਵੇ ਅਮਨ ਪਏ ਸਤ ਸਤਿ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਲਣੇ ਜਲ ਤਲ ਮਹੀਲ ਸੋਏ ਅਸ਼ਪਦੀ ਕਰਨ ਕਰਾਵਣ ਕਰਨੇ ਜੋਗ ਜੋ ਤਿਸ ਪਾਵੇ ਸੋਈ ਹੋ ਕਿਨਮੇ ਥਾ ਬੂ ਥਾਪਨ ਹਾਰਾ ਅੰਤ ਨਹੀਂ ਕਿਛ ਭਾਰਾ ਵਾਰਾ ਹੁਕਮੇ ਧਾਰ ਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਆ ਸਮਾਏ ਪ੍ਰਭ ਭਾਵੇ ਮਾਨੂ ਗਦ ਪਾਵੇ ਪ੍ਰਭ ਭਾਵੇ ਤਾਂ ਪਾਤਰ ਤਰਾਵੇ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਭਾਖੇ ਪ੍ਰਭ ਭਾਵੇ ਤਾਂ ਬਦਤ ਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸਰਿਆ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਪਣਾਵੇ ਕਹੋ ਮਨੁੱਖ ਤੇ ਕਿਆ ਹੋਇਆ ਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਪਾਵੇ ਸੋਈ ਕਰੇ ਅਣਜਾਨ ਵਿਖਿਆ ਮੈਂ ਰਚੇ ਜੇ ਜਾਣਦੇ ਆਪ ਨਾ ਬਚੇ ਭਰਮੇ ਭੂਲਾ ਦੇ ਦਿਸ ਧਾਵੇ ਨਿਮਕ ਮਾਏ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ

ਕਵੂ ਤਾ ਤੀਰਥ ਇਸ਼ਨਾਨ ਕਵੂ ਸਿਧ ਸਾਧਕ ਮੁ ਗਿਆਨ ਕਵੂ ਕੀਟ ਹਸਤ ਪਤੰਗ ਵੇ ਜੀਆ ਅਨੰਗ ਜੋਨ ਪਰਮੇ ਪਰਮੀਆ ਨਾਨਾ ਰੂਪ ਜਿਉਂ ਸਵਾਗਿਤ ਗਾਵੇ ਜਿਉਂ ਪ੍ਰਭਾਵੇ ਤਿਵੇਂ ਨਚਾਵੇ ਜੋਤਿਸ਼ ਭਾਵੇ ਸੋਈ ਹੋਏ ਨਾਨੰਦ ਦੂਜਾ ਵਰਨਾ ਕੋਏ।

ਪਸਮੰਤ ਕਿਨ ਮੈਂ ਹੋਏ ਜਾਏ ਪਸਮੰਤ। ਕਿਸੇ ਨਾਮ ਅਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ। ਗੁਰਪ੍ਰਸਾਦ ਜਾਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰ ਗਏ ਪ੍ਰਵਾਨ। ਕੋੜ ਕਰਮ ਕਰੇ ਹੋ ਧਾਰੇ ਸਰਮ ਭਾਵੇ ਸਗਲੇ ਵਿਰਤਾਰੇ। ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਵਿਰੇ ਅਵਤਾਰ। ਅਨਕ ਜਤਨ ਕਰੇ ਆਤਮ ਨਿੰਦਰ ਵੇ ਹਰ ਦਰ ਕੇ ਕੋ ਕੈਸੇ ਗਵੇ। ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕ ਨਾ ਆਵੇ। ਸਰਬ ਕੀ ਰੇਨ ਜਾਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ। ਜਬ ਲਗ ਜਾਨੇ ਮੁਝਤੇ ਕਛ ਹੋਏ ਤਬ ਇਸ ਕੋ ਸੁਗੁਨਾਹੀ ਕੋਏ। ਜਬ ਇਹ ਜਾਨੇ ਮੈਂ ਕਿਛ ਕਰਤਾ ਤਬ ਲਗ ਕਰਬ ਜੋਨ ਮੈਂ ਫਿਰਤਾ। ਜਬ ਧਾਰੇ ਕੋ ਬੈਰੀ ਮੀ ਤਬ ਲਗ ਨਿਚਲ ਨਾਹੀ ਚੀਤ।

ਅਣਖ ਭੋਗ ਵਿਖਿਆ ਕੇ ਕਰੇ ਨਾ ਦਿਤਾਵੇ ਖਪਕਾ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਰਬ ਸਖੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਸਦਾ ਨਾਨਕ ਕਰ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਆਦਗਾਮ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋਗ ਸ਼ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਕੇ ਸੰਗ ਬੂਝੇ ਦੇਖੇ ਕਰੇ ਵਿਵੇਕ ਆਪੇ ਕਾਪੇ ਅਨੇਕ ਮਰੇ ਨਾ ਮਿਨਸੇ ਆਵੇ ਨਾ ਜਾਏ ਨਾਨਕ ਸਦੀ ਰਹਿ ਸਮਾਏ।

ਬ੍ਰਹਸਪਤੀ ਸੰਤ ਕੇ ਦੁਖਨ ਆਰਜਾ ਘਟੇ ਸੰਤ ਕੇ ਦੁਖਨ ਜਮਤੇ ਨਹੀਂ ਛੁੱਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ।

ਦੁਖਨ ਤੇ ਮੁਖ ਪਵੇ ਸੰਤਨ ਕੇ ਦੁਖਨ ਕਾਕ ਜੋਨ ਲਵੇ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕ ਜੋਨ ਕਰਮਾਏ ਸੰਤਨ ਕੇ ਦੁਖਨ ਤਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੋ ਛਲੇ ਸੰਤ ਕੇ ਦੁਖਨ ਤੇਜ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ।

ਜਲ ਵਿਹੂਣ ਮਛਲੀ ਤਰਵੜਾਏ ਸੰਤ ਕਦੋ ਕੀ ਭੁੱਖਾ ਨਹੀਂ ਰਾਜੇ ਜਿਉਂ ਪਾਵ ਕੀ ਤਨ ਨਹੀਂ ਤਰਾਪੇ ਸੰਤ ਕਦੋ ਕੀ ਛੁੱਟੇ ਅਕੇਲਾ ਜਿਉਂ ਬੁਆੜ ਤਿਲ ਖੇਤ ਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮਿਥਿਆ ਕੈਦ ਕਿਰਤ ਨਿੰਦ ਕਾ ਧੁਰੀ ਪਿਆ ਨਾਨਕ ਜੋ ਤਿਸ ਪਾਵੇ ਸੋਏ ਧੀਆ ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰ ਗਏ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਹੈ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ ਸੰਤ ਕੇ ਦੁਖੀ ਕੀ ਪੂਜਨਾ ਆਸਾ ਸੰਤ ਕਾ ਦੁਖੀ ਉੜ ਚੱਲੇ ਨਸਾ ਸੰਤ ਕੇ ਦੋਖ ਨ ਦ੍ਰਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮੇਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਾਭ ਕਰ ਦਿਸਕੇ ਉਹ ਕਰਨੇ ਹਾਰ ਸਦਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਆਵੋ ਸਾਸ ਕਰਾ ਸਭ ਕੁਛ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਕੇਲੇ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਬੜਪਾਗੀ ਨਾਨਕ ਜਨ ਸੇ ਸ਼ਲੋਕ ਤਿਆਨਵ ਸੁਰਜਨੋ ਸਿਮਰੋ ਹਰਾ ਰਾਏ ਕਾ ਸਿਮਰਨ ਰੱਖੋ ਨਾਨਕ ਦੂ ਭਰਮ ਪਉ ਜਾਏ ਅਸ਼ਪਦੀ ਮਾਨੁਖੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਏਕੈ ਭਗਵਾਨ ਜਿਸ ਕਹਿ ਦੀਏ ਰਹਿ ਅਗਾਏ ਬਹੁ ਨ ਤਿਸਨਾ ਲਾਗੇ ਆਏ ਮਾਰੇ ਰਾਖੇ ਏਕੋ ਆਪ ਮਾਨੁਖ ਕੇ ਕਿਸਨਾਈ ਹਾਥ ਤਿਸਕਾ ਹੁਕਮੂ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੇ ਕੋਏ ਉਸਤਤ ਮਨ ਮੈਂ ਕਰਨ ਅੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਖ ਠਾਕਰ ਕਾ ਰੰਗ ਸਾਧ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਰ ਗੋਬਿੰਦ ਮਿਟੇ ਭਾਵ ਜਪਿਆ ਅਰਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰ ਗਏ ਨਾਨਕ ਉਜਲ ਮਥਾ ਬੜਬਾਗੀ ਤੇ ਜਨ ਜਗਮਾਏ ਸਦਾ ਸਦਾ ਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਕਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਤ ਕੀਓ ਸੋ ਜੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੁਝੈ ਤਿਸਕੀ ਜਾਨੋ ਤਿਸ ਨਾ ਬੁਝੇ ਸਾਧ ਸੰਗ ਹਰ ਹਰ ਜਿਸ ਕੈਦ ਸਰਵ ਰੂਪ ਤੇ ਅਰਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਿਸ ਮੈਂ ਸੋਏ ਨਿਰਵਾਣ ਏਕ ਉਭਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੂਖ ਜਿਸ ਕੋ ਹਰ ਪ੍ਰਭ ਮਨ ਚਿੱਤ ਆਵੇ ਸੋ ਸੰਤ ਸੁਹੇਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸਤੇ ਡਰੇ ਜੈਸਾ ਸਤ ਐਸਾ ਦਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸਿਜਿਆ ਗੁਰਪ੍ਰਸਾਦ ਤਦ ਸਭ ਜਾ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨਹਿ ਕਿਸ ਜਨਮੇ ਨਹਿ ਕਿਸ ਮਰੇ ਆਪਨ ਚਲਤੇ ਆਪ ਹੀ ਕਰੇ ਆਪਨ ਜਾਵਨ ਦ੍ਰਿਸ਼ਟਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨੁਕ ਯੁਗਤ ਰਸਤਾ ਪਿਓ ਥਾਪ ਆਪਣਾ ਸੀ ਨਾਏ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਲੱਖ ਭੇਗ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦੇ ਤਨਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਪ ਸਾਰਨ ਆਪੇ ਮੇ ਲੈ ਕਿਰਪਾਲ ਜੋ ਗੁਰ ਕਾ ਸ਼ਬਦ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸ ਨੂੰ ਕਿਰਪਾ ਕਰੇ ਵਡਭਾਗੇ ਨਾਮ ਜਬਦ ਪਾਵੇ ਵਿਸਰਾਮ ਨਾਨਕ ਤਿਨ ਪੁਰਖੋ ਉਤਮ ਕਰਮਾਨ ਜੋ ਕੁਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਪਸੇ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮ ਈਠ ਲਗਾਨਾ ਜੈਸਾ ਸਤ ਐਸਾ ਦਿਸ਼ਟਾਨਾ ਜਿਸ ਤੇ ਉਪਜੈ ਤਿਸ ਮਾਏ ਸਮਾਏ ਸੁਖ ਨਿਧਾਨ ਉਹਨੂੰ ਬਣਿਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਹਾਰ ਜਾ ਕੇ ਸਿਮਰਨ ਉਦਰੀਏ ਨਾਨਕ ਤਿਸ ਬਲਿਹਾਰ ਅਸ਼ਪਦੀ ਟੂਟੀ ਗਣ ਨਾਰ ਗੋਪਾਲ ਸਰ ਜੀਆ ਆਪੇ ਬ੍ਰਿਤਪਾਲ ਸਗਲੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਆਪਣਾ ਸੀ ਪ੍ਰਭ ਆਪੇ ਆਪ ਆਪਣ ਕੀਆ ਕੁਛ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸਮੇਂ ਨਾਹੀ ਤੇਰੇ ਕਿਸ ਕਾਮ ਗਤ ਨਾਮ ਜਪ ਏਕ ਹਰ ਨਾਮ ਰੂਪ ਬੰਦੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਕਟ ਸੋ ਹੈ ਪਰ ਧਨਵੰਤਾ ਹੋਏ ਕਿਆ ਕੋ ਕਰਵੇ ਜਾਂ ਸਭ ਕੇ ਤਿਸਕਾ ਦੀਆ ਦਰਵੇ

ਚਰਨ ਸਾਧ ਕੇ ਧੋਤੇ ਪੀਓ, ਅਰਬ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ, ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ, ਸਾਧ ਸੇਵਾ ਵਡ ਭਾਗੀ ਪਾਈ ਹੈ, ਸਾਧ ਸੰਗ ਹਰ ਕੀਰਤਨ ਗਾਈਏ, ਆਨੰਗ ਬਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ, ਮੰਤਰਾ ਚਾਕੇ ਓੜ ਗਏ, ਸੰਤਾਂ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀਵਾਲਣ ਹਾਰ, ਭੁੱਖੇ ਕੋ ਦੇਵ ਤੇ ਆਧਾਰ, ਸਰਬਨਦਾਨ ਜਾ ਕੇ ਦ੍ਰਿਸ਼ਟੀ ਮਾਏ, ਪੁਰਬ ਲਿਖੇ ਕਾ ਲੈਣਾ ਪਾਏ, ਸਾਭ ਕਿਸ ਤਿਸਕਾ ਉਹ ਕਰਨੇ ਜੋਗ, ਤਿਸਮੈਂ ਦੂ ਸਰਹੁ ਅਨਹੋ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉਸ ਨਿਰਮਲੇ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ

ਸੱਚ ਦੇ ਸਤਮੁਖ ਕਹਿਤ ਸਾਚੀ ਦ੍ਰਿ ਸਚਾ ਆਕਾਰ ਸਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨ ਸੋ ਜਨ ਸਤ ਸਮਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਸ ਤ੍ਰਹ ਗੁਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਪਰੀ ਅਵਨਾਸੀ ਪ੍ਰਮਨ ਮੇ ਰਾਖ ਮਨ ਕੀ ਤੂੰ ਪ੍ਰੀਤ ਆਗ ਤਿਸ ਤੇ ਭਰੇ ਨਾਹੀ ਕਿਸ ਕੋਏ ਸਰਵ ਨਿਰੰਤਰ ਏਕੋ ਸੋਹੇ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ

ਸਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਤੇ ਆਵੇ ਸੇ ਤੈ ਗੁਣ ਮੈਂ ਜਾ ਕੋ ਪਰਮਾਏ ਜਨ ਮਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ।

ਲਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਗਾਸ ਪਤਾਲ ਨਾਮ ਕੇ ਧਾਰੇ ਸਗਲਾ ਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੈ ਸੋ ਜਨ ਗਤ ਭਾਏ ਰੂਪ ਸੱਤ ਜਾਕਾ ਸੱਤ ਸਥਾਨ ਪੁਰਖ ਸੱਤ ਕੇਵਲ ਪ੍ਰਧਾਨ ਕਰਤਬੂਤ ਸੱਤ ਸੱਤ ਜਾਕੀ ਬਾਣੀ ਸੱਤ ਪੁਰਖ ਸਭ ਮਾਏ ਸਮਾਣੀ ਸੱਤ ਕਰਮ ਜਾਕੀ ਰਚਨਾ ਸੱਤ ਮੂਲ ਸੱਤ ਸੱਤ ਉਤਪਦ ਸੱਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਵਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਪੂਜੇ ਜੇ ਕੋਏ ਨਾਮ ਜਪ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸ੍ਰਿਸ਼ ਸੁ ਕਰਨੇ ਆਰ ਅਵਰਨ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋਤਿਸ ਭਾਵੇ ਸੋ ਵਰਤੀਆ ਵਿਸ਼ਵ ਮਨ ਵਿਸ਼ਵ

ਤਿਸਕੀ ਮਹਿਮਾ ਕੌਣ ਮਖਾਨੋ ਤਿਸਕਾ ਗੁਣ ਕਹਿ ਏਕ ਨ ਜਾਨੋ ਆੜ ਪੈਰ ਪ੍ਰਭ ਸੇ ਸੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੈ ਮੰਤ ਨੇ ਆਪਣਾ ਤਿਨ ਜਾਂਦੇ ਜਿਨ ਜਾਣੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰ ਥੋਕਾ ਦਾਤਾ ਤਿਸਕੀ ਸੜਨ ਸਰ ਸੁਖ ਪਾਵੇ ਤਿਸਕੇ ਦਰਸ ਭਾਵ ਮਿਟਾਵੇ ਆਵਰ ਸਿਆਨ ਸਗਲੀ ਛਾੜ ਤੇ ਜਨ ਕੀ ਤੂੰ ਸੇਵਾ ਲਾਗ ਆਵਣ ਜਾਨ ਨਾ ਹੋਵੀ ਤੇਰਾ ਨਾਨ ਤੇ ਜਨ ਕੇ ਪੂਜੋ ਸਦ ਪੈਰਾ ਸ਼ਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਹਾਓ ਤਿਸਕੇ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਓ ਅਸ਼ਪਦੀ ਸਤਿਗੁਰ ਸਿੱਖੀ ਕਰੇ ਪ੍ਰਿਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਸਕੋ ਕਰ ਕਿਸ਼ਨਾ ਜਨਾਵੇ ਹਰ ਨਾਮ ਦੇ ਸਤਿਆਵੇ ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸਕੋ ਹੋਰ ਪ੍ਰਾਪ ਸੁਆਮੀ ਆਪਣੀ ਕਿਰਪਾ ਜੀ ਸਾਹਿਬ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਵੀ ਸਵਿਸਵੈ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਰ ਜਾਣੇ ਸੋ ਸਤਿਗੁਰ ਜਿਸ ਹਿਰਦੇ ਹਰ ਨਾਓ ਅਨਕ ਵਾਰ ਗੁਰ ਕੋ ਮਲ ਜਾਓ ਸਰਵਨਿਧਾਨ ਜੀ ਕਾ ਦਾਤਾ ਆੜ ਪੈਰ ਪਾਰ ਰੰਗ ਰਾਤਾ ਬ੍ਰਹਮ ਜਨ ਜਨਮੇ ਪਾਰ ਬ੍ਰਹਮ ਕਹਿ ਆਪ ਨੇ ਕਿਸ਼ ਭਰਮ ਸਹਿ ਸਿਆਣ ਬੁਲਿਆ ਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ

ਕੇ ਦਰ ਕਹਿ ਗਵੇ ਸੁਣ ਕਰ ਬਚਨ ਕਰਨ ਘਾਨੇ ਮਨ ਸੰਤੋਖ ਆਤਮਪਤੀਆਂ ਨੇ ਪੂਰਾ ਗੁਰੇ ਆਖੋ ਜਾਕਾ ਮੰਤਰ ਅੰਮ੍ਰਿਤ ਦੇਸ਼ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਲਏ ਮਿਲਾਏ ਜੇ ਬਾਏ ਕੁਛ ਤਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲ ਨ ਪਹੁੰਚਿਤ ਪ੍ਰਾਣੀ ਕਾਮ ਗੋਚਰ ਪ੍ਰਭ ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿੰਨੇ ਨਾ ਪਾਏ ਅਣਖ ਭਗਤ ਬੰਧਨ ਨਿਤ ਕਰੇ ਚੰਨ ਕਮਲ ਹਿਰਦੇ ਸਿਮਰੇ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਸਭ ਪ੍ਰਭ ਜਪਨੇ

ਜਪ ਦੇ ਸੇਵਕੋ ਦੇ ਮੋਹ ਮਾਇਆ ਕੈ ਸੰਗ ਨਾਲੇ ਮਨ ਮੈਂ ਰਾਖੇ ਹਰਾ ਰੇ ਕੰਧਕਾਰ ਦੀ ਪ੍ਰਗਾਸੇ ਨਾਨ ਭਰਮ ਮੋਹ ਦੁਖਤਾ ਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅੰਧ ਭਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਭਉ ਹੋਏ ਵਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਚਿਤ ਭੈ ਚੁਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਾਪ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਬੋਧ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕਹਿ ਸੰਗ ਰਚ ਰਚਨਾ ਆਪਣੀ ਕਲਧਾਰੀ ਅਨਕਵਾਰ ਨਾਨਕ ਬਲਿਹਾਰੀ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੇ ਧਨ ਸਾਰ ਅਸ਼ਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰ ਅਪਾਵ ਸਮੀ ਦਿਵਸਾਰ ਹੋ ਚਰਨ ਕਮਲ ਮੇ ਉਧਾਰ ਹੋ ਕਾਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗੋ ਹੋ ਨਾਵਰ ਵਾਤੇ ਤਨ ਸੰਚੋ ਹੋਵੋ ਭਗਵੰਤ ਸੰਜਨਾ ਕਰ ਨਿਰਮਲ ਮੰਤੇ ਏਕਾਸ ਰਾਖੋ ਮਨ ਮਾਏ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟ ਉੜਧਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੁਖ ਕੋ ਨਿਤ ਬਾਛੇ ਮੀਰ ਸੋ ਸੁਖ ਸਾਧੂ ਸੰਗ ਭਰੀ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜਹਰ ਕੀ ਸਰਨੀ

ਤੇ ਆਵੇ ਠਾਏ ਤਾਂ ਕੋ ਬਿਘਨ ਲਾਗੇ ਕੋਏ ਜਾ ਕਿਰ ਦੇ ਵਸੇ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਉ ਵਿਨਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਘਰ ਜਾਏ ਵਸੇ ਅਵਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ।

ਜਨ ਕੋ ਪਾਵਨ ਛੁੱਟ ਨਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੇ ਪਦ ਕਰੋ ਮਨ ਲਾਏ ਮਨ ਵੰਸ਼ ਨਾਨਕ ਬਲ ਪਾਏ ਸੰਗ ਨਾ ਚਾਲ ਤੇਰੇ ਧਨਾ ਤੂੰ ਕਿਆ ਲੁਟਾਵੇ ਮੂਰਖ ਮਨਾ ਸੁਤ ਮੀਤ ਕੁਟੰਬ ਅਰ ਬਨਤਾ ਇੰਤੇ ਕਹੋ ਹੋ ਤੁਮ ਕਮ ਸੁਨਾਥਾ ਰਾਜ ਰੰਗ ਮਾਇਆ ਵਿਸਤਾਰ ਹਿੰਤੇ ਕਹੋ ਹੋ ਕਵਨ ਛੁਟਕਾਰ ਆਸ ਹਸਤੀ ਰਸ ਸਵਾਰੀ ਝੂਠਾ ਡੰਬ ਝੂਠ ਵਸਾਰੀ ਜੰਦੀ ਏ ਤਿਸ ਬੁਝੇ ਨਾਮ ਬਗਾਨਾ ਨਾਮ ਸਾਰ ਨਾਨਕ ਪਛਤਾਨਾ ਗੁਰ ਕੀ ਮਤੂ ਲਏ ਆਨੇ ਭਗਤ ਬਿਨਾਮ ਵੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖਜਾਏ ਆਪ ਜਪੋ ਅਬਰਾ ਨਾਮ ਜਪਾਓ ਸੁਨਤ ਗੈਤ ਰਹਿਤ ਗਤ ਪਾਵੋ ਸਾਰ ਪੂਜ ਸਦਾਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤੇਰੇ ਉਤਰ ਸਮੈਲ ਬਿਨ ਸਜਾਏ ਉਮੇ ਬਿਕ ਪੈਲ ਹੋਏ ਚਿੰਦ ਬਸੇ ਸੁਕੁਨਾਲ ਸਾਸ ਗਰਾਸਨ ਨਾਮ ਸੰਭਾਲ ਛਾੜ ਸਿਆਣ ਸਗਲੀ ਮਨਾ ਸਾਧ ਸੰਗ ਪਾਵੇ ਸਤਨਾਰ ਪੂੰਜੀ ਸੰਚ ਕਰੋ ਵਿਹਾਰ ਸੁਖ ਦਰ ਗਏ ਜੈਕਾਰ ਸਭ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ

ਤਾਨੇ ਪੂਰਨ ਪੁਰਖ ਨੈਣ ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕਹਿ ਸੰਗ ਪਰੇ ਸ਼ਰਨ ਆਣ ਸਭ ਤਿਆਗ ਅੰਤਰ ਪ੍ਰਗਾਸ ਅੰਦਨ ਲਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਕੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨਕੋ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਿਆ ਜਨਮ ਮਰਨ ਦੁਖ ਪਰਮ ਗਿਆ ਇਸ਼ ਪੁੰਨੀ ਸਦਾ ਸਭ ਪੂਰੀ ਰਵ ਰਿਹਾ ਸਤਸੰਗ ਹਜ਼ੂਰੀ ਜਿਸਕਾ ਸਾਥ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨ ਭਾਨੇ ਸੋ ਕਿਉਂ ਵਿਸਰੇ ਜੇ ਕੀਆ ਜਾਣੇ ਸੋ ਕਿਉਂ ਵਿਸਰਿਆ ਜਿਨ ਸਭ ਕਿਸ ਦੀ ਆ ਸੋ ਕਿਉਂ ਵਿਸਰੇ ਜੇ ਜੀਵਨ ਜੀ ਆ ਸੋ ਕਿਉਂ ਵਿਸਰੇ ਜੇ ਅਗਨ ਮੇਰਾ ਖੇ ਗੁਰਪ੍ਰਸਾਦ ਕਬਿਰ ਲਾ ਲਾਖੇ ਸੋ ਕਿਉਂ ਵਿਸਰੇ ਜੇ ਵਿਖਤੇ ਕਾਂਡੇ ਜਨਮ ਜਨਮ ਕਾ ਟੂਟਾ ਕਾਂਡੇ ਗੁਰਪੂਰੇ ਤਦੇ ਵਜਾਇਆ ਪ੍ਰਭ ਆਪਣਾ ਨਾਮ ਜਨ ਧਿਆਇਆ ਸਾਜਨ ਸੰਤ ਕਰੋਯੋ ਕਾਮ ਅੰਤਿਆ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਉਸੀ ਚਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉੱਚੀ ਪ੍ਰੀਤ ਪ੍ਰੇਮ ਰਚਾਓ ਅਮਨ ਤਨੇ ਅੰਤਰੇ ਸੁਆਓ ਨੇਤਰੋ ਭੇਗ ਦਰਸੁਖ ਹੋਏ ਮਨ ਵਿਕਸੇ ਸਾਧ ਚਰਨ ਧੋਏ ਭਗਤ ਜਿਨਾ ਕਹਿ ਮੰਤਾ ਨੰਗ ਬਿਰਲਾ ਕਹੁ ਪਾਵੇ ਸੰਗ ਏਕ ਬਸ ਦੀਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਿਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਿਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨੀ ਤਮ ਨਿਰਗੁਣ ਹਾਰ ਨੀਚ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਕੁੰਡ ਮੁਕਤ ਮੋਖ ਪਾਏ ਏਕ ਨਿਮ ਹਰ ਕੇ ਗੁੰਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਏ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰਾਨੀਤ ਭਲੀ ਸੁਗਣੀ ਸੋਭਾ ਤਨਵੰਤ ਹਿਰਦੇਵ ਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਵ ਨਿਵਾਸ ਸਰਬ ਸੂਖ ਨਾਨਕ ਪ੍ਰਗਾਸ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ ਬਸ਼ਪਦੀ ਜਪਾ ਕਾਰੇ ਕ੍ਰਿਸ਼ਨਾ ਦਿਸ਼ਚੇਤਾ ਪਾਪੁਨ ਤਬ ਕਹਿਤੇ ਹੋ ਤਾਂ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕਿਸ ਸੰਕਵਾਤ ਜਬ ਇਸਕਾ ਵਰਨ ਚੇਨ ਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਖ ਹਾਕ ਸੋਬਤ ਭਰਮ ਆਪਨ ਖੇ ਲਿਆ ਵਰਤੀ ਜਾ ਨਾਨਕ ਕਰਨੇ ਹਾਰ ਨੰਦ ਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਖ ਕੋ ਕਿਸ ਕੋ ਗਨੀ ਜਬ ਏ ਕੈ ਹਰ ਗਮ ਭਾਰ ਤਬ ਨਰਕ ਸਰੁ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸਬਾਏ ਤਬ ਸਿਰ ਸਖਤ ਕਹੋ ਕਹੋ ਕਿ ਤਠਾਏ ਜਬ ਆਪੇ ਹੈ ਆਪ ਆਪਣੀ ਜੋਤ ਧਰੇ ਤਬ ਕਵਨ ਨਿਰਾਰ ਕਵਨ ਕਦ ਡਰੇ ਆਪਨ ਚਲਦੇ ਆਪ ਕਰਨੇ ਹਾਰ ਨਾਨਕ ਠਾਕਰ ਗਮ ਭਾਰ ਅਵਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਾਮ ਨਾਸਨ ਜਬ ਪੂਰਨ ਕਰਤਾ ਪ੍ਰਸੋਏ ਤਾਪ ਜਮ ਕੀ ਤਰਾਸ ਕਹੋ ਕਿਸ ਹੋਏ ਜਮ ਅਵਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਸਤ ਲੇਖਾ ਜਮ ਨਾਥ ਨਿਰੰਜਨ ਗੋਚਰ ਗਾਧੇ ਤਬ ਕੌਣ ਛੁਟੇ ਕੌਣ ਬੰਧਨ ਵਾਧੇ ਆਪਣੇ ਆਪ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੋ ਮਾਨ ਕੌਣ ਮਹਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕੋ ਕੀਤ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂ ਕਵਨ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਦੇ ਕਾ ਨਾਇ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਏ ਤਬ ਕਵਨ ਮਾਏ ਬਾਪ ਮਿੱਤਰ ਸੁਧ ਭਾਏ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਵੇਦ ਦੇਵ ਕਾ ਕਉ ਚੀਨ ਜਬ ਆਪਣੇ ਆਪ ਆਪ ਉਧਾਰੇ ਤੋ ਸਗਨ ਸਗਨ ਕਾ ਵਿਚਾਰੇ ਜੈ ਆਪ ਨੂੰ ਚਾਪਨ ਆਪ ਨੇਰਾ ਤੈ ਕੌਣ ਠਾਕਰ ਕੌਣ ਕਹੀਏ ਚਿਹਰਾ ਬਿਸਮ ਬਿਸਮ ਰਹਿ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੈ ਛਲ ਸ਼ਹਿਦ ਭੇਦ ਸਮਾਇਆ ਊਆ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ ਤੈ ਗੁਣ ਕਾ ਨਾਇ ਪ੍ਰਵੇਸ ਜੈ ਕਹਿ ਏਕ ਏਕ ਭਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੈ ਆਪਣੇ ਆਪ ਆਪ ਪਤਿਆਰਾ ਤੈ ਕੌਣ ਕਦੇ ਸੁਣੇ ਹਾਰਾ ਬਹੁ ਬੇਅੰਤ ਉਚਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਤਾਰ ਪਾਪ ਪੁੰਨ ਤੈ ਭਈ ਕਾਵਤ ਕਹੁ ਨਰਕੋ ਸੁਰਬ ਪੰਚਾਵਤ ਆਲ ਜਾਲ ਮਾਇਆ ਜੰਜਾਲ ਹੁਮੇ ਮੋਹ ਭਰਮ ਪੈ ਪਾਰ
ਦੁੱਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕੀਓ ਵਿਖਿਆਨ ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੈ ਤੋ ਨਾਨਕ ਏਕੈ ਜਹ ਅਵਗਤ ਭਗਤ ਤਹੈ ਆਪ ਜੈ ਬਸਰੇ ਵਿਸਾਰ ਸੰਤ ਪ੍ਰਤਾਪ ਦੋ ਪਾਕ ਆਪੇ ਧਨੀ ਉਨਕੀ ਸੋਭਾ ਉਹਨੂੰ ਬਣੀ ਆਪੇ ਕੌਤਕ ਕਰੇ ਨੰਚੋ ਜਾਪੇ ਰਸਭੋਗ ਨਿਰਜੋ ਜਿਸ ਭਾਵੇ ਤਿਸ ਆਪਨ ਨਾਇ ਲਾਵੇ ਜਿਸ ਭਾਵੇ ਤਿਸ ਖੇਲ ਖਿਲਾਵੇ ਬੇਸਮਾਰ ਥਾਗੰਤ ਤੁਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਸ਼ਲੋਕ ਜੀ ਜੰਦ ਕੇ ਠਾਕਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸ਼ਟਾ ਰਸ਼ਪਤੀ ਆਪ ਕਤੇ ਆਪ ਸੁਣੇ ਹਾਰ ਆਪੇ ਏਕ ਆਪ ਵਿਸਥਾਰ ਜਾ ਤਿਸ ਭਾਵੇ ਤਾਂ ਸਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਦੰਤ ਕਾ ਬੇਤਾ ਨਾਨ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨ ਮਾਰੇ ਸੋ ਮੂੰਹ ਆ ਜਿਸ ਮਨੋ ਵਿਸਾਰੇ ਤੇਸਤਾ ਜਬਰ ਕਹਾ ਕੋ ਜਾਏ ਸਭ ਸਰੇ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਹਰ ਜਨ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰ ਹੈ ਦਿਆਲ ਸਭੇ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਓ ਵਿਆ ਪ੍ਰਿਤ ਪਾਲੇ ਜੀਨ ਬਪਾਤ ਜੋ ਜੋ ਰਚਿਓ ਸੋ ਤਿਸੇ ਧਿਆਤ ਜਿਸ ਪਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁੰਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਾ ਹਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਕਹਿ ਨਾਏ ਤਿਸ ਕੀ ਆਸ ਮਿਰਥੀ ਜਾਏ ਸੇਵਕ ਕੋ ਸੇਵਾ ਬਣਿਆਏ ਹੁਕਮ ਬੂਝ ਪਰਮ ਪਦ ਪਾਏ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਧਨ ਪੂਜੇ ਗੁਰ ਕੇ ਪੈਰ

ਨਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾਏ ਸੁਆਓ ਆਠ ਪੈਰ ਪ੍ਰਪੇਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੁਨ ਉਪਦੇਸ਼ ਹਿਰਦੇ ਵਸਾਵੋ ਮਨ ਸ਼ੇ ਨਾਨ ਫਲ ਪਾਵੋ ਹਲਤ ਪਲਤ ਦੋਇਲੇ ਉਸਵਾਰ ਨਾ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ ਮਨ ਤਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪੋਜਾਏ ਸਚ ਬਵਾਰਕ ਔਰ ਵਪਾਰੀ ਦਰਗਹਿ ਨਿਵੇ ਖਿਪਤ ਮਾਰੀ ਏਕਾ ਟਿਗਰ ਖੋ ਮਨ ਮਾਏ ਨਾਨਕ ਬੋਰ ਨਾ ਆਵੇ ਜਾਏ ਤਿਸਤੇ ਦੂਰ ਕਾਂ ਕੋ ਜਾਏ ਉਬਰੇ ਰਾਖਣ ਆਰਤੇ ਆਏ ਨਿਰਭਉ ਜਪੈ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਏ ਨਾ ਪਹੁੰਚਣ ਹਾਰ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਕੀ ਦ੍ਰਿਸ਼ਟ ਦਰਸ਼ਨ ਭੇਖਦ ਉਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਬਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵ ਪ੍ਰਵਾਨ ਅੰਤਰ ਜਾਮੇ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ

ਦਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਪਦੀ ਸੰਤ ਸੰਗ ਅੰਦਰ ਪ੍ਰਭਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਬਦ ਸਮਿਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਨਿਸ਼ਟਾਏ ਨੌਨ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਈ ਮੈਂ ਇਸ ਕਾ ਵਿਸਰਾਮ ਸੁਨ ਸਮਾਧਨ ਤੈ ਨਾਦ ਕਹਿ ਨ ਜਾਏ ਚਰਚ ਸਮਾਧ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਦਰ ਸੋ ਬਾਹਰ ਅਨੰਤ ਕਟਕਟ ਵਿਆਪਰਿਆ ਭਗਵੰਤ ਤਰਨ ਮਾਇਆ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਿਤਪਾਲ ਬਨਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੇਸੰਤਰ ਮਾਏ ਚਾਰ ਕੁੰਡ ਹੈ ਤਿਸੇ ਸਮਾਏ ਤਿਸਤੇ ਪਿੰਨ ਨਹੀਂ ਕੋਠਾ ਓ ਗੁਰਪ੍ਰਸਾਦ ਨਾਨਕ ਸੁਖਬਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਚਿਰ ਸੂਰ ਨਖਤਰ ਮੇਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬੂਨ ਡੋਲੇ ਸਰਬ ਕਲਾਕ ਖੇਲੇ ਖੇਲ ਮੋਲ ਨਾ ਪਾਈਐ ਗੁਣੇ ਅਮੋਲ ਸਭ ਜੋਤ ਮੈਂ ਜਾਗੀ ਜੋਤ ਹਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਜਨਾ ਸੁਨੇ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਨ ਜਾਤਾ ਤਸਕੀਏ ਰਹਿ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਖ ਮਾਨੇ ਕਰਨ ਕਰਾਵਣ ਹਾਰ ਪ੍ਰਭ ਜਾਨੇ ਅੰਤਰ ਵਸੇ ਬਾਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਗਿਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕ ਓਂਕਾਰ ਅੰਕ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਅਰਜਨ ਆਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਅਮਰਤਾਰਾ ਸਰਬ ਨੈਣ ਆਪ ਭੇਖਣ ਹਾਰਾ ਸਰਬ ਸਮਗਰੀ ਜਾਕਾ ਤਨਾ ਆਪਣ ਜਸ ਆਪ ਹੀ ਸੁਣਾ ਆਪ ਨਜਾਨੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੇ ਮਦ ਲਿਪਤ ਹੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਹੋਵੇ ਆਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਏ ਇਸਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕੁਛ ਕਰਾਇਆ ਭਲਾ ਕਰਤੂ ਦਾ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜਧਾਰੀ ਸਭ ਸਾਜ ਓਤ ਬੋਧ ਆਪ ਸੰਗਰਾਜ ਤਾਗੀ ਕਦਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਸੋਏ ਓ ਧਨਵੰਤ ਕੁਲਵੰਤ ਪਦਵੰਤ ਜੀਵਨ ਮੁਕਤ ਜਿਦ ਹਿਰਦੇ ਭਗਵੰਤ

ਸ਼ਲੋਕ ਪੂਰਾ ਪ੍ਰਭ ਹਰਾਧਿਆ ਪੂਰਾ ਜਾਕਾ ਨਾਓ ਨਾਨ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਲ ਕਰ ਪੇ ਸਾਹ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਨ ਆਸ ਨਿਤ ਤਿਆਗੋ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਅਰਤਨ ਕੇ ਪਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅਮਦਰਸ ਪੀਓ ਚਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਏ ਆਧਾਰ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲ ਏ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤੇਰੇ ਲੋਕਾਂ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਨ ਬਾਜੈ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ ਪ੍ਰਢੇ ਗੋਪਾਲ ਮਾਤ ਕੇ ਮਾਤੇ ਨਾਨਕ ਗੋਦਰੇ ਤਿਨਕੇ ਸਾਤੇ ਸਨ ਜੋਗ ਸੁਨ ਸੁਣ ਨਹੀਂ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭੈ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਤੇ

ਸੁਖਮਨੀ ਸਹਿਜ ਗੋਵਿੰਦ ਗੁਣ ਨਾਮ ਜਿਸ ਮਨ ਵਸੇ ਸੋ ਤਿੰਨ ਧਾਨ ਸਰਬ ਦਿਸ਼ਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬੋਰ ਨ ਹੋਵੇ ਆਵਨ ਜਾਨ ਹਾਰ ਤਨ ਕਾਰ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋ ਪ੍ਰਭ ਧਿਆਨ ਗਿਆਨ ਸ਼੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਨ ਸਗਲ ਤੇ ਉਦਾਸ ਸੁੰਦਰ ਚਦਰ ਤਤਕਾ ਵੇਤਾ ਸੰਦਾਸੀ ਏਕ ਦਿਸ਼ਟੇ ਤਾਏ ਫਲ ਤਿਜਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਏ ਨਿਧਾਨ ਜਪੇ ਮਨ ਕੋਏ ਸਭ ਜੁਗ ਮੇ ਤਾਕੀ ਗਤ ਹੋਏ ਗੁਣ ਗੋਬਿੰਦ ਰਾਮ ਤੁਨ ਬਾਣੀ ਸਿਮਰ ਸਾਸਤ੍ਰ ਵੇਦ ਬਖਾਣੀ ਸਲੂ ਤਾਨ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਪ੍ਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁੱਟੇ ਜਾ ਕੇ ਮਸਤ ਕਰਮ ਪ੍ਰਪਾਏ ਸਾਧ ਸੁਣ ਨਾਨਕ ਤੇ ਆਏ ਜਿਸ ਮਨ ਬਸੈ ਸੁਨੇ ਲਾਏ ਪ੍ਰੀਤ ਤਿਸ ਜਨ ਆਵੇ ਹਰ ਪ੍ਰਭਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ।

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਜਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।

ਭਾਵਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜਿਤ ਭਾਵਾ ਆਵਣ ਪਾਣੀ ਕਹਿ ਨਾਏ ਕਰੀ ਜੇਤੀ ਸਿਰਟਿਓ ਪਾਈ ਵੇਖਾ ਆਵਣ ਕਰਮਾ ਕੈ ਮਿਲਾ ਲਈ ਮਤ ਵਿਚ ਰਤਨ ਜਵਾਹਰ ਮਾਨਿਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ

ਸਾਹਿਬ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾ ਤਰ ਪਾਤ ਨਹਿੰਜੇ ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕਹਿ ਅਚਲ ਮੂਰਤਨ ਭਉ ਪ੍ਰਕਾਸ਼ ਸੰਤੋਜ ਕਹਿ ਜੇ ਕੋਟ ਇੰਦਰ ਇੰਦਰਾਣ ਸ਼ਾਹ ਸ਼ਹਾਨ।

ਸਭ ਸਰਵ ਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਜਾਤ ਛੰਦ ਨਮਸਤਮ ਅਕਾਲੇ ਨਮਸਤਮ ਕਿਰਪਾਲੇ ਨਮਸਤਮ ਰੂਪੇ ਨਮਸਤਮ ਰੂਪੇ ਨਮਸਤਮ ਭਿੱਖੇ ਨਮਸਤਮ ਲਿਖੇ ਨਮਸਤਮ ਕਾਏ ਨਮਸਤਮ ਜਾਏ ਨਮਸਤਮ ਗੰਜੇ ਨਮਸਤਮ ਪੰਜੇ ਨਮਸਤਮ ਨਾਮੇ ਨਮਸਤਮ ਠਾਮੇ ਨਮਸਤਮ ਕਰਮ ਨਮਸਤਮ ਧਰਮ ਨਮਸਤਮ ਨਾਮ ਨਮਸਤਮ ਧਾਮ ਨਮਸਤਮ ਜੀਤੇ ਨਮਸਤਮ ਪੀਤੇ ਨਮਸਤਮ ਬਾਹੇ ਨਮਸਤਮ ਡਾਹੇ ਨਮਸਤਮ ਨੀਲੇ ਨਮਸਤਮ ਨਾਦੇ ਨਮਸਤਮ ਸ਼ੇਦੇ ਨਮਸਤਮ ਗਾਧੇ ਨਮਸਤਮ ਗੰਜੇ ਨਮਸਤਮ ਪੰਜੇ ਨਮਸਤਮ ਧਾਰੇ ਨਮਸਤਮ ਪਾਰੇ ਨਮਸਤਮ ਸੁਏਕੇ ਨਮਸਤਮ ਨਿਕੇ ਨਮਸਤਮ ਭੂਤੇ ਨਮਸਤਮ ਜੁਪੇ ਨਮਸਤਮ ਕਰਮੇ ਨਮਸਤਮ ਨਿਰਵਰਮੇ ਨਮਸਤਮ ਨਿਰਦੇਸੇ ਨਮਸਤਮ ਨਿਰਭੇਸੇ ਨਮਸਤਮ ਨਿਰਨਾਮੇ ਨਮਸਤਮ ਨਿਰਕਾਮੇ ਨਮਸਤਮ ਨਿਰਧਾਤੇ ਨਮਸਤਮ ਨਿਰਘਾਤੇ ਨਮਸਤਮ ਨਿਰਧੂਤੇ ਨਮਸਤਮ ਭੂਤੇ ਨਮਸਤਮ ਲੋਕੇ ਨਮਸਤਮ ਸ਼ੋਕੇ ਨਮਸਤਮ ਨਿਰਤਾਪੇ ਨਮਸਤਮ ਥਾਪੇ ਨਮਸਤਮ ਤ੍ਰਮਾਨੇ ਨਮਸਤਮ ਨਿਧਾਨੇ ਨਮਸਤਮ ਗਾਹੇ ਨਮਸਤਮ ਬਾਹੇ ਨਮਸਤਮ ਤ੍ਰਿਵਰਗੇ ਨਮਸਤਮ ਅਸਰਗੇ ਨਮਸਤਮ ਪ੍ਰਭੋਗੇ ਨਮਸਤਮ ਸੰਯੋਗੇ ਨਮਸਤਮ ਅਰੰਗੇ ਨਮਸਤਮ ਭੰਗੇ ਨਮਸਤਮ ਗੰਮੇ ਨਮਸਤ ਰੰਮੇ ਨਮਸਤਮ ਜਲਾਸ਼ੇ ਨਮਸਤਮ ਨਰਾਸ਼ੇ ਨਮਸਤਮ ਜਾਤੇ ਨਮਸਤਮ ਪਾਤੇ ਨਮਸਤਮ ਮਜਵੇ ਨਮਸਤ ਅਜਵੇ ਦੇਸ ਦੇਸੇ ਨਮਸਤਮ ਭੇਸੇ ਨਮਸਤ ਨਿਰਧਾਮੇ ਨਮਸਤ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਭਾਲੇ ਨਮਸਤ ਸਤਦੇਵੇ ਨਮਸਤਮ ਭੇਵੇ ਨਮਸਤਮ ਜਨਮੇ ਨਮਸਤਮ ਸੋ ਬਨਵੇ ਨਮੋ ਸਰ ਗੌਣੇ ਨਮੋ ਸਰ ਪਾਉਣੇ ਨਮੋ ਸਰ ਰੰਗੇ ਨਮੋ ਸਰ ਭੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤਮ ਵਰਨੇ ਨਮਸਤਮ ਮਰਨੇ ਨਮਸਤਮ ਜਰਾਰਮ ਨਮਸਤਮ ਕ੍ਰਤਾਰਮ ਨਮੋ ਸਰ ਧੰਦੇ ਨਮੋ ਸਤ ਬੰਦੇ ਨਮਸਤਮ ਸਾਕੇ ਨਮਸਤਮ ਨਿਰਬਾਕੇ ਨਮਸਤਮ ਰਹੀਮੇ ਨਮਸਤਮ ਕਰੀਮੇ ਨਮਸਤਮ ਅਨੰਤੇ ਨਮਸਤਮ ਹੰਤੇ ਨਮਸਤ ਸਤ ਰਾਗੇ ਨਮਸਤਮ ਸੁਹਾਗੇ ਨਮੋ ਸਰ ਸੋਖ ਨਮੋ ਸਰ ਪੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰ ਦਿਆਲੇ ਨਮੋ ਸਰ ਪਾਲੇ ਚਾਚੀ ਛੰਤੋ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਦੈ ਹੈ ਬਹਿ ਹੈ ਜੀਤ ਹੈ ਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੈ ਹੈ ਜਾਦ ਹੈ ਜਨਮ ਹੈ ਪਰਣ ਹੈ ਭੂਤ ਹੈ ਭਰਨ ਹੈ ਗੰਜ ਹੈ ਬੰਜ ਹੈ ਜੂਝ ਹੈ ਜੰਜ ਹੈ ਮੀਕ ਹੈ ਰਫੀਕ ਹੈ ਦੰਦ ਹੈ ਬੰਦ ਹੈ ਨਿਰਭੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹੈ ਨੰਤ ਹੈ ਮੰਤ ਹੈ ਲੀਕ ਹੈ ਨਿਰਸੀਕ ਹੈ ਨਿਰਲੰਬ ਹੈ ਅਸੰਗ ਹੈ ਅਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਪੂਤ ਹੈ ਅਸ਼ੂਤ ਹੈ ਲੋਕ ਹੈ ਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਜਾ ਛੰਦ ਨਮੋ ਸਰਮਾਨੇ ਸਮਸਤੇ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰ ਪਾਲੇ ਨਮੋ ਸਰ ਗੌਣੇ ਨਮੋ ਸਰ ਪਾਉਣੇ ਅਨੰਗੇ ਨਾਤੇ ਨਸੰਗੀ ਪ੍ਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਨਾਮੇ ਸਮਸਤੀ ਸਰੂਪੇ ਪ੍ਰਵੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕਮ ਵਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰੋਏ ਸਰਮਪਰਮ ਰੂਪੇ ਨਮੋ ਜੋਗ ਜੋਏ ਸਰਮਪਰਮ ਸਿੱਧੇ ਨਮੋ ਰਾਜ ਰੋਏ ਸਰਮਪਰਮ ਵਿਰਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਭਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਏ ਸਰਮਪਰਮ ਜੁਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗ ਨਮਸਤੰ ਇਸ਼ਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸ਼ਿਸ਼ਟੇ ਨਮੋ ਤੰਤਰ ਤੰਤਰ ਸਦਾ ਸਚਦਾਨੰਦ ਸਰਵਨ ਪ੍ਰਣਾਸੀ ਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਦ ਕਰਤਾ ਅਦੋ ਉਰਧ ਅਰਧੰ ਆਗੰ ਉਗ ਹਰਤਾ ਪਰਮ ਪਰਮ ਪਰਮੇਸ਼ਰਮ ਪਰੋਸ਼ ਪਾਲੰ ਸਦਾ ਸਰਵਦਾ ਸਿਧਾਤਾ ਦਿਆਲੰ ਅਸ਼ੇਦੀ ਪੇਦੀ ਨਾਮ ਕਾਮ ਸਮਸਤ ਉਪਰਾਜੀ ਸਮਸਤ ਸਦਾਮ ਤੇ ਰਾਜੋ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਪੈ ਹੈ ਅਬ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ
ਭੁਜੰਗ ਪ੍ਰਜਾਸਨ ਗਾ ਦੇ ਬਾਧੇ ਨੰਦੀ ਸਰੂਪੇ ਨਮੋ ਸਨਮਾਨੇ ਸਮਸਤੇ ਨਿਦਾਨੇ ਨਮਸਤਮ ਨਿਨਾਤੇ ਨਮਸਤਮ ਪਰਮਾਤੇ ਨਮਸਤਮ ਆਗੰਜੇ ਨਮਸਤਮ ਪੰਜੇ ਨਮਸਤਮ ਅਕਾਲੇ ਨਮਸਤਮ ਪਾਲੇ ਨਮੋ ਸਰ ਦੇਸੇ ਨਮੋ ਸਰ ਭੇਸੇ ਨਮੋ ਰਾਜ ਰਾਜ ਨਮੋ ਸਾਹ ਸਾਜ ਨਮੋ ਸ਼ਾਹ ਸ਼ਾਹ ਨਮੋ ਮਾਹ ਮਾਹ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸਰਵ ਰੋਗੇ।

ਸਰਵ ਜੀਤ, ਨਮੋ ਸਰਵ ਭੀਤ, ਨਮੋ ਸਰਵ ਗਿਆਨ, ਨਮੋ ਪਰਮਤਾਨ, ਨਮੋ ਸਰਵ ਮੰਤਰੰਗ, ਨਮੋ ਸਰਵ ਜੰਤਰੰਗ, ਨਮੋ ਸਰਵ ਦਿਰਸਨ, ਨਮੋ ਸਰਵ ਕਿਰਸਨ, ਨਮੋ ਸਰਵ ਰੰਗੇ ਤ੍ਰਿਪੰਗੀ ਅਨੰਗੇ, ਨਮੋ ਜੀਵ ਜੀਵਨ, ਨਮੋ ਬੀਜ ਬੀਜੇ ਖੀਜੇ ਪੀਜੇ ਸਮਸਤਮ ਪ੍ਰਸੀਜੇ ਕਿਰਪਾਲੰ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਵਦਾ ਰਿਧ ਸਗਨ ਨਿਵਾਸੀ ਚਰ ਪ੍ਰਸੰਤੋ ਪ੍ਰਸਾਦ ਅੰਮ੍ਰਿਤ ਕਰਮੇ ਬ੍ਰਿਤ ਧਰਮੇ ਖਲ ਜੋਗੇ ਚਲ ਭੋਗੇ ਚਲ ਰਾਜੇ ਟਲ ਸਾਜੇ ਖਲ ਧਰਮ ਲਖ ਕਰਮ ਸਰਮ ਦਾਤਾ ਸਰਮ ਗਿਆਤਾ ਸਰਮ ਪ੍ਰਾਣ ਸਰਮ ਤ੍ਰਾਣ ਸਰਮ ਦਾਤਾ ਸਰਮ ਗਿਆਤਾ ਸਰਮ ਭਾਨੇ ਸਰਮ ਮਾਨੇ।

ਖੇਲ ਖੇਲ ਅਖੇਲ ਖੇਲਣ ਅੰਤ ਕੋ ਬਰੇਕ ਦੇ ਪੇਵ ਨਾ ਜਾਣੀ ਜੇ ਵੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਣੀ ਕੇ ਜੇਵ ਤਾਤ ਮਾਤ ਨ ਜਾਤ ਜਾਕਰ ਜਨਮ ਵਹੀਨ ਚਕਰ ਬਕਰ ਫਿਰੇ ਚਤਰ ਚੱਕ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੇ ਜਾਪ ਆਦਿ ਦੇਵਨਾਥ ਮੂਰਤ ਸਭਿ ਥਾਪਿਓ ਸਭੇ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਭਾਰ ਸਰਵਿਸਵਰ ਚਿਓ ਸੁਅੰਬ

ਗਰਭ ਗੰਜਨ ਦੁਸ਼ਟ ਭੰਜਨ ਮੁਕਦਾ ਏ ਕਾਮ ਆਪ ਰੂਪ ਅਮੀਕਾ ਨੁਸਤ ਏਕ ਪੁਰਖ ਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗਨਾਤਮ ਏਕ ਪੁਰਖ ਭਾਰ ਸਰਵ ਲਾਇਕ ਸਰਵ ਘਾਇਕ ਸਰਵ ਕੋਪਿਤ ਭਾਰ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਭੇਖ ਸਰਵ ਸ਼ਾਸਤਰ ਨ ਜਾਣੀ ਜੇ ਰੂਪ ਰੰਗ ਰੇਖ।

ਸਰਵ ਤਰਾਣ ਸਰਵ ਕਰਮ ਸਰਵ ਧਰਮ ਸਰਵ ਜੁਗਤਾ ਸਰਵ ਮੁਕਤਾ ਰਸਾਵਲ ਛੰਦ ਵਾਹਿ ਪ੍ਰਸਾਦ ਨਮੋ ਨਰਕ ਨਾਸੇ ਸਦੇਮ ਪ੍ਰਗਾਸੇ ਨੰਗਨ ਸਰੂਪੇ ਪੰਗ ਭੂਤੇ ਪ੍ਰਮਾਤਮ ਪ੍ਰਮਾਤੇ ਸਦਾ ਸਰਵਸਾਤੇ ਸਦਾ ਅਗਾਧ ਸਰੂਪੇ ਨਿਰਵਾਦ ਵਿਭੂਤੇ ਅਨੰਗੇ ਨਾਮੇ ਤ੍ਰਿਭੰਗੇ ਤ੍ਰਿਕਾਮੇ ਨਿਰਭੰਗੇ ਸਰੂਪੇ ਸਰਵੰਗੇ ਨੂਪੇ ਨ ਪੋਤਰੇ ਨ ਪੁੱਤਰੇ ਨ ਸਤ

ਕਿ ਹਾਜ਼ਰ ਹਜ਼ੂਰ ਹੈ ਕਿ ਹਮ ਇਸ ਕੇ ਹਾਜ਼ਰ ਹਜ਼ੂਰ ਹੈ ਹਮ ਇਸ ਸਲਾਮ ਹੈ ਸਮਸਤ ਕਲਾਮ ਹੈ ਸਾਹਿਬ ਕੇ ਸਾਹਿਬ ਦਿਮਾਗ ਹੈ ਸੁਰਨ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜ਼ੀ ਰਹਿੰਦੇ ਕਿ ਰਾਜ ਕਰਹਿੰਦੇ ਹੈ ਕਰੀਮ ਅਲ ਕਮਾਲ ਹੈ ਕਿ ਹੁਸਨ ਜਮਾਲ ਹੈ ਗਨੀਮ ਅਲ ਕਰਾਜ ਹੈ ਗਰੀਬ ਅਲ ਨਵਾਜ ਹੈ ਹਰੀ ਫੁਲਸ਼ ਕਹਿੰਦੇ ਹੈ ਰਾਜ ਰਿਪ ਕਹਿੰਦੇ ਹੈ ਕਲੰਕ ਮਨਾਸ ਹੈ ਸਮਸਤ ਨਿਵਾਸ ਹੈ ਗੰਜਲ ਗਨੀਮ ਹੈ ਰਜ਼ਾਇਕ ਰਹੀਮ ਹੈ ਸਮਸਤ ਜਬਾਂ ਹੈ ਕਿ ਸਾਹਿਬ ਕਰਾਂ ਹੈ ਕਿ ਨਰਕਮ ਪ੍ਰਣਾਸ ਹੈ ਬੈਸਤ ਨਿਵਾਸ ਹੈ

ਹੈ ਕਰਮੀ ਕਰੀਮ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲਮ ਪ੍ਰਕਾਸ਼ ਹੈ ਕਿਵੇਂ ਤੋਂ ਸੁਭਾਸ ਹੈ ਕਿ ਅਜ ਸਰੂਪ ਹੈ ਕਿਵੇਂ ਤੋਂ ਵਿਭੂਤ ਹੈ ਕਿਵੇਂ ਤੋਂ ਵਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਨੰਗ ਹੈ ਕਿਵੇਂ ਤੋਂ ਅਭੰਗ ਹੈ ਮਤ ਪਾਤਸ਼ਾਹ ਪ੍ਰਸਾਦ

ਤਤੰ ਅਤਤੰ ਸਰੂਪੇ ਨਮੋ ਜੋ ਜੋ ਕੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜਿਤ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਹੋ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਹੀ ਦਸਵੀਂ ਤੁਆ ਪ੍ਰਸਾਦ ਸੋਈਐ ਸਰਾਬ ਸ਼ੁੱਧ ਸਮੂਹ ਸਦਾਨ ਕੇ ਦੇਖ ਵਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਹੋ ਮਤ ਕੋ ਉਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾਉ ਦੇ ਕਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਬਜਾਨ ਕੇ ਭੂ ਪਲੀ ਬਿਦਨਾ ਸੀਸ ਨ ਜਾਤ ਵਿਚਾਰੇ ਤੇ ਪੈ ਦੋ ਕਾਂ ਪੈ ਭੂਪਤ ਅੰਤ ਕੋ ਨਾਂਗੇ ਪਾਏ ਪਦਾਰੇ।

ਜਮੀਨ ਜਮਾਨ ਸਬਾਨ ਕੇ ਵੇਖੇ ਪੌਣ ਆਹਾਰ ਜਦੀ ਜਦਾਰ ਸਭ ਸੁਭਜਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਪੂਪਦੇ ਕਰਤੀ ਬਿਨ ਏਕ ਨਾ ਲੇਖੇ ਸੁਧ ਸਵਾ ਦੁਰੰਦ ਵਾਸ ਸਾਸੁਨਾ ਦੁਰਜਾਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਹਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ੍ਰੀ ਵਾਸੀ ਭਗਵਾਨ ਕਿਰਪਾ ਬਿਨ

ਸਿੱਖ ਭਵਾਨ ਜਪੇਂਗੇ। ਜੀਵ ਜਿਤੇ ਜਲ ਮੈਂ ਤਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ। ਪੁਨ ਪ੍ਰਤਾਪਨ ਬਾਣ ਜੈ ਤੁਨ ਪਾਪਨ ਕੇਵੋ ਪੁੰਜ ਖਪੇਂਗੇ। ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੇ ਅਵਲੋਕ ਚਪੇਂਗੇ। ਮਾਨਵੇਂਦਰ ਗਜਿੰਦਰ ਨਰਾਤਵ ਜੋਨ ਤ੍ਰਿਲੋਕ ਕੋ ਰਾਜ ਕਰੇਂਗੇ। ਕੋਟ ਸ਼ਨਾਨ ਗਜਾਦ ਗਿਧਾਨ ਅਨੇਕ ਸੁਅੰਬਰ ਸਾਜ ਭਰੇਂਗੇ। ਬ੍ਰਹਮੇ ਸਰਬਿਸਨ ਸਚੀ ਪਤੇ ਅੰਤ ਪਸੇ ਜਮ ਪਾਸ ਭਰੇਂਗੇ।

ਜੋ ਪਰਲੋਕ ਗਵਾਇਓ। ਬਾਸ ਕਿਉ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੋ ਬੈਸ ਬਤਾਇਓ। ਸਾਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਕਾਉਂ ਲ ਪਾਨ ਪੂਜਤ ਰਿਓ ਸਿਰ ਕਾਉਂ ਲਿੰਗ ਰੇ ਲਟਕਾਇਓ। ਕਾਉਂ ਲਿਖਿਆ ਅਰਵਾਚੀ ਸਾਵੇਂ ਕਾਉ ਵਿਸ਼ਾ।

ਮਹਾਰਾ ਨਮਸਕਾਰ ਤਿਸੀ ਕੁਮਾਰੀ ਸਗਲ ਪ੍ਰਜਾਤਿ ਨੇ ਆਪ ਸੁਵਾਰੀ ਸਿਵਕਨ ਕੋ ਸਭ ਗੁਣ ਸਦੀਓ ਸਦਰਨ ਗੋਪਲ ਮੋਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਦ ਭਲੇ ਬਰੇ ਕੀ ਪੀਰ ਪਛਾਣ ਚੀਟੀ ਦੇ ਕੁੰਚਲ ਸਥੂਲਾ ਸਭ ਪਰ ਕਿਰਪਾ ਦਿਸ਼ ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਭੀਰ ਪਛਾਣੇ ਕੜਕੜ ਕੇ ਪੜਪੜ ਕੀ ਜਾਣੇ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਬ ਕਰ ਕਰ ਦੋ ਕਬੂ ਤੁਮ ਮਿਲ ਦੇ ਤਰ ਸਬੂ ਜੇਤੇ ਬਦਨ

ਸਚਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਇੱਛਾ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਇੱਟਾਂ ਜਿਸਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋਪੇ ਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕੋ ਮਾਰਿਆ ਤੁਰ ਕਰਮ ਪਾਇਆ ਤਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੇ ਬਿੰਦੇ ਨਿਮਾਣੀ ਦੇਹ ਨਿਮਾਣੀ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਤੁਧ ਬਾਤ ਸਿਮਰਤ ਕੋਏ ਨਾਏ ਕਿਰਪਾ ਕਰ ਬਨਵਾਰੀਆ ਏ ਸੁਨਾਉ ਥਾਉ ਨਾਏ ਸ਼ਬਦ ਲਾਗ ਸੁਵਾਰੀਆ ਕਹੇ ਨਾਨਕ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਤੁਟਾ ਤਿਨਕਾ ਸਭ ਸੱਚੇ ਸਵਾਰਿਆ ਕਹੇ ਨਾਨਕੇ ਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਏ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰੇ ਦੈ ਦਿਸਕ ਨਾਮ ਲਾਗ ਸੁਆਰਿਆ ਗੁਰਪ੍ਰਸਾਦੀ ਮਨ ਭਿਆ ਨਿਰਮਲ ਜਿੰਨਾ ਭਾਣਾ

ਗਤ ਗਹਿਰੇ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣ ਸੰਤੋ ਕਥਿਓ ਆ ਕਥ ਕਹਾਣੀ।

ਪਰਮ ਬੁਲਾਇਆ ਮਾਇਆ ਤਾਂ ਮੋਣੀ ਤਿਨੇ ਕੀਤੀ ਜਨ ਢੋਲੀ ਪਾਈ ਆ ਕੁਰਬਾਨ ਕੀਤਾ ਤਿਸੇ ਵਿੱਟੋਂ ਜਨਮਾਂ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਇਹ ਕੁਟੰਬ ਤੂੰ ਜੇ ਦੇਹ ਦਾ ਚੱਲੇ ਨਾਹੀਂ ਤੇਰੇ ਨਾਲ ਇਹ ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤਲਾਈ ਹੈ।

ਨਾਨ ਤੂੰ ਸਦਾ ਗਮੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤਤ ਪਾਇਕ ਵੇਖ ਪਰਸਨ ਲਵ ਲੋਭ ਓਂਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨ ਜਿਸ ਨੂੰ ਆਪ ਤੁਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਵ ਲੋਭ ਓਂਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਓ ਤਿੱਖੀ ਵਾਲੋ ਨੇ ਕੀ ਏ ਤਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਰਬਾਸ ਨਾ ਸਮਾਣੀ ਕਹੇ ਨਾਨ ਚਾਲ ਭਗਤਾਂ ਚੁਗੋ ਚੁਗ ਨਾਲੀ ਜਿਉ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਹਿ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੇ ਚੱਲੇ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਦਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨ ਸੱਚੇ ਸਾਹਿਬ ਜੋ ਭਾਵੇ ਤਿਵੇ ਚਲਾਵੇ ਉਹ ਸੋਇਲਾ ਸ਼ਬਦ ਸੁਹਾਵਾ ਸ਼ਬਦ ਹੋ ਸੁਹਾਵਾ ਸਦਾ ਸੋਇਰਾ ਸਤਿਗੁਰੂ ਸੁਣਾਇਆ ਇਹੋ ਤਿਨਕੇ ਮਨ ਵਸੈ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰ ਇੱਕ ਨੇਰੇ ਕਰੇ ਗੱਲਾਂ ਗੱਲੀ ਕਿਨਨ ਪਾਇਆ ਕਹੇ ਨਾਨ ਸ਼ਬਦ ਸੋਇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿੱਤ ਸੰਗ ਸਵਾਈਆ

ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸੋਂ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਉਹ ਸਹਿਸਾ ਇਵ ਜਾਏ ਜੀਉ ਮੈਲੇ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ ਏ ਤਿਸਨਾ ਵੱਡਾ ਰੋਗ ਲੱਗਾ ਮਨ ਮਨੋ ਵਿਸਾਰਿਆ ਵੇਦਾਂ ਵੇ ਨਾਮ ਉੱਤਮ ਸੋ ਸੁਣੇ ਨਾਏ ਫਿਰੇ ਜਿਉਂ ਬੇਤਾਲਿਆ ਕਹੇ ਨਾਮ ਜਿਨ ਸਤ ਦਸਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਏ ਮਨਸਾ

ਗੁਰਨਾਲੇ ਜੇ ਕੋ ਸਿੱਖ ਗੁਰੂ ਸਤੀ ਸਨਮ ਹੋਵੇ ਹੋਵੇ ਤਾਂ ਸਨਮ ਸਿੱਖ ਕੋਈ ਜਿਉ ਰਹੇ ਗੁਰਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੇ ਸਮਾਲੇ ਆਪ ਛੱਡ ਸਦਾਰੇ ਪੜਨੇ ਗੁਰਬਿਨ ਉਨ ਜਾਣੇ ਕੋਏ ਕਹੇ ਨਾਨ ਸੁਣੋ ਸੰਤੋ ਸੋ ਸਿੱਖ ਸਨਮ ਕੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵੇਖਿਆ ਜਾਏ ਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਾਣੇ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਓ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਰਮ ਬਾਣੀ ਕਹੇ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਰ ਅਨਿਤ ਕਰੇ ਰਸਨਾ ਕਿਹਾ ਕਛ ਨੂੰ ਜਾਣੇ ਚੱਜਨ ਘਰ ਲਿਆ ਮਾਇਆ ਬੋਲਣ ਭੈਰ ਬਾਣੀ ਕਹੇ ਨਾਨਕ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਈਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਗਾਇਓ ਆਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਮ ਦੇ ਵਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹੇ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਗੁਰੂ ਕਿਸੇ ਜਾਏ ਤੋੜੇ ਬੰਧਨ ਹੋਏ ਮੁਖ ਸ਼ਬਦ ਮਨ ਮਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲਿਵ ਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ ਤਹੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸਿਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਜਾਗਤ ਰਹਿਣ ਵਿਹਾਣੀ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋਦਤ ਪਾਏ ਜਿਸ ਨੂੰ ਅੰਦਨ ਹਰਲੇ ਬਲਾਗੇ

ਪਹੁੰਚਾਵੇ। ਉਸ ਨੂੰ ਕਿਹੋ ਪੋਏ ਨ ਸਕੇ ਇਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵੇ ਆਪੇ ਲਾਏ। ਗੁਰਮੁਖ ਸਦਾ ਸੰਭਾਲੀ ਹੈ, ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀ ਹੈ। ਜੈਸੀ ਅਗਨ ਉਦਨ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ। ਕਰਤੇ ਖੇਲ ਵਿਚਾਇਆ ਜਾਂ ਤਿਸ ਭਾਣਾ, ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛਿੜਕੀ ਲੱਗੀ।

ਨਾਨ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚੇ ਮਾਇਆ ਪਾਇਆ ਹਰ ਆਪ ਮੂਲਕ ਹੈ ਮੁੱਲਾਂ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਵਿਲਾਏ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨਾਏ ਹਰ ਆਪ ਮੂਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ੍ਹਾਂ ਪੱਲੇ ਪਾਏ।

ਗਾਓ ਸ੍ਰੀ ਗ੍ਰਹਿ ਮੰਦਿਰ ਬਣਿਆਰ ਗਾਓ ਮੰਗਲ ਨਿਸਖੀਐ ਸੂਦੋ ਸੋਗ ਦੁਖ ਨਾ ਵਿਆਪੇ ਗੁਰ ਚੜ੍ਹਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨੰਦ ਬਾਣੀ ਗੁਰ ਸ਼ਬਦ ਜਾਣੀ ਅਨ ਨਾਮ ਹਰਿ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।

ਕਰਮ ਕਮਾਇਆ ਤੂੰ ਸ੍ਰੀ ਰਾਜਾ ਤੂੰ ਜਗ ਮੈਂ ਆਇਆ ਜਿਨਰ ਤੇਰਾ ਰਚਨ ਰਚਿਆ ਸੋ ਹਰਮਨ ਨਾਮ ਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕੇ ਸ੍ਰੀ ਪ੍ਰਵਾਨ ਹੋਆ ਜਿਨ ਸਤਿਗੁਰ ਸੰਚਿਤ ਲਾਇਆ ਏ ਨੇਤਰੋ ਮੇਰੇ ਓ ਹਰ ਤੁਮੇ ਜੋਤ ਤਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਏਓ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾਂ ਵੇਖਾਂ ਰਿਖੈ

ਦੇਵ ਦ੍ਰਿਸ਼ਟ ਹੋਈ। ਏ ਸਰਵਣੋ ਮੇਰਿਓ ਸਾਚੇ ਸੁਣੇ ਨੂੰ ਬਿਠਾਏ, ਸਾਚੇ ਸੁਣੇ ਨੂੰ ਬਿਠਾਏ, ਸਰੀਰ ਲਾਏ ਸੁਣੋ ਸਤਬਾਣੀ। ਜਿਸ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ, ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ

ਤਾਂ ਸੋਲਾ ਕਰ ਸੱਚ ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜੰਤ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਕਹੇ ਨਾਨਕ ਸੱਚ ਸੋਇਲਾ, ਸੱਚੇ ਕਰ ਗਾਵੇ। ਆਨੰਦ ਸਮਾਉਣ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰਦੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤ ਸੰਗਤ, ਮੜਭਾਗੀ ਮਾਈ ਭਾਈ, ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਤਿਗੁਰਾਂ ਦੀ ਇਲਾਹੀ ਬਾਣੀ ਸੁਖਮਨੀ ਸਾਹਿਬ ਦੇ ਜਾਪ ਪੰਜ ਬਾਣੀਆਂ ਦਾ ਨਿਤਨੇਮ ਸਰਵਣ ਕੀਤਾ ਹੈ, ਸਤਿਗੁਰ ਰਹਿਮਤ ਕਰਨ ਆਪ ਸਾਰੇ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰਖੁਰੂ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼। ਆਓ ਅੰਮ੍ਰਿਤ ਵੇਲੇ ਦਾ ਸੁਹਾਵਣਾ ਸਮਾਂ, ਗੁਰੂ ਕੇ ਚਰਨਾਂ ਨਾਲ ਜੁੜਨ ਦਾ ਸਮਾਂ, ਉਸ ਵੱਡੇ ਦੀਆਂ ਵਡਿਆਈਆਂ ਕਰਨ ਦਾ ਸਮਾਂ ਜੋ ਅੰਮ੍ਰਿਤ ਵੇਲਾ ਹੈ। ਸਭ ਤੋਂ ਉੱਤਮ ਸਮਾਂ ਜੋ ਹੈ ਉਹ ਉੱਤਮ ਸਮਾਂ ਅੰਮ੍ਰਿਤ ਵੇਲੇ ਦਾ ਹੈ। ਸਾਹਿਬ ਕਹਿੰਦੇ ਨੇ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਨਾਨਕ ਇਵੇ ਜਾਣੀਏ ਸਭ ਆਪੇ ਸਚਿਆਰ। ਉਹ ਸਚਿਆਰ ਸਿੱਖ ਗੁਰੂ ਕੇ ਚਰਨਾਂ 'ਚ ਬੈਠ ਕਰਕੇ ਗੁਰੂ ਦਾ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲ ਕਰਦੇ ਨੇ। ਸੋ ਆਓ ਭਾਗਾਂ ਵਾਲੇ ਹੋ, ਐਤਵਾਰ ਵਾਲਾ ਦਿਨ ਹੈ, ਜੋ ਵੀ ਰੇਡੀਓ ਰਾਹੀਂ ਸਰਵਣ ਕਰ ਰਹੇ ਹੋ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਹੈ, ਭਾਈ ਆਓ। ਸ਼ਹੀਦੀ ਹਫ਼ਤੇ ਜਾ ਰਹੇ ਨੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹਾਦਤ ਦਾ ਦਿਹਾੜਾ ਜੋ ਹੈ ਉਹ ਮੰਗਲਵਾਰ ਹੈ, ਟਿਊਜ਼ਡੇ। ਅੱਜ ਸ਼ਾਮਾਂ ਨੂੰ ਅਖੰਡ ਪਾਠ ਪ੍ਰਕਾਸ਼ ਹੋਣੇ ਨੇ ਤਕਰੀਬਨ 5 ਵਜੇ, ਜਿਨ੍ਹਾਂ ਦੇ ਭੋਗ ਮੰਗਲਵਾਰ ਸ਼ਾਮਾਂ ਨੂੰ ਪੈਣਗੇ। ਸੋ ਸਾਰੇ ਹੀ ਮਾਈ ਭਾਈ ਦੇ ਚਰਨਾਂ 'ਚ ਬੇਨਤੀ ਹੈ, ਨਿਮਰਤਾ ਸੇ ਵੱਧ ਚੜ੍ਹ ਕੇ ਆਓ, ਉਸ ਮਹਾਨ ਗੁਰੂ ਦੀ ਯਾਦ ਦੇ ਵਿੱਚ ਬੈਠੀਏ ਅਤੇ ਖੁਸ਼ੀਆਂ ਪ੍ਰਾਪਤ ਕਰੀਏ। ਜੋ ਸੰਗਤਾਂ ਸੁਖਮਨੀ ਸਾਹਿਬ ਦੇ ਜਾਪ ਕਰਦੀਆਂ ਨੇ ਉਹਨਾਂ ਦੇ ਵੀ ਜੋ ਜਾਪ ਨੇ 40 ਦਿਨ ਪੂਰੇ ਹੋ ਜਾਣੇ ਨੇ ਮੰਗਲਵਾਰ ਨੂੰ, ਉਹ 40 ਦਿਨ ਦੀ ਅਰਦਾਸ ਜਿਹੜੀ ਹੈ ਉਹ ਵੀ ਸ਼ਾਮਾਂ ਨੂੰ ਅਖੰਡ ਪਾਠ ਦੇ ਨਾਲ ਹੀ ਹੋਵੇਗੀ। ਸੋ ਧੰਨਵਾਦੀ ਹਾਂ। ਆਓ ਹੁਣ ਮੇਰੇ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ, ਮਹਾਨ ਕੀਰਤਨੀ ਹੈ ਜਿਹਨਾਂ 'ਤੇ ਗੁਰਕੀਆਂ ਰਹਿਮਤਾਂ ਬਖਸ਼ਾਂ, ਉਹਨਾਂ ਪਾਸੋਂ ਕੀਰਤਨ ਸ੍ਰੀ ਆਸਾ ਜੀ ਵਾਰ ਦਾ ਸਰਵਨ ਕਰੀਏ ਅਤੇ ਦੁਪਹਿਰ ਦਾ ਸਮਾਂ ਇਹਨਾਂ ਦਾ ਜੋ ਹੈ ਮੇਰਾ ਖਿਆਲ 12 ਵਜੇ ਦੇ ਲਾਗੇ ਹੈ, ਉਸ ਦੇ ਵਿੱਚ ਵੀ ਆ ਕੇ ਹਾਜ਼ਰੀਆਂ ਭਰਨੀਆਂ ਅਤੇ ਗੁਰਕੀਆਂ ਖੁਸ਼ੀਆਂ ਪ੍ਰਾਪਤ ਕਰੋ। ਆਓ ਕੀਰਤਨ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਕਛ ਨੇ ਕਛ ਭੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾ ਆਓ ਵੱਡੀ ਵਡਿਆਈ ਜਾਂ ਸੱਚ ਨੇ ਆਓ ਵੱਡੀ ਵਡਿਆਈ ਜਾਣੇ ਚੁਥਾਓ ਵੱਡੀ ਵਡਿਆਈ ਜਾਣੇ ਆਲਾਓ ਵੱਡੀ ਵਡਿਆਈ ਬੁਝੇ ਸਭ ਪਾਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾ ਪਿਆ ਨਾਨਕ ਕਾਰਨ ਕਥਨੀ ਚਾਹੇ ਕੀਤਾ ਕਰਨਾ ਸਰਬ ਰਜਾਏ ਮਹਲਾ ਦੂਜਾ
0: ਇਹ ਜਗ ਸੱਚੀ ਕੀ ਹੈ ਕੋਠੜੀ ਸੱਚੀ ਕਾ ਵਿਸ਼ਵਾਸ ਇੱਕ

ਈਸ਼ਵਰ ਪੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਚ ਚਲਾਇਆ, ਅੱਗੇ ਕਣੀ ਕਿਰਤਵਾਚੀ ਪਹਿਲੇ ਕਾਕਰ ਸਮਝਾਇਆ, ਥਾਉ ਨ ਹੋਈ ਪੌਦੀ ਹੁਣ ਸੁਣਿਆ ਕਿਆ ਰੁਆਇਆ।

0: ਕਰੇ ਜੇ ਆਪਣੀ ਤਨਤ ਦੀ ਸਤ ਕਿਰਪਾਇਆ ਇਹ ਜੀਉ ਪੋਤੇ ਜਿਹਨੂੰ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਗੁਰ ਸਤਿਗੁਰ ਜੇ ਉੱਠਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਭ ਆਇਆ ਸਤਿਗੁਰ ਬਿਲੀ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਹਨੂੰ ਸੱਚੋ ਸੱਚ ਬੁਝਾਇਆ
1: ਜਿਨ ਸੱਚੋ ਸੱਚ ਬੁਝਾਇਆ।

ਵਿੱਚ ਜਿੱਤਾਂ ਹੋਂ ਵਿਚਲਿਆ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਹੋਂ ਵਿੱਚ ਸਚਿਆਰ ਕੂੜਿਆ ਹੋਂ ਵਿੱਚ ਪਾਪ ਪੁੰਨ ਵਿਚਾ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ

ਕੇ ਗੁਰ ਬਿਰਚੂਤਾ ਬਾਬੋ ਬੇਤਾਣਾ ਆਪਣਾ ਕੀਆ ਕਮਣਾ ਅਲਮਲ ਖਾਈ ਸਿਰ ਛਾਈ ਪਾਈ ਮੂਰ ਕੰਧੇ ਪਤ ਗਵਾਈ ਵਿੜਨਾ ਵੇ ਕਿਛ ਥਾਈ ਨਾ ਪਾਈ ਰਹੇ ਬਾਣੀ ਬਣੀ ਵਸਾਣੀ ਅੰਧ ਜਾਣੇ ਫਿਰ ਪਛਤਾਣੀ।

0: ਕੋਰੇ ਰੰਗ ਨਾ ਸੋਏ, ਪੈ ਵਿੱਚ ਕਮ ਚੜਾਈਏ ਸਰ ਪਾਹੋਤਨ ਹੋਏ। ਨਾਨਕ ਭਗਤੀ ਜੈ ਰਪੈ ਕੂੜੇ ਸੋਏ ਨਾ ਕੋਏ ਮਹਲਾ ਪਹਿਲਾ।
1: ਲਭ ਪਾਪ ਦੋਇ ਰਾਜਾ ਮੈਂ ਤਾਂ ਕੂੜ ਹੋਆ ਸਿਕਦਾਰ, ਕਾਮ ਨਿਤ ਸਭ ਪੁੱਛੀਏ ਬਹਿ ਬਹਿ ਕਰੇ ਵਿਚਾਰ। ਅੰਧੀਰੇ ਗਿਆਨ ਮੁਣੀ ਪਹਾਏ ਭਰੇ ਮੁਰਦਾਰ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾ, ਰੂਚੇ ਕੂਕੇ ਵਾਦਾ ਗਾਵੇ ਜੋਦਾ ਕਾ ਵਿਚਾਰ। ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੇ ਪਿਆ, ਧਰਮੀ ਧਰਮ ਕਰੇ ਗਵਾਵੇ ਮੰਗ ਹੈ ਮੋਕ ਦੁਆਰ। ਜਤੀ ਸਦਾਵੇ ਜੁਗਤ ਨਾ ਜਾਣ ਹੈ ਛੱਡ ਭਏ ਕਰ ਭਾਵ।
0: ਸਭ ਕੋ ਪੂਰਾ ਪੇ ਹੋਵੇ ਘਟ ਨਾ ਕੋਈ ਆਖੇ।

ਚਿੱਤੇ ਨਜ਼ਰ ਖੋ ਦੇ ਖੰਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਇੰਦਾ ਵੱਡੋ ਵੜਾ ਵੜਮੇਦਨੀ ਸਿਰ ਸਿਰ ਧੰਦੇ ਲਾਇੰਦਾ ਨਦਰੂ ਪੱਠੀ

ਕੋਠੇ ਮੱਡਮ ਬਾੜੀਆਂ ਲਾਏ ਬੈਠੇ ਕਿਰਪਾ ਸਾਰਿਆ, ਚੀਜ਼ ਕਰਮਨ ਪਾਉਂਦੇ ਹਰ ਬੂਜਨ ਨਾਹੀ ਹਾਰਿਆ, ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ, ਜਰ ਆਈ ਜੋਬਨ ਹਾਰਿਆ, ਜਰ ਆਈ ਜੋਬਨ ਹਾਰਿਆ।

0: ਸਕੇ ਨਾ ਕੀਏ ਜੇ ਜੇ ਲਿਖੇ ਵਰਤੇ ਸੋਏ ਮਹਲਾ ਦੂਜਾ
1: ਸਲਾਮ ਜਵਾਬ ਦੋਵੇ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋਵੇ ਕੁੜੀਆਂ ਥਾਏ ਨਾ ਕਾਈ ਪਾਏ ਪੌੜੀ ਜਿਤ ਸੇ ਵੈਸੋ ਪਾਈਏ ਸੋ ਸਾਹਿਬ ਸਦਾ ਸੰਭਾਲੀ ਹੈ ਜਿਤ ਕਿਤਾ ਪਾਈਏ ਆਪਣਾ ਸਾ ਕਾਲ ਬੁਰੀ ਕਿਉਂ ਕਾਲੀ ਹੈ ਮੰਦਾ ਬੋਲਾ ਕੀ ਚਾਹੀਦੇ ਲੰਮੀ ਦਰ ਹਾਲੀ ਹੈ ਜੋ ਸਾਹਿਬ ਲਾਲਾ ਹਾਰੀਏ ਤੇ ਵੇਹਾ

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਸਤਿ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਜੋ ਵੀ ਅੰਮ੍ਰਿਤ ਵੇਲੇ ਤੋਂ ਲੈ ਕੇ ਕੀਰਤਨ ਸਰਵਣ ਕੀਤਾ ਹੈ, ਸਤਿਗੁਰੂ ਰਹਿਮਤ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਧੰਨਵਾਦੀ ਹਾਂ ਰਾਗੀ ਜਥੇਦਾਰ, ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ, ਜਿਨ੍ਹਾਂ 'ਤੇ ਗੁਰਕੀਆਂ ਬਖਸ਼ਿਆ ਨੇ, ਰਹਿਮਤਾਂ ਨੇ, ਸਤਿਗੁਰੀ ਅਨੰਤ ਬਖਸ਼ਿਸ਼ ਹੋਵੇ ਤਾਂ ਕੀਰਤਨ ਦੀ ਦਾਤ ਪ੍ਰਾਪਤ ਹੁੰਦੀ ਹੈ। ਸੋ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਰਾਗੀ ਜਥਾ ਦੇ ਦਰਸ਼ਨ ਹੋਏ ਅਤੇ ਸਾਨੂੰ ਕੀਰਤਨ ਰਾਹੀਂ ਨਿਹਾਲ ਕਰਦੇ ਨੇ। ਸਾਹਿਬਾਂ ਦਾ ਫਰਮਾਨ ਹੈ ਕਿ ਭਲੋ ਭਲੋ ਰੇ ਕੀਰਤਨੀਆਂ। ਮਹਾਰਾਜ ਕਹਿੰਦੇ ਨੇ ਆ ਕੀਰਤਨੀਆਂ, ਤੇਰਾ ਭਲਾ ਹੋਵੇ, ਤੇਰਾ ਭਲਾ ਹੋਵੇ, ਤੂੰ ਮੈਨੂੰ ਕੀਰਤਨ ਦੇ ਨਾਲ ਜੋੜਿਆ। ਸੋ ਇਹ ਰਹਿਮਤ ਹੈ ਗੁਰੂ ਦੀ, ਜਿਹਨਾਂ 'ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਉਹਨਾਂ ਨੂੰ ਕੀਰਤਨ ਦੀਆਂ ਦਾਤਾਂ ਮਿਲਦੀਆਂ ਨੇ। ਉਸ ਵੱਡੇ ਦੀਆਂ ਵਡਿਆਈਆਂ ਮਹਾਂਪੁਰਖ ਬਚਨ ਕਰਿਆ ਕਰਦੇ ਸਨ ਭਾਈ, ਉਹ ਵੱਡੇ ਦੀਆਂ ਵਡਿਆਈਆਂ ਕਰਨੀਆਂ ਹਨ, ਉਹਨੂੰ ਵੱਡਾ ਕਹੋ ਜਿਹੜਾ ਸਭ ਤੋਂ ਵੱਡਾ ਹੈ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨ। ਸਤਿਗੁਰ ਵੱਡਾ ਕਰ ਸਲਾਹੀਏ, ਕਹਿੰਦੇ ਬਈ ਜੇ 16 ਆਨੇ ਆ, 18 ਆਨੇ ਕਹਿ, ਗੁਰੂ ਨੂੰ ਵੱਡਾ ਕਰਕੇ ਸਲਾਹ, ਗੁਰੂ ਦੀ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਸੋ ਧੰਨਵਾਦੀ ਹਾਂ ਜਥੇਦਾਰ, ਸਤਿਗੁਰ ਮਿਹਰ ਕਰਨ, ਹੋਰ ਵੀ ਕੀਰਤਨ ਦੀਆਂ ਦਾਤਾਂ ਬਖਸ਼ਣ। ਆਓ ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ, ਜੋ ਆਪਣੇ ਪਾਸ ਆਏ ਹੋਏ ਨੇ, ਜੋ ਲਗਾਤਾਰ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਸੇਵਾ ਕਰ ਰਹੇ ਨੇ, ਉਹਨਾਂ ਪਾਸੋਂ ਅੰਮ੍ਰਿਤ ਵੇਲੇ ਦਾ ਸਾਹਿਬਾਂ ਦਾ ਫਰਮਾਨ ਹੁਕਮ, ਉਸ ਦੀ ਵਿਚਾਰ ਸਰਵਣ ਕਰੀਏ। ਠੀਕ 9 ਵਜੇ ਅਖੰਡ ਪਾਠਾਂ ਦੇ ਭੋਗ ਸ਼ੁਰੂ ਹੋ ਜਾਣੇ ਨੇ, ਉਪਰੰਤ ਦਿਨ ਦਾ ਦੀਵਾਨ, ਜਿਸ ਦੇ ਵਿੱਚ ਭਾਈ ਸਾਹਿਬ ਸਰਬਜੀਤ ਸਿੰਘ ਲਾਡੀ ਹੋਣਾਂ ਦਾ ਸਮਾਂ 12:10 'ਤੇ ਹੈ। ਸੁਰ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਕੇ, ਕੀਰਤਨ ਸਰਵਣ ਕਰਕੇ ਆਪਣਾ ਜਨਮ ਸਫਲਾ ਕਰੋ ਜੀ। ਇਸ ਦੇ ਨਾਲ ਹੀ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ, ਸ਼ਾਮ ਨੂੰ 5 ਵਜੇ, ਅੱਜ ਸ਼ਾਮਾਂ ਨੂੰ 5 ਵਜੇ ਅਖੰਡ ਪਾਠ ਪ੍ਰਕਾਸ਼ ਹੋਣੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹਾਦਤ ਦਿਹਾੜੇ 'ਤੇ, ਜੋ ਮੰਗਲਵਾਰ ਨੂੰ ਆ ਰਿਹਾ ਹੈ। ਮੰਗਲਵਾਰ ਸ਼ਾਮਾਂ ਨੂੰ ਉਸਦੇ ਭੋਗ ਪੈਣਗੇ ਅਤੇ ਦੀਵਾਨ ਸਜੇਗਾ। ਸਭ ਮਾਏ ਭਾਅ ਦੇ ਚਰਨਾਂ 'ਚ ਬੇਨਤੀ ਹੈ, ਜੋ ਵੀ ਰੇਡੀਓ ਰਾਹੀਂ ਸਰਵਣ ਕਰ ਰਹੇ ਹੋ, ਵੱਧ ਚੜ੍ਹ ਕੇ ਆ ਕੇ ਸੇਵਾ ਸਿਮਰਨ ਕਰਕੇ ਗੁਰਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਆਓ ਹੁਣ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਗਤ ਜੋਤ ਚਵਰ ਛਤਰ ਔਰ ਤਖਤ ਕੇ ਮਾਲਕ ਜਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬੋਹਿਥ ਕਲਜੋ ਕੀ ਓਟ ਸ਼ਬਦ ਗੁਰੂ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਏ ਸੱਚੀ ਬਾਣੀ ਮੀਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਖ ਦੁਆਰ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰ ਬਾਣੀ ਲਾਗੇ ਤਿਨ ਹੱਥ ਚੜਿਆ ਰਾਮ ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਮਿਹਰ ਵਰਤ ਰਹੀ ਹੈ। ਗੁਰੂ ਮਹਾਰਾਜ ਜੀ ਦੇ ਹਜ਼ੂਰ ਆਪ ਸਤਸੰਗੀਆਂ ਨੇ ਗੁਰੂ ਕੀ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਆਨੰਦ ਰਸ ਸੁੱਖ ਮਾਣਿਆ ਹੈ। ਕੁਝ ਸਮਾਂ ਹੋਰ ਗੁਰਸ਼ਬਦ ਦੇ ਵਿਚਾਰ ਨਾਲ ਜੁੜਾਂਗੇ। ਅੰਮ੍ਰਿਤ ਵੇਲੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਆਪ ਦਰ ਆਈਆਂ ਸੰਗਤਾਂ ਨੂੰ ਪਵਿੱਤਰ ਦਰਸ਼ਨ ਅਲਾਹੀ ਹੁਕਮਨਾਮਾ ਸਰਬੱਤ ਸੰਗਤ ਲਈ ਸਾਂਝਾ ਫਰਮਾਨ ਕੀਤਾ ਹੈ। ਆਏ ਹੋਏ ਮੁੱਖ ਵਾਕ ਦੀ ਵਿਚਾਰ ਸ਼੍ਰਵਣ ਕਰਾਂਗੇ। ਰਸਨਾ ਕਰੀਏ ਪਵਿੱਤਰ।

ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਕਿਰਪਾ ਬਖਸ਼ਿਸ਼ ਹੋਈ ਹੈ। 701 ਔਰ 702 ਅੰਗ ਅਤੇ ਅੱਜ ਦਾ ਇਹ ਪਵਿੱਤਰ ਹੁਕਮਨਾਮਾ ਸੁਸ਼ੋਭਿਤ ਹੈ ਔਰ ਜੈਤ ਸ੍ਰੀ ਰਾਗਣੀ ਹੈ ਸਤਸੰਗਿਓ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਰਚਣਹਾਰ ਸ਼ਾਂਤੀ ਦੇ ਮੁਜੱਸਮੇ ਦਇਆ ਦੇ ਸਾਗਰ ਪ੍ਰਤੱਖ ਹਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਪ੍ਰਤੱਖ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਸੋ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ। ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰਾਇਓ ਦਾ ਅਰਥ ਹੈ ਕਿ ਭਗਤੀ ਦਾ ਅਵਤਾਰ ਆ ਗਿਆ। ਗੁਰੂ ਰਾਮਦਾਸ ਜੀ ਦੇ ਘਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਭਗਤੀ ਦਾ ਅਵਤਾਰ ਧਾਰ ਕੇ ਜਗਤ ਉੱਤੇ ਆਏ। ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ, ਕੋਈ ਫਰਕ ਨਹੀਂ ਹੈ, ਪਰਮਾਤਮਾ ਦਾ ਰੂਪ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ। ਤਾਂ ਹੀ ਭੱਟਾ ਨੇ ਕਿਹਾ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸਤਿਕਾਰਯੋਗ ਰਾਗੀ ਸਾਹਿਬਾਨ ਸ਼ਬਦ ਆਪ ਨੂੰ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਕੀਰਤਨੀਏ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੱਤੀ ਤਵੀ ਉੱਤੇ ਬੈਠ ਕੇ ਵੀ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਔਰ ਨਾਮ ਦੀ ਦਾਤ ਮੰਗੀ। ਐਸੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮੇਰ ਕਰਦੇ ਹਨ। ਕੋਈ ਜਨ ਹਰ ਸਿਓ ਦੇਵੈ ਜੋਰ, ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਕੋਈ ਐਸਾ ਰੱਬ ਦਾ ਪਿਆਰਾ, ਕੋਈ ਐਸਾ ਮਹਾਂਪੁਰਸ਼ ਜਿਹੜਾ ਮੈਨੂੰ ਵਾਹਿਗੁਰੂ ਦੇ ਨਾਲ ਜੋੜ ਦੇਵੇ, ਜੋੜੇਗਾ ਉਹ ਜਿਹੜਾ ਆਪ ਜੁੜਿਆ ਹੋਵੇਗਾ। ਜਿਹੜਾ ਆਪ ਜੁੜਿਆ ਨਹੀਂ ਪਿਆਰਿਓ, ਉਹ ਕਿਸੇ ਨੂੰ ਜੋੜ ਨਹੀਂ ਸਕਦਾ, ਤੋੜੇਗਾ ਜ਼ਰੂਰ ਆਪਣਿਆਂ ਕਰਤੱਬਾਂ ਦੇ ਨਾਲ, ਆਪਣੇ ਕਰਮਾਂ ਦੇ ਨਾਲ ਦੂਸਰੇ ਨੂੰ ਤੋੜੇਗਾ, ਜੋੜੇਗਾ ਨਹੀਂ ਕਦੇ ਵੀ। ਇਹ ਬੀਬੀ ਭਾਨੀ ਜੀ ਦੇ ਦੁਲਾਰੇ ਹੀ ਹਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਜੀਵਾਂ ਨੂੰ ਜੋੜਿਆ, ਜਿਨ੍ਹਾਂ ਨੇ ਜੀਆਂ ਦਾ ਭਲਾ ਕੀਤਾ ਭਲਾ। ਕੈਂਚੀ ਤੋੜਦੀ ਹੈ ਅਤੇ ਸੂਈ ਜੋੜਦੀ ਹੈ ਪਿਆਰਿਓ, ਕੈਂਚੀ ਦੀ ਵਰਤੋਂ ਕਰਕੇ ਦਰਜੀ ਕੈਂਚੀ ਨੂੰ ਪੈਰਾਂ 'ਚ ਰੱਖ ਦਿੰਦਾ ਅਤੇ ਸੂਈ ਦੀ ਵਰਤੋਂ ਕਰਕੇ ਸੂਈ ਨੂੰ ਦਰਜੀ ਆਪਣੀ ਪੱਗ ਵਿੱਚ ਮਾਣ ਦਿੰਦਾ ਹੈ, ਉਹ ਜੋੜਦੀ ਹੈ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਅੰਤ ਜੀਵਾਂ ਨੂੰ ਜੋੜਿਆ। ਜੋੜੇਗਾ ਉਹੀ ਜਿਹੜਾ ਜੁੜਿਆ ਹੋਵੇਗਾ, ਜਿਹੜਾ ਟੁੱਟਾ ਹੈ ਭਾਈ ਉਹਨੇ ਕੀ ਜੋੜਨਾ। ਬੜੀਆਂ ਬੜੀਆਂ ਸਰਾਪੀਆਂ ਰੂਹਾਂ, ਬੜੇ ਬੜੇ ਗੁਨਾਹਗਾਰ ਬੰਦੇ ਰੱਬ ਨਾਲ ਟੁੱਟੇ, ਗੁਰਮਤ ਨਾਲ ਟੁੱਟੇ ਹੋਏ ਔਰ ਅਣਮਤਾਂ ਦੇ ਵਿੱਚ ਚਲੇ ਗਏ, ਜਿਹੜੇ ਸੀ ਖੂੰਖਾਰ ਡਾਕੂ ਚੋਰ, ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕਿਰਪਾ ਦੁਆਰਾ ਪੂਰਨ ਗੁਰਸਿੱਖ ਬ੍ਰਹਮ ਗਿਆਨੀ ਬਣੇ, ਜਿਨ੍ਹਾਂ ਦੇ ਵਿੱਚ ਭਾਈ ਸਾਹਿਬ ਭਾਈ ਬਿਧੀ ਚੰਦ ਸਾਹਿਬ ਜੀ, ਜਿਨ੍ਹਾਂ ਦੇ ਵਿੱਚ ਭਾਈ ਮੰਝ ਜੀ ਵਰਗੇ ਮਹਾਂਪੁਰਸ਼, ਮੰਝ ਪਿਆਰਾ ਗੁਰੂ ਨੂੰ, ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਭਾਈ ਮੰਝ, ਤੂੰ ਤਾਂ ਸਿੱਖੀ ਦਾ ਜਹਾਜ਼ ਹੈ, ਜੀਵਨ ਪਾਰ ਕਰੇਗਾ। ਭਾਈ ਬਹਿਲੋਂ, ਸਭ ਤੋਂ ਪਹਿਲੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਸਤਸੰਗੀਓ। ਬੜੇ ਬੜੇ ਧਾੜਵੀ ਅਤੇ ਖੂੰਖਾਰ ਡਾਕੂ ਭਾਈ ਲੱਖੂ ਜੀ ਵਰਗੇ ਪੂਰਨ ਬ੍ਰਹਮ ਗਿਆਨੀ ਗੁਰਸਿੱਖ ਬਣਾ ਦਿੱਤੇ, ਜਿਨ੍ਹਾਂ ਨੇ ਲਾਹੌਰ ਸ਼ਹਿਰ ਦੇ ਵਿੱਚ ਇੰਨਾ ਗੁਰਮਤ ਦਾ ਪ੍ਰਚਾਰ ਕੀਤਾ, ਇੰਨਾ ਗੁਰਮਤ ਦਾ ਪ੍ਰਚਾਰ ਕੀਤਾ, ਗੁਰਸਿੱਖ ਭੈਣਾਂ ਨੂੰ ਬਾਣੀ ਨਾਲ ਜੋੜ ਦਿੱਤਾ। ਸ਼ਰਧਾ ਸਤਿਕਾਰ ਪਰਮਾਤਮਾ ਨੇ ਭੈਣਾਂ ਨੂੰ ਬਖਸ਼ਿਆ ਹੈ ਔਰ ਬੜੇ ਸ਼ਰਧਾ ਪਿਆਰ ਨਾਲ ਉਹਨਾਂ ਕਹਿਣਾ ਕਿ ਭਾਈ ਲੱਖੂ ਜੀ ਸਾਡੇ ਘਰ ਚਰਨ ਪਾਓ, ਤੁਹਾਡੇ ਚਰਨ ਪੈਣਗੇ ਸਾਡਾ ਘਰ ਪਵਿੱਤਰ ਹੋਵੇਗਾ, ਸਾਡਾ ਅੰਨ ਪਵਿੱਤਰ ਹੋਵੇਗਾ, ਜੀਆਂ 'ਤੇ ਭਲਾ ਹੋਵੇਗਾ। ਉਹਨਾਂ ਕਹਿਣਾ ਭੈਣ ਜੀ
ਜਪਜੀ ਸਾਹਿਬ ਦਾ ਪਾਠ ਆਉਂਦਾ, ਜੇ ਤਾਂ ਜ਼ਬਾਨੀ ਜਪਜੀ ਸਾਹਿਬ ਦਾ ਪਾਠ ਆਉਂਦਾ ਮਿਲ ਜਾਵਾਂਗਾ। ਕਹਿੰਦੇ ਪੂਰੇ ਲਾਹੌਰ ਸ਼ਹਿਰ ਦੀਆਂ ਭੈਣਾਂ ਬੀਬੀਆਂ ਨੂੰ ਸ੍ਰੀ ਜਪਜੀ ਸਾਹਿਬ ਦਾ ਪਾਠ ਜ਼ਬਾਨੀ ਯਾਦ ਕਰਵਾ ਦਿੱਤਾ, ਕਿਉਂਕਿ ਆਪ ਬੀਬੀ ਭੈਣ ਪਾਠ ਕਰਦੀ ਹੋਵੇਗੀ ਅਤੇ ਬੱਚੇ ਨੂੰ ਗੁਰਮਤਿ ਨਾਲ ਜੋੜ ਸਕਦੀ ਹੈ। ਬੀਬੀ ਭਾਨੀ ਦੀ ਹੀ ਬਖਸ਼ਿਸ਼ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਾਣੇ ਦੀ ਮੂਰਤੀ ਬਣੇ ਸਤਸੰਗ ਜੀ। ਇਸ ਵਾਸਤੇ ਐਸੇ ਐਸੇ ਮਹਾਨ ਬੜੇ ਬੜੇ ਡਾਕੂ ਜਿਹੜੇ ਸੀ ਖੂੰਖਾਰ, ਉਹ ਵੀ ਗੁਰੂ ਅਰਜਨ ਦੇਵ ਸਾਹਿਬ ਦੀ ਕਿਰਪਾ ਦੁਆਰਾ ਬ੍ਰਹਮ ਗਿਆਨੀ ਖੁਰ ਸਿੱਖ ਬਣ ਗਏ। ਕੋਈ ਜਨ ਹਰ ਸਿਓ ਦੇਵੈ ਜੋਰ, ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ, ਭਾਈ ਬੇਨਤੀ ਕਰੋ, ਕੋਈ ਐਸਾ ਵਾਹਿਗੁਰੂ ਦਾ ਪਿਆਰਾ ਹੈ ਜਿਹੜਾ ਮੈਨੂੰ ਵਾਹਿਗੁਰੂ ਦੇ ਨਾਲ, ਮੈਨੂੰ ਗੁਰੂ ਨਾਲ ਜੋੜ ਦੇਵੇ। ਚਰਨ ਗਹੋ ਬਕੋ ਸੁਭ ਰਸਨਾ, ਜਿਹੜਾ ਮੈਨੂੰ ਗੁਰੂ ਨਾਲ ਪਰਮਾਤਮਾ ਨਾਲ ਜੋੜ ਦੇਵੇ, ਚਰਨ ਗਹੋ, ਮੈਂ ਉਸ ਮਹਾਂਪੁਰਸ਼ ਦੇ ਚਰਨ ਪਕੜਾਂਗਾ। ਬਕੋ ਸੁਭ ਰਸਨਾ, ਅਤੇ ਰਸਨਾ ਦੇ ਨਾਲ ਉਸ ਮਹਾਂਪੁਰਸ਼ ਦੀ ਉਸਤਤੀ ਦੇ ਸ਼ੁਭ ਵਚਨ ਬੋਲਾਂਗਾ। ਜਿਹੜਾ ਮੈਨੂੰ ਵਾਹਿਗੁਰੂ ਨਾਲ ਜੋੜ ਦੇਵੇ, ਪਰਮਾਤਮਾ ਨਾਲ ਜੋੜ ਦੇਵੇ, ਮੈਂ ਉਹਦੇ ਉਸਤਤੀ ਦੇ ਸ਼ੁਭ ਵਚਨ ਬੋਲਾਂਗਾ। ਜਿਹੜਾ ਵਾਹਿਗੁਰੂ ਨਾਲ ਜੋੜਦਾ ਹੈ ਸਤਸੰਗੀ, ਉਹਦਾ ਮਾਣ ਸਨਮਾਨ ਹੁੰਦਾ, ਉਹਨੂੰ ਆਪਾਂ ਸਤਿਕਾਰ ਇੱਜ਼ਤ ਦਿੰਦੇ ਹਾਂ। ਗੁਰੂ ਕੇ ਵਜ਼ੀਰ, ਗੁਰੂ ਕੇ ਰਾਗੀ, ਕਥਾਵਾਚਕ, ਆਪ ਸਾਧ ਸੰਗਤਾਂ, ਤਿੰਨਾਂ ਦਾ ਸਤਿਕਾਰ ਕਰਦੇ ਹਾਂ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਮਹਾਂਪੁਰਸ਼ ਭਿੰਡਰਾਂ ਵਾਲੇ, ਉਹ ਗੁਰਮਤਿ ਦੇ ਪ੍ਰਚਾਰ ਵਾਸਤੇ ਜਾਂਦੇ ਸੀ ਹਰੇਕ ਥਾਂ 'ਤੇ। ਇੱਕ ਵਾਰ ਕਲਕੱਤੇ ਗਏ, ਜਦੋਂ ਟ੍ਰੇਨ ਤੋਂ ਉਤਰੇ ਤਾਂ ਬਹੁਤ ਸਾਰੀਆਂ ਸੰਗਤਾਂ ਹੱਥਾਂ 'ਚ ਹਾਰ ਲੈ ਕੇ ਅਤੇ ਜਥੇ ਦਾ ਸਤਿਕਾਰ ਕਰਨ ਵਾਸਤੇ ਪਹੁੰਚੇ। ਮਹਾਂਪੁਰਸ਼ਾਂ ਨੇ ਬਚਨ ਕੀਤੇ, ਸਿੰਘੋ, ਜਿਹੜਾ ਸਤਿਕਾਰ ਸੰਗਤ ਕਰ ਰਹੀ ਹੈ ਸਾਡੇ ਬਾਣੇ ਦਾ ਅਤੇ ਸਾਡੀ ਬਾਣੀ ਦਾ ਸਤਿਕਾਰ ਹੈ, ਇਹ ਸਰੀਰ ਦਾ ਸਤਿਕਾਰ ਨਹੀਂ, ਇਹ ਸਾਡੇ ਬਾਣੇ ਦਾ ਸਤਿਕਾਰ ਹੈ। ਸਤਸੰਗੀਓ, ਰਸਤੇ ਤੁਰੇ ਆਉਂਦੇ ਹਾਂ ਅਤੇ ਸੰਗਤ ਸਤਿਕਾਰ ਕਰਦੀ, ਪਿਆਰ ਨਾਲ ਫਤਿਹ ਬੁਲਾਉਂਦੀ, ਕਿਹਨੂੰ ਕਿ ਬਾਣਾ ਪਾਇਆ ਹੋਇਆ ਬਾਣਾ, ਬਾਣੇ ਦੀ ਲਾਜ ਵਹਿਰੂ ਰੱਖੇ। ਇਸ ਲਈ ਸਤਸੰਗੀਓ, ਜਿਹੜੇ ਪਰਮਾਤਮਾ ਦੇ ਨਾਲ ਜੋੜਦੇ ਨੇ, ਗੁਰੂ ਅਰਜਨ ਦੇਵ ਜੀ ਫਰਮਾਉਂਦੇ, ਚਰਨ ਗਹੋ, ਉਹਨਾਂ ਦੇ ਚਰਨ ਪਕੜ ਲਓ। ਬਕੋ ਸੁਭ ਰਸਨਾ, ਅਤੇ ਰਸਨਾ ਦੁਆਰਾ ਉਹਨਾਂ ਦੀ ਉਸਤਤ ਸ਼ੁਭ ਵਚਨ ਬੋਲੋ। ਭਾਈ, ਕੋਈ ਸਾਨੂੰ ਰੱਬ ਨਾਲ ਜੋੜਦਾ ਹੈ, ਸਿਮਰਨ ਦੇ ਨਾਲ ਜੋੜਦਾ ਹੈ, ਬਾਣੀ ਨਾਲ ਜੋੜਦਾ ਹੈ, ਗੁਰੂ ਚਰਨਾਂ ਨਾਲ ਜੋੜਦਾ, ਜਿਹੜਾ ਅੰਮ੍ਰਿਤ ਦੀ ਦਾਤ ਪ੍ਰੇਰ ਕੇ ਬਖਸ਼ ਦਿੰਦਾ ਹੈ, ਉਹਦੀ ਭੇਟਾ 'ਚ ਕੀ ਦੇਣਾ ਚਾਹੀਦਾ ਹੈ, ਉਹਦਾ ਕਿੰਨਾ ਕੁ ਮਾਣ ਸਨਮਾਨ ਕਰਨਾ ਚਾਹੀਦਾ ਹੈ। ਬਿਹਾਗੜੇ ਰਾਗ ਵਿੱਚ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਫਰਮਾਨ ਹੈ, ਤੈ ਸਾਹਿਬ ਕੀ ਬਾਤ ਜੇ ਅੱਖ ਹੈ, ਤੈ ਸਾਹਿਬ ਕੀ ਬਾਤ ਦਾ ਅਰਥ ਹੈ, ਹੇ ਮਾਲਕਾ ਵਾਹਿਗੁਰੂ, ਜਿਹੜਾ ਗੁਰੂ ਦਾ ਪਿਆਰਾ ਤੇਰੀ ਗੱਲ ਆਖਦਾ ਹੈ, ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ। ਗੁਰੂ ਜੀ ਫਰਮਾਉਂਦੇ ਉਹਨੂੰ ਕੀ ਦੇਣਾ ਚਾਹੀਦਾ, ਉਹਦਾ ਸਤਿਕਾਰ ਕਿਵੇਂ ਕਰਨਾ ਚਾਹੀਦਾ ਜਿਹੜਾ ਕੋਈ ਰੱਬ ਦੇ ਨਾਲ ਜੋੜਦਾ, ਗੁਰੂ ਨਾਲ ਜੋੜਦਾ। ਸਾਨੂੰ ਅਗਲੀ ਪੰਕਤੀ 'ਚ ਗੁਰੂ ਨੇ ਕਿਹਾ ਕਿ ਸੀਸ ਵੱਢੇ ਕਰ ਬੈਸਣ ਦੀਜੈ, ਕਹਿੰਦੇ ਆਪਣਾ ਸਿਰ ਵੱਢ ਕੇ ਅਤੇ ਉਸ ਰੱਬ ਦੇ ਪਿਆਰੇ ਨੂੰ ਬਹਿਣ ਵਾਸਤੇ ਮੂਹੜਾ ਬਣਾ ਕੇ ਦੇ ਦਿਓ, ਇੱਥੇ ਬਹੁ, ਬਿਨ ਸਿਰ ਸੇਵ ਕਰੀਜੇ ਅਤੇ ਬਿਨਾਂ ਸਿਰ ਤੋਂ ਸੇਵਾ ਕਰੋ ਉਹਦੀ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹੱਥੀਂ ਲਿਖੇ ਨੇ। ਇੱਕ ਸਰੂਪ ਅਰਬੀ ਦੇ ਵਿੱਚ ਲਿਖਿਆ ਹੋਇਆ ਸਤਸੰਗ ਜੇਕਰ ਮਿਲਦਾ, ਜਿਹੜੇ ਸਰੂਪ ਦਮਦਮਾ ਸਾਹਿਬ ਵਾਲੀ ਬੀੜ ਹੈ, ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਲਿਖੀ ਹੈ, ਉਹਦੇ 'ਚ ਬਾਬਾ ਦੀਪ ਸਿੰਘ ਸਾਹਿਬ ਜੀ ਸਹਾਇਕ ਸਨ, ਮਤਲਬ ਕਲਮਾਂ ਘੜਨੀਆਂ, ਸ਼ਿਆਹੀ ਬਣਾਉਣੀ, ਪੇਪਰ ਤਿਆਰ ਕਰਨਾ, ਪੇਪਰ ਦਾ ਸਾਈਜ਼ ਤਿਆਰ ਕਰਨਾ, ਪੇਪਰ ਦੇ ਉੱਤੇ ਲੀਨਾਂ ਮਾਰਨੀਆਂ, ਪੇਪਰ ਦੇ ਚਾਰ ਸਿਰੇ ਲਈ ਵੇਲਾਂ ਵਾਹੁਣੀਆਂ, ਇਹ ਬਾਬਾ ਦੀਪ ਸਿੰਘ ਜੀ ਸੇਵਾ ਕਰਿਆ ਕਰਦੇ ਸੀ। ਸੋ ਬਾਬਾ ਦੀਪ ਸਿੰਘ ਜੀ ਇੱਕ ਦਿਨ ਮਹਾਰਾਜ ਦਾ ਸਰੂਪ ਲਿਖ ਰਹੇ ਨੇ, ਲਿਖਦਿਆਂ ਲਿਖਦਿਆਂ ਇਹ ਪਵਿੱਤਰ ਪੰਕਤੀ ਆਈ ਹੈ, ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ, ਸੀਸ ਵੱਢੇ ਕਰ ਬੈਸਣ ਦੀਜੈ, ਜਿਣ ਬਿਣ ਸਿਰ ਸੇਵ ਕਰੀਜੈ।
ਇਹ ਬਚਨ ਜਦੋਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਪੜ੍ਹਿਆ ਤੇ ਸੁਰਤੀ ਲੱਗ ਗਈ, ਸਮਾਧੀ ਲੱਗ ਗਈ। ਸਾਡਾ ਇਤਿਹਾਸ ਕਹਿੰਦਾ ਅੱਠ ਪਹਿਰ ਬਾਬਾ ਦੀਪ ਸਿੰਘ ਜੀ ਦੀ ਸੁਰਤ ਜੁੜੀ ਰਹੀ, ਉਸ ਪੰਗਤੀ ਦੀ ਕਮਾਈ ਕਰਦੇ ਰਹੇ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਅੰਤ ਨੂੰ ਬਿਨ ਸਿਰ ਸੇਵ ਕਰੀਜੇ। ਬਾਬਾ ਦੀਪ ਸਿੰਘ ਜੀ ਨੇ ਬਿਨਾਂ ਸਿਰ ਤੋਂ ਸੇਵਾ ਕੀਤੀ, ਆਪਣਾ ਸੀਸ ਉਤਾਰ ਕੇ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟ ਕੀਤਾ। ਪਿਆਰਿਓ, ਇਸ ਲਈ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਕਿ ਐਸਾ ਕੋਈ ਰੱਬ ਦਾ ਪਿਆਰਾ ਮਿਲ ਪਵੇ ਜਿਹੜਾ ਸਾਨੂੰ ਗੁਰੂ ਚਰਨਾਂ ਨਾਲ ਜੋੜੇ, ਜਿਹੜਾ ਸਾਨੂੰ ਬਾਣੀ ਨਾਲ ਜੋੜੇ। ਚਰਨ ਗਹੋ ਉਹਦੇ ਚਰਨ ਪਕੜ ਲਈਏ, ਬਕੋ ਸੁਭ ਰਸਨਾ ਅਤੇ ਆਪਣੀ ਰਸਨਾ ਜ਼ਬਾਨ ਨਾਲ ਉਹਦੀ ਉਸਤਤ ਦੇ ਸ਼ੁਭ ਬਚਨ ਬੋਲੀਏ। ਇੱਕ ਹੋਰ ਬੇਨਤੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਫਰਮਾਨ ਹੈ ਕਿ ਜੇ ਕੋ ਜੀਓ ਕਹੇ ਉਹਨਾਂ ਕਹੋ ਜਮ ਕੀ ਤਲਬ ਨਾ ਹੋਈ। ਭਾਈ, ਜੇ ਕੋਈ ਬਾਣੀ ਪੜ੍ਹਨ ਵਾਲਿਆਂ ਨੂੰ, ਬਾਣੀ ਪੜ੍ਹਾਉਣ ਵਾਲਿਆਂ ਨੂੰ ਜੀਓ ਕਹਿੰਦੇ ਨਾ, ਆਓ ਜੀ ਆਇਆਂ ਨੂੰ, ਅਤੇ ਜਿਹੜਾ ਜੀ ਆਇਆਂ ਕਹਿੰਦਾ ਹੈ ਉਸ ਨੂੰ ਜਮਾਂ ਦਾ ਸੱਦਾ ਨਹੀਂ ਆਉਂਦਾ। ਪਿਆਰਿਓ, ਪਿਆਰ ਨਾਲ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਮਝੇ, ਜਿਹੜਾ ਸਾਨੂੰ ਬਾਣੀ ਨਾਲ, ਸਿਮਰਨ ਦੇ ਨਾਲ, ਗੁਰੂ ਨਾਲ, ਪਰਮੇਸ਼ਰ ਦੇ ਨਾਲ ਜੋੜਦਾ ਨਾ, ਜਿਹਨੂੰ ਆਪਾਂ ਜੀ ਕਹੀਏ, ਜੀ ਭਾਈ ਸਾਹਿਬ ਜੀ, ਬਾਬਾ ਜੀ, ਅਤੇ ਇਹਨਾਂ ਕਹਿਣ ਦੇ ਨਾਲ ਹੀ ਇੰਨਾ ਫਲ ਮਿਲਦਾ ਹੈ ਕਿ ਉਸ ਰੱਬ ਦੇ ਪਿਆਰੇ ਨੂੰ ਜਿਹੜਾ ਕਹਿੰਦਾ ਹੈ ਕਿਸੇ ਬਾਣੀ ਪੜ੍ਹਨ ਵਾਲੇ ਜੀ ਕਹਿ ਦਿੰਦਾ, ਉਹਨੂੰ ਜਮਾਂ ਦਾ ਸੱਦਾ ਨਹੀਂ ਆਉਂਦਾ। ਪਿਆਰਿਓ, ਅਤੇ ਗੁਰੂ ਜੀ ਕਹਿੰਦੇ ਹਨ ਕਿ ਮੈਂ ਆਪਣੀ ਰਸਨਾ ਨਾਲ ਉਸ ਰੱਬ ਦੇ ਪਿਆਰੇ ਦੀ ਉਸਤਤ ਦੇ ਸ਼ੁਭ ਬਚਨ ਬੋਲਾਂ। ਦੀਜੇ ਪ੍ਰਾਣ ਅਕੋਰ, ਪ੍ਰਾਣਾਂ ਦੀ ਅਕੋਰ ਕਹਿੰਦੇ ਭੇਟ। ਆਪਾਂ ਗੁਰੂ ਚਰਨਾਂ 'ਚ ਆਉਂਦੇ ਹਾਂ, ਗੁਰੂ ਮਹਾਰਾਜ ਦੇ ਦਰਸ਼ਨਾਂ ਦੀ ਭੇਟ ਆਪਾਂ ਗੁਰੂ ਚਰਨਾਂ 'ਚ ਚੜ੍ਹਾਉਂਦੇ ਹਾਂ। ਜਿੰਨੀ ਕਿਸੇ ਦੀ ਸ਼ਰਧਾ ਹੈ, ਜਿੰਨੀ ਕਿਸੇ ਦੀ ਭਾਵਨਾ ਹੈ, ਜਿੰਨੀ ਕਿਸੇ ਦੀ ਵਿੱਤ ਹੈ, ਅਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣਾ ਸੀਸ ਹੀ ਭੇਟ ਕਰ ਦਿੱਤਾ, ਸੀਸ ਹੀ। ਅਤੇ ਗੁਰੂ ਜੀ ਕਹਿੰਦੇ ਮੈਂ ਆਪਣੇ ਪ੍ਰਾਣਾਂ ਦੀ ਭੇਟ ਦੇ ਦਿਆਂ ਰਸਨਾ, ਸੋ ਦੀਜੇ ਪ੍ਰਾਣ ਅਕੂਰ, ਆਪਣੇ ਪ੍ਰਾਣਾਂ ਦੀ ਭੇਟ ਵੀ ਉਹਨੂੰ ਦੇ ਦਈਏ ਜਿਹੜਾ ਸਾਨੂੰ ਵਾਹਿਗੁਰੂ ਦੇ ਨਾਲ, ਬਾਣੀ ਦੇ ਨਾਲ ਜੋੜਦਾ ਹੈ। ਰਹਾਓ, ਵਿਸ਼ਰਾਮ ਦੇ ਕੇ ਗੁਰੂ ਜੀ ਮਿਹਰ ਕਰਦੇ ਨੇ। ਮਨ ਤਨ ਨਿਰਮਲ ਕਰ ਤਕਿਆਰੋ। ਪਿੰਡਾਂ ਥਾਵਾਂ ਤੋਂ ਆਪਾਂ ਆਏ ਹਾਂ, ਪੰਜਾਬ ਦੇਸ਼ 'ਚੋਂ ਆਏ ਹਾਂ, ਅਤੇ ਸਤਸੰਗ ਖੇਤੀਬਾੜੀ ਨਾਲ ਆਪਾਂ ਸੰਬੰਧਿਤ ਹਾਂ। ਜ਼ਿਆਦੇ ਆਪਣੇ ਵਿੱਚੋਂ ਬਹੁਤ ਸਾਰੇ ਗੁਰੂ ਦੇ ਪਿਆਰੇ ਖੇਤੀਬਾੜੀ ਨਾਲ ਸੰਬੰਧਿਤ ਹੈ। ਪਿੰਡਾਂ ਦੇ ਵਿੱਚ ਜਦੋਂ ਆਪਾਂ ਖੇਤੀ ਬੀਜਦੇ ਸੀ, ਕਿਆਰੇ ਬਣਾ ਲਈ ਦੇ, ਕਿਆਰੇ ਛੋਟੇ ਛੋਟੇ ਖੱਤੇ, ਖੱਤੇ ਵੀ ਕਹਿ ਦਿੰਦੇ ਹਾਂ, ਕਿਆਰੇ ਵੀ ਕਹਿ ਦਿੰਦੇ। ਪਿਆਰਿਓ, ਇੱਕ ਹੋਰ ਬੇਨਤੀ, ਬਾਣੀ ਪੜ੍ਹਦਿਆਂ ਖਿਆਲ ਰੱਖਣਾ ਹੈ, ਅਸੀਂ ਖਤੇ ਬਹੁਤ ਕਮਾਵਦੇ, ਉੱਥੇ ਪਾੜ ਖਤੇ ਹੈ, ਭੋਲਾ ਖੱਤੇ ਨਹੀਂ। ਖੱਤੇ ਤਾਂ ਹੁੰਦੇ ਜਿਹੜੇ ਪਿੰਡਾਂ 'ਚ ਆਪਾਂ ਕਿਆਰੇ ਬਣਾਉਂਦੇ ਹਾਂ, ਪਾਣੀ ਲਾਉਣ ਲਈ ਪਾਣੀ ਜਿਹੜਾ ਸੌਖਾ ਅਤੇ ਇੱਕੋ ਜਿਹਾ ਲੱਗ ਸਕੇ, ਅਤੇ ਖੇਤ ਦੇ ਵਿੱਚ ਵੱਖ ਵੱਖ ਵੱਖ ਵੱਖ ਵੱਟਾਂ ਬਣਾ ਕੇ ਕਿਆਰੇ ਬਣਾ ਦਿੰਦੇ ਹਾਂ, ਉਹਨੂੰ ਖਤੇ ਵੀ, ਉਹਨੂੰ ਖੱਤੇ ਵੀ ਕਹਿੰਦੇ ਨੇ, ਖੱਤੇ। ਅਤੇ ਜਿਹੜਾ ਇਹ ਪਾਠ, ਅਸੀਂ ਖਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾ ਵਾਰ, ਉੱਥੇ ਪਾਠ ਖਤੇ, ਭੁੱਲਾ। ਸੋ ਗੁਰੂ ਜੀ ਮਿਹਰ ਕਰਦੇ ਨੇ ਕਿ ਮਨ ਤਨ ਨਿਰਮਲ ਕਰਤ ਕਿਆਰੋ। ਆਪਣੇ ਮਨ ਨੂੰ, ਆਪਣੇ ਤਨ ਸਰੀਰ ਨੂੰ ਨਿਰਮਲ ਕਰਨਾ, ਪਵਿੱਤਰ ਕਰਨਾ, ਕਰਤ ਕਿਆਰੋ, ਇਹ ਕਿਆਰੇ ਬਣਾਉਣਾ ਕਰੋ। ਭਾਵ ਕਿ ਬਾਣੀ ਪੜ੍ਹ ਕੇ, ਸੰਗਤ ਕਰਕੇ, ਸੇਵਾ ਕਰਕੇ ਆਪਣਾ ਮਨ ਵੀ ਸ਼ੁੱਧ ਕਰਨਾ ਹੈ, ਆਪਣਾ ਸਰੀਰ ਵੀ ਸ਼ੁੱਧ ਕਰਨਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਸੇਵਾ ਤੋਂ ਬਿਨਾਂ ਹੱਥ ਅਤੇ ਪੈਰ ਨਿਸਫਲ ਨੇ। ਸੰਗਤ ਆਈ ਬੜੀ ਦੂਰ ਤੋਂ, ਕਾਬਲ ਕੰਧਾਰ ਤੋਂ ਹਜ਼ਾਰਾਂ ਮੀਲ ਚੱਲ ਕੇ ਸੰਗਤ ਆਈ। ਹੁਣ ਤਾਂ ਸਾਨੂੰ ਦੋ ਚਾਰ ਕਦਮ ਤੁਰਨਾ ਔਖਾ ਹੋ ਜਾਂਦਾ। ਪਿਆਰਿਓ, ਪਿੰਡਾਂ ਵਿੱਚ ਆਏ ਹਾਂ, ਨਿੱਕਾ ਜਿਹਾ ਪਿੰਡ ਹੈ ਅਤੇ ਸੱਤ ਅੱਠ ਗੁਰਦੁਆਰੇ। ਹੁਣ ਅਸੀਂ ਚਾਹੁੰਦੇ ਘਰੋਂ ਨਿਕਲੀਏ, ਸਾਹਮਣੇ ਗੁਰਦੁਆਰਾ ਹੋਵੇ। ਉਹ ਧੰਨ ਨੇ ਗੁਰੂ ਦੇ ਸਿੱਖ, ਹਜ਼ਾਰਾਂ ਮੀਲ ਚੱਲ ਕੇ ਆਉਂਦੇ ਸੀ, ਵੱਧ ਫਲ ਮਿਲਦਾ ਸੀ। ਪਿਆਰਿਓ, ਸੰਗਤਾਂ ਆਈਆਂ, ਥੱਕੀਆਂ ਨੇ, ਭੁੱਖੀਆਂ ਨੇ, ਬਜ਼ੁਰਗ ਨੇ, ਨਾਲ ਨਾਲ ਬੱਚੇ, ਬੀਬੀਆਂ ਮਾਤਾਵਾਂ ਨੇ, ਥੱਕੇ ਆ। ਇੰਨੀ ਹਿੰਮਤ ਨਾ ਰਹੇ ਕਿ ਦਰਬਾਰ ਸਾਹਿਬ ਚਲੇ ਜਾਈਏ। ਹਨੇਰਾ ਹੋ ਗਿਆ ਅਤੇ ਗੁਰਦੁਆਰਾ ਪਿੱਪਲੀ ਸਾਹਿਬ ਜਿੱਥੇ ਹੈ, ਅੰਮ੍ਰਿਤਸਰ ਸਾਹਿਬ ਜਾਓ, ਖਾਲਸਾ ਕਾਲਜ ਵਾਲੀ ਸੜਕ 'ਤੇ ਜਾਓ, ਅਤੇ ਉੱਥੇ ਪਿਆਰਿਓ ਇਹ ਗੁਰਦੁਆਰਾ ਸਾਹਿਬ ਹੈ।
ਸੋ ਗੁਰਦੁਆਰਾ ਪਿਪਲੀ ਸਾਹਿਬ ਇੱਥੇ ਸੰਗਤ ਆ ਕੇ ਜਿਹੜੀ ਸੀ ਇਹ ਥੱਕ ਕੇ ਅਤੇ ਆਰਾਮ ਕਰਨ ਲੱਗ ਪਈ। ਉਦੋਂ ਸ਼ਹਿਰ ਨਹੀਂ ਸੀ, ਉਦੋਂ ਬਾਹਰ ਖੇਤਾਂ ਦੇ ਵਿੱਚ ਖੁੱਲ੍ਹਾ ਥਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਨੂੰ ਪਤਾ ਲੱਗਿਆ ਕਿ ਸੰਗਤ ਥੱਕੀ ਆਈ ਹੈ, ਭੁੱਖੀ ਹੈ। ਗੰਗਾ ਆਪਣੇ ਮਹਿਲਾਂ ਨੂੰ ਕਹਿੰਦੇ ਨੇ, ਆਪਣੇ ਧਰਮ ਸੁਪਤਨੀ ਨੂੰ ਕਹਿੰਦੇ ਗੁਰੂ ਅਰਜਨ ਦੇਵ ਜੀ, ਗੰਗਾ ਸੇਵਾ ਦਾ ਆਪਾਂ ਨੂੰ ਅਵਸਰ ਮਿਲਿਆ, ਸੇਵਾ ਦਾ ਮੌਕਾ ਮਿਲਿਆ, ਆਪਾਂ ਸੇਵਾ ਕਰੀਏ। ਦੱਸੋ ਮਾਲਕ ਜੀ, ਕਹਿੰਦੇ ਦਾਲ ਫੁਲਕਾ ਸਬਜ਼ੀ ਆਦਿਕ ਬਣਾਓ, ਛੇਤੀ ਛੇਤੀ ਸੇਵਾਦਾਰ ਨਾਲ ਲੈ ਲਓ, ਫੁਲਕੇ ਲਾਓ ਅਤੇ ਆਪਾਂ ਸੇਵਾ ਕਰੀਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਿਰ ਦੇ ਉੱਤੇ ਬਿਲਟੋਹਾ ਰੱਖ ਲਿਆ ਦੇ ਆਪਣਾ ਦਾਲ ਵਾਲਾ, ਨਾਲ ਜਿਹੜੇ ਸੀ ਸਤਸੰਗੀ ਕੜਛੀਆਂ ਭਾਂਡੇ ਲੈ ਲਏ, ਚੰਗੀ ਸੰਘਣੀ ਦਾਲ ਬਣਾ ਲਈ ਅਤੇ ਮਾਤਾ ਧੰਨ ਮਾਤਾ ਗੰਗਾ ਜੀ ਨੇ ਪ੍ਰਸ਼ਾਦੇ ਤਿਆਰ ਕੀਤੇ, ਸਿਰ 'ਤੇ ਚੁੱਕ ਲਏ। ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਭੇਸ ਵਟਾ ਕੇ ਸਿਰ 'ਤੇ ਮੜਾਸਾ ਮਾਰ ਕੇ ਅਤੇ ਤੁਰ ਪਏ। ਮੇਰਾ ਖਿਆਲ 3-4 ਕਿਲੋਮੀਟਰ ਹੈ ਪਿਪਲੀ ਸਾਹਿਬ ਦਰਬਾਰ ਸਾਹਿਬ ਤੋਂ। ਇੰਨਾ ਲੰਮਾ ਪੰਧ ਤੁਰ ਕੇ ਗਏ, ਜਾ ਕੇ ਸੇਵਾ ਕੀਤੀ, ਸੰਗਤਾਂ ਨੂੰ ਪ੍ਰਸ਼ਾਦਾ ਛਕਾਉਂਦੇ ਨੇ ਪਿਆਰਿਓ, ਹੱਥਾਂ 'ਤੇ ਪ੍ਰਸ਼ਾਦਾ ਦੇ ਦੇਣਾ। ਸੰਘਣੀ ਦਾਲ ਹੁੰਦੀ ਸੀ, ਪਿੰਡਾਂ ਥਾਵਾਂ ਤੋਂ ਆਪਾਂ ਆਏ ਹਾਂ, ਮੇਲੇ ਲੱਗਦੇ ਸੀ, ਜੋੜ ਮੇਲੇ, ਉਦੋਂ ਭਾਂਡੇ ਬਰਤਨ ਇੰਨੇ ਨਹੀਂ ਸੀ ਹੁੰਦੇ। ਸੰਘਣੀ ਦਾਲ ਬਣਾ ਲੈਣੀ ਅਤੇ ਬੜੀ ਸਤਸੰਗੀ ਦਾਲ ਸਵਾਦ ਲੱਗਣੀ, ਉੱਤੇ ਪ੍ਰਸ਼ਾਦੇ ਦੇ ਪਵਾ ਲੈਣੀ, ਛੱਕ ਕੇ ਆਨੰਦ। ਨਾ ਬਰਤਨ ਧੋਣ ਦਾ ਅਤੇ ਨਾ ਸਤਸੰਗੀ ਬਰਤਨਾਂ ਦੇ ਖਰਚੇ ਦਾ ਕੋਈ ਉਦੋਂ ਚਿੰਤਾ ਹੁੰਦੀ ਸੀ। ਸੋ ਹੱਥਾਂ ਦੇ ਉੱਤੇ ਪ੍ਰਸ਼ਾਦੇ ਦਿੱਤੇ, ਸੰਗਤਾਂ ਦੇ ਉੱਤੇ ਦਾਲ ਸੰਘਣੀ ਜਿਹੜੀ ਸੀ ਪਾਈ, ਸੰਗਤਾਂ ਨੇ ਛਕਿਆ, ਆਨੰਦ ਲਿਆ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਫਿਰ ਸੰਗਤਾਂ ਦੇ ਜੋੜੇ ਚਾੜਨ ਲੱਗ ਪਏ। ਮਾਤਾ ਗੰਗਾ ਜੀ ਸੰਗਤਾਂ ਦੇ ਜੋੜੇ ਚਾੜਨ ਲੱਗ ਗਏ। ਸੰਗਤਾਂ ਆਉਂਦੀਆਂ ਨੇ ਜਿਹੜੀਆਂ ਨੇੜਿਓਂ, ਉਹ ਕਹਿੰਦੀਆਂ ਗੁਰੂ ਅਰਜਨ ਦੇਵ ਜੀ ਕਿੱਥੇ ਨੇ? ਕਹਿੰਦੇ ਸੰਗਤਾਂ ਦੀ ਸੇਵਾ ਵਾਸਤੇ ਗਏ ਆ। ਸਤਸੰਗੀ ਉਹ ਜਦੋਂ ਪਤਾ ਲੱਗਿਆ ਕਿ ਆਪ ਗੁਰੂ ਅਰਜਨ ਦੇਵ ਜੀ ਸੇਵਾ ਕਰ ਰਹੇ ਨੇ ਸੰਗਤਾਂ ਦੀ, ਨਾਲ ਤਾਂ ਮਾਤਾ ਗੰਗਾ ਜੀ ਹੈ, ਸੰਗਤ ਬੜੀ ਹੈਰਾਨ ਹੋਈ। ਇਹ ਹੈ ਪਿਆਰੇ ਗੁਰੂ ਜੀ ਦੀਆਂ ਬਖਸ਼ਿਸ਼ਾਂ। ਇਸ ਤਰ੍ਹਾਂ ਸੇਵਾ ਕਰਕੇ, ਸਿਮਰਨ ਕਰਕੇ ਆਪਣਾ ਮਨ ਅਤੇ ਆਪਣਾ ਤਨ ਪਵਿੱਤਰ ਕਰਨਾ, ਬਾਣੀ 'ਚ ਆਪਾਂ ਸ਼ਬਦ ਪੜ੍ਹਦੇ ਹਾਂ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ। ਇਸ਼ਨਾਨ ਕਰਨ ਦੇ ਨਾਲ ਸਰੀਰ ਅਰੋਗ ਹੁੰਦਾ ਔਰ ਨਾਮ ਜਪਣ ਦੇ ਨਾਲ ਮਨ ਅਰੋਗ ਹੁੰਦਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ। ਕੋਟ ਵਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਯੋਗਾ। ਇਸ ਵਾਸਤੇ ਮਨ ਤਨ ਨਿਰਮਲ, ਭਾਈ ਜਿਹੜਾ ਆਪਣੇ ਮਨ ਨੂੰ ਅਤੇ ਆਪਣੇ ਤਨ ਸਰੀਰ ਨੂੰ ਪਵਿੱਤਰ ਕਰਨਾ ਨਾ, ਬਾਣੀ ਸਿਮਰਨ ਸਤਸੰਗਤ ਦੁਆਰਾ ਸੇਵਾ ਦੁਆਰਾ, ਕਰਤ ਕਿਆਰੋ ਇਹ ਕਿਆਰੇ ਬਣਾਉਣਾ ਕਰੋ ਕਿਆਰੇ। ਹਰ ਸਿੰਚੈ ਸੁਧਾ ਸੰਜੋਰ, ਫਿਰ ਕਿਆਰੇ ਬਣਾ ਕੇ ਅਤੇ ਆਪਾਂ ਪਾਣੀ ਲਾਉਂਦੇ ਹਾਂ। ਸਤਸੰਗੀ ਕਿਆਰੇ ਬਣਾ ਲਈਦੇ ਹੈ, ਫਿਰ ਕਿਆਰਿਆਂ ਨੂੰ ਪਾਣੀ ਲਾਈਦਾ ਹੈ। ਅਤੇ ਇੱਥੇ ਮਾਰੇ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਆਪਣਾ ਮਨ ਅਤੇ ਆਪਣਾ ਤਨ ਪਵਿੱਤਰ ਕਰਨਾ, ਕਿਆਰੇ ਬਣਾ ਲਏ। ਹੁਣ ਕਰਨਾ ਕਿ ਪਾਣੀ ਕਿਵੇਂ ਦੇਣਾ? ਹਰ ਸਿੰਚੈ ਸੁਧਾ ਸੰਜੋਰ, ਸੁਧਾ ਦਾ ਅਰਥ ਹੈ ਅੰਮ੍ਰਿਤ, ਹਰ ਦਾ ਅਰਥ ਹੈ ਹਰੀ ਦੇ ਨਾਮ ਦਾ ਜਿਹੜਾ ਨਾਮ ਅੰਮ੍ਰਿਤ ਹੈ, ਸਿੰਚੇ ਦਾ ਅਰਥ ਹੈ ਇਹ ਪਾਣੀ ਦੇਣਾ ਹੈ, ਸੰਯੋਰ ਦਾ ਅਰਥ ਹੈ ਸਵੇਰੇ ਸ਼ਾਮ ਸਿਮਰਨ ਕਰਨਾ, ਵਾਹਿਗੁਰੂ ਦਾ ਭਜਨ ਕਰਨਾ, ਵਾਹਿਗੁਰੂ ਦਾ ਨਾਮ ਜਪਣਾ, ਇਹ ਆਪਣੇ ਹਿਰਦੇ ਦੇ ਖੱਤੇ ਨੂੰ ਕਿਆਰੇ ਨੂੰ ਸਤਸੰਗ ਪਾਣੀ ਦੇਣਾ ਹੈ। ਜਿਵੇਂ ਆਪਾਂ ਹੁਣ ਗੁਰੂ ਚਰਨਾਂ 'ਚ ਬੈਠੇ ਹਾਂ, ਸੰਗਤ ਕਰ ਰਹੇ ਹਾਂ, ਮਨ ਦੀ ਪਵਿੱਤਰਤਾ, ਤਨ ਦੀ ਪਵਿੱਤਰਤਾ, ਬੇਨਤੀ ਕਰਦੇ ਹਾਂ ਕਿ 80% ਜਿਹੜੀ ਸਾਡੇ ਮਨ ਨੂੰ ਮੈਲ ਹੈ ਨਾ, ਇਹ ਮੈਲ ਸਾਡੇ ਅੱਖਾਂ ਰਾਹੀਂ ਲੱਗਦੀ ਹੈ। ਘਰਾਂ ਦੇ ਵਿੱਚ ਆਪਾਂ ਰਹਿੰਦੇ ਹਾਂ, ਪਰਦੇ ਲਾ ਲਓ, ਸਾਰੇ ਦਰਵਾਜ਼ਿਆਂ ਦੇ ਪਰਦੇ ਲਾ ਲਓ, ਰੋਸ਼ਨਦਾਨ ਵੀ ਬੰਦ ਕਰ ਦਿਓ, ਦਰਵਾਜ਼ੇ ਤਾਕੀਆਂ ਬੰਦ ਨੇ, 2-4 ਦਿਨ ਕਮਰਾ ਬੰਦ ਰਹੇ ਅਤੇ ਜਦੋਂ ਆਵਾਂਗੇ ਤਾਂ ਘੱਟਾ ਫਿਰ ਵੀ ਦਿਸੇਗਾ ਆਪਾਂ ਨੂੰ, ਵਧੋ ਵਧੀ ਅੰਦਰ ਨਾ ਚਾਹੁੰਦੇ ਹੋਏ ਘੱਟਾ ਆ ਗਿਆ। ਇੱਦਾਂ ਜਦੋਂ ਅਸੀਂ ਤੁਰਦੇ ਫਿਰਦੇ ਹਾਂ ਅਤੇ ਜ਼ਿੰਦਗੀ ਵਿੱਚ ਵਿਚਰਦੇ ਹਾਂ, ਸਾਡੇ ਮਨ ਨੂੰ ਮੈਲ ਲੱਗਦੀ ਰਹਿੰਦੀ ਲੱਗਦੀ। ਸਤਸੰਗੀਓ, ਅੱਖਾਂ ਰਾਹੀਂ ਸਭ ਤੋਂ ਵੱਧ ਮੈਲ ਲੱਗਦੀ ਹੈ, ਫਿਰ ਕੰਨਾਂ ਰਾਹੀਂ ਮੈਲ ਲੱਗਦੀ ਹੈ, ਮਾੜੇ ਬਚਨ ਕਰਨ ਦੇ ਨਾਲ ਮੈਲ ਲੱਗਦੀ ਹੈ, ਮਾੜਾ ਸੁਣਨ ਦੇ ਨਾਲ ਮੈਲ ਲੱਗਦੀ ਹੈ। ਉਤਰਦੀ ਕਿਵੇਂ ਹੈ? ਅੱਖਾਂ ਨਾਲ ਗੁਰੂ ਕੇ ਦਰਸ਼ਨ ਕਰਨੇ, ਅੱਖਾਂ ਨਾਲ ਸੰਗਤ ਦੇ ਦਰਸ਼ਨ ਕਰਨੇ, ਅੱਖਾਂ ਨਾਲ ਬਾਣੀ ਦੇ ਦਰਸ਼ਨ ਕਰਨੇ ਸੱਚੇ ਪਾਤਸ਼ਾਹ ਜੀ ਦੇ, ਇਹ ਮਨ ਦੀ ਮੈਲ ਫਿਰ ਤਾਂ ਉਤਰਦੀ ਹੈ।
ਮਾਵਾਂ ਭੈਣਾਂ ਬੀਬੀਆਂ ਬੈਠੀਆਂ ਨੇ, ਆਪਾਂ ਰੋਜ਼ ਭਾਂਡੇ ਸਾਫ਼ ਕਰਦੇ ਹਾਂ, ਕੱਪੜੇ ਰੋਜ਼ ਧੋਣੇ ਆ, ਘਰ ਦੇ ਵਿੱਚ ਭੈਣ ਪੋਚਾ ਆਦਿ ਕਲਾਉਂਦੀ ਹੈ, ਸਤਸੰਗੀ ਉਹ ਬਰਤਨਾਂ ਨੂੰ ਜਿਹੜੇ ਪਏ ਹੋਏ ਬਰਤਨ ਆਪਣੇ ਪਰਛੱਤੀਆਂ 'ਤੇ ਉਹਨਾਂ ਨੂੰ ਆਪਾਂ ਕੱਪੜਾ ਮਾਰਦੇ ਰਹੇ ਨੇ ਤਾਂ ਕਿ ਘੱਟਾ ਮਿੱਟੀ ਉੱਤੇ ਜੰਮੇ ਨਾ, ਸੋਫਾ ਸੈੱਟਾਂ 'ਤੇ ਕੱਪੜਾ ਆਪਾਂ ਮਾਰਦੇ ਰਹੇ ਨੇ। ਇੱਦਾਂ ਹੀ ਸਾਡੇ ਮਨ ਨੂੰ ਮੈਲ ਲੱਗਦੀ ਰਹਿੰਦੀ ਹੈ, ਸੇਵਾ ਕਰਕੇ, ਸਿਮਰਨ ਕਰਕੇ, ਸੰਗਤ ਕਰਕੇ, ਬਾਣੀ ਪੜ੍ਹ ਕੇ, ਗੁਰੂ ਕੇ ਦਰਸ਼ਨ ਕਰਕੇ ਮੈਲ ਉਤਰ ਜਾਂਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਇਸ ਤਰੀਕੇ ਨਾਲ ਆਪਣੇ ਹਿਰਦੇ ਦੇ ਕਿਆਰੇ ਨੂੰ ਨਾਮ ਦਾ ਜਲ ਦਿਓ, ਇਹ ਰਸ ਮਹਿ ਮਗਨ ਹੋਤ ਕਿਰਪਾ ਤੇ। ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਇਹ ਰਸ, ਜਿਹੜਾ ਇਹ ਨਾਮ ਦਾ ਰਸ ਹੈ ਨਾ ਪਿਆਰਿਓ, ਇਹ ਰਸ ਮਹਿ ਮਗਨ ਹੋਤ ਕਿਰਪਾ ਤੇ, ਗੁਰੂ ਦੀ ਕਿਰਪਾ ਨਾਲ, ਵਾਹਿਗੁਰੂ ਦੀ ਕਿਰਪਾ ਨਾਲ ਇਸ ਨਾਮ ਦੇ ਰਸ ਵਿੱਚ ਜੀਵ ਮਸਤ ਹੁੰਦਾ। ਨਾਮ ਜਪਦਿਆਂ ਰਸ ਆਉਂਦਾ ਹੈ, ਸੰਗਤ ਕਰਦਿਆਂ ਆਨੰਦ ਆਉਂਦਾ ਹੈ, ਸੰਗਤ ਵਿੱਚ ਬੈਠ ਕੇ ਆਨੰਦ ਆਉਂਦਾ ਹੈ, ਰਸ ਆਉਂਦਾ ਹੈ ਸਤਸੰਗੀ। ਰਸ ਤਾਂ ਆਉਂਦਾ ਜੇ ਸਾਡੀ ਸੁਰਤ ਜੁੜ ਜਾਏ, ਰਸ ਤਾਂ ਆਉਂਦਾ ਜੇ ਸਾਡਾ ਮਨ ਜੁੜ ਜਾਏ ਬਾਣੀ ਦੇ ਵਿੱਚ। ਅਤੇ ਗੁਰੂ ਜੀ ਮਿਹਰ ਕਰਦੇ ਇਹ ਰਸ ਮਹਿ ਮਗਨ ਹੋਤ ਕਿਰਪਾ ਤੇ, ਵਾਹਿਗੁਰੂ ਦੀ ਗੁਰੂ ਦੀ ਕਿਰਪਾ ਨਾਲ ਇਸ ਨਾਮ ਦੇ ਰਸ ਵਿੱਚ ਮਨ ਮਸਤ ਹੋ ਜਾਂਦਾ ਹੈ। ਮਹਾਂ ਬਿਖਿਆ ਤੇ ਤੋਰ, ਜਿਹੜੀ ਮਹਾਂ ਬਿਖਿਆ ਨਾ ਸਤਸੰਗੀ, ਬਿਖਿਆ ਅਸਲ ਵਿੱਚ ਹੁੰਦਾ ਜ਼ਹਿਰ। ਜ਼ਹਿਰ ਕੀ ਹੈ? ਜੋ ਕੁਝ ਆਪਾਂ ਵੇਖਦੇ ਹਾਂ ਇਹ ਜ਼ਹਿਰ ਹੈ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਜਿਹੜੀ ਦੁਨੀਆਂ ਨੂੰ ਅਸੀਂ ਜ਼ਹਿਰ ਵਾਂਗ ਵੇਖਦੇ ਰੱਬ ਦਾ ਰੂਪ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਧੰਨ ਨੇ ਜਿਨ੍ਹਾਂ ਨੇ ਸਾਰਿਆਂ ਦੇ ਵਿੱਚ ਵਾਹਿਗੁਰੂ ਨੂੰ ਵੇਖ ਲਿਆ। ਸਾਈ ਮੀਆਂ ਮੀਰ ਜੀ ਕਹਿੰਦੇ ਮਹਾਰਾਜ ਕਿਰਪਾ ਕਰੋ, ਆਗਿਆ ਦਿਓ, ਇਹ ਜਿੰਨੇ ਲੋਕ ਤੁਹਾਡੇ ਚਾਰ ਸਿਰੇ ਖੜ੍ਹੇ ਨਾ, ਤੁਹਾਨੂੰ ਸਜ਼ਾ ਦੇ ਰਹੇ ਨੇ, ਇਹ ਸਾਰੇ ਮੈਂ ਖਤਮ ਕਰਦੇ ਹਾਂ। ਗੁਰੂ ਜੀ ਕਹਿੰਦੇ ਸਾਰਿਆਂ ਦੇ ਵਿੱਚ ਹੀ ਰੱਬ ਆ, ਇਹਨਾਂ ਸਾਰਿਆਂ ਵਿੱਚ ਹੀ ਵਾਹਿਗੁਰੂ ਹੈ, ਪਰਮਾਤਮਾ ਆਪ ਹੀ ਹੈ, ਕਿਹਨੂੰ ਸਜ਼ਾ ਦੇਵਾਂਗੇ ਭਾਈ। ਇਸ ਲਈ ਮਹਾਂ ਬਿਖਿਆ ਤੇ ਤੋਰ, ਜਿਹੜੀ ਮਹਾਂ ਬਿਖਿਆ ਸੰਸਾਰ ਹੈ ਨਾ, ਇਹਦੇ ਵੱਲੋਂ ਆਪਣੀ ਬਿਰਤੀ ਸੁਰਤੀ ਨੂੰ ਤੋੜਨਾ ਹੈ, ਸਾਰਿਆਂ ਦੇ ਵਿੱਚ ਵਾਹਿਗੁਰੂ ਨੂੰ ਵੇਖਣਾ ਹੈ, ਹਰੇਕ ਵਿੱਚ ਪਰਮਾਤਮਾ ਨੂੰ ਵੇਖਣਾ ਹੈ, ਹਰੇਕ ਜੋਤ ਨਿਰੰਕਾਰ ਦੀ ਵੇਖਣੀ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿੰਨ ਪਰਬਤ ਹੈ ਪਾਰ, ਬ੍ਰਹਮ ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦੇ ਦਿਸੇ ਸਮਾਹੇ। ਸਾਨੂੰ ਤੇ ਆਪਣੇ ਵਿੱਚ ਰੱਬ ਨਹੀਂ ਦੀਦਾ, ਸਾਨੂੰ ਦੂਜਿਆਂ ਵਿੱਚ ਕੀ ਦਿਸਣਾ। ਗੁਰੂ ਅਰਜਨ ਦੇਵ ਨੂੰ ਤੇ ਅੱਗ ਦੇ ਵਿੱਚ ਹੀ ਰੱਬ ਦਿਸ ਰਿਹਾ, ਪੌਣ ਪਾਣੀ ਬੈ ਸੰਤਰ ਮਾਹੇ, ਹਵਾ ਦੇ ਵਿੱਚ ਵੀ ਵਾਹਿਗੁਰੂ, ਪਾਣੀ ਵਿੱਚ ਵੀ ਵਾਹਿਗੁਰੂ, ਅੱਗ ਦੇ ਵਿੱਚ ਵੀ ਵਾਹਿਗੁਰੂ, ਸਾਰਿਆਂ ਵਿੱਚ ਵਾਹਿਗੁਰੂ ਦੀਦਾ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ। ਇਸ ਲਈ ਮਹਾਂ ਬਿਖਿਆ ਜਿਹੜੀ ਹੈ ਇਹਦੇ ਵੱਲੋਂ ਮਨ ਨੂੰ ਤੋੜ ਲਈਏ। ਆਇਓ ਸਰਨ ਦੀਨ ਦੁੱਖ ਭੰਜਨ, ਬੇਨਤੀਆਂ ਕਰਨੀਆਂ ਹਨ ਵਾਹਿਗੁਰੂ ਅੱਗੇ, ਬੇਨਤੀਆਂ ਕਰਨੀਆਂ ਹਨ ਗੁਰੂ ਅੱਗੇ। ਜਦੋਂ ਗੁਰੂ ਘਰ ਆਉਂਦੇ ਹਾਂ ਨਾ ਸਤਸੰਗੀਓ, ਅਤੇ ਸੱਚੇ ਪਾਤਸ਼ਾਹ ਜੀ ਦੇ ਦਰਬਾਰ 'ਚ ਆਉਂਦਿਆਂ ਬੇਨਤੀ ਦੇ ਸ਼ਬਦ ਪੜ੍ਹਦੇ ਆਇਆ ਕਰੋ।

ਅਭੈ ਦਾ ਅਰਥ ਹੁੰਦਾ ਜਿਹੜਾ ਦਰ ਤੋਂ ਰਹਿਤ ਹੋ ਜਾਏ। ਪਦ ਦਾ ਅਰਥ ਹੁੰਦਾ ਪਦਵੀ, ਦਾਨ ਸਿਮਰਨ ਸਵਾਮੀ ਕੋ, ਜਿਹੜਾ ਪਰਮਾਤਮਾ ਦਾ ਸਿਮਰਨ ਹੈ ਇਹ ਡਰ ਤੋਂ ਰਹਿਤ ਕਰ ਦਿੰਦਾ। ਤਾਂ ਹੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ 'ਤੇ ਚੌਂਕੜਾ ਮਾਰ ਕੇ ਬੈਠੇ ਨੇ ਅਤੇ ਅੱਗ ਤੋਂ ਤਾਂ ਡਰ ਲੱਗਦਾ। ਜੇਠ ਹਾੜ ਦੇ ਦਿਨ ਨੇ, ਅੱਗ ਤੋਂ ਦੂਰ ਦੂਰ ਸੇਕ ਪੈਂਦਾ, ਬੰਦਾ ਪਿਛਾਂ ਹੋ ਜਾਂਦਾ। ਪਰ ਗੁਰੂ ਅਰਜਨ ਦੇਵ ਜੀ ਚੌਂਕੜਾ ਮਾਰ ਕੇ ਬੈਠ ਗਏ। ਕਿਉਂ? ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਪਰਮੇਸ਼ਰ ਨੂੰ ਜਪਿਆ, ਸਾਰੇ ਡਰ ਹੀ ਮੁੱਕ ਗਏ। ਡਰ ਕਾਹਦਾ? ਮੈਂ ਮਰ ਨਾ ਜਾਵਾਂ। ਪਾਣੀ 'ਚ ਵੜਨ ਤੋਂ ਕਿਉਂ ਡਰਦੇ ਹਾਂ? ਕਿਤੇ ਮੈਂ ਡੁੱਬ ਕੇ ਨਾ ਮਰ ਜਾਵਾਂ। ਮੌਤ ਦਾ ਡਰ ਹੀ ਹੈ। ਹਨੇਰੇ ਤੋਂ ਕਿਉਂ ਡਰ ਲੱਗਦਾ? ਮੈਨੂੰ ਕੁਛ ਅੰਦਰ ਵੜਿਆ ਅਤੇ ਕੁਛ ਮੈਨੂੰ ਹੋ ਨਾ ਜਾਵੇ। ਇਸ ਲਈ ਸਾਰੇ ਡਰ ਮੁੱਕ ਗਏ ਨਾਮ ਜਪ ਕੇ। ਅਭੈ ਪਦ ਦਾਨ ਸਿਮਰਨ ਸਵਾਮੀ ਕੋ, ਵਾਹਿਗੁਰੂ ਦਾ ਸਿਮਰਨ ਕੀਤਾ, ਸਾਰੇ ਡਰ ਮੁੱਕ ਗਏ, ਉੱਚੀ ਪਦਵੀ ਮਿਲ ਗਈ। ਪ੍ਰਭ ਨਾਨਕ ਬੰਧਨ ਸ਼ੋਰ ਸਮਾਪਤੀ 'ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਿਹਰ ਕਰਦੇ ਨੇ, ਭਾਈ ਬੇਨਤੀ ਕਰੋ। ਪ੍ਰਭ ਨਾਨਕ ਬੰਧਨ ਸ਼ੋਰ, ਹੇ ਵਾਹਿਗੁਰੂ ਮੇਰੇ ਦਾਸ ਦੇ ਬੰਧਨ ਕੱਟ ਦਿਓ। ਜਨਮ ਦੇ, ਮਰਨ ਦੇ, ਹੰਗਤਾ ਦੇ, ਮਮਤਾ ਦੇ, ਮੇਰ ਦੇ, ਤੇਰ ਦੇ ਬੰਧਨ ਇਹ ਸੱਚੇ ਪਾਤਸ਼ਾਹ ਕੱਟ ਦਿਓ, ਮੇਰੇ 'ਤੇ ਮਿਹਰ ਕਰੋ। ਸੋ ਸਤਿਗੁਰਾਂ ਨੇ ਇਹ ਕਿਰਪਾ ਕੀਤੀ ਸਤਸੰਗ ਜੀਓ ਕਿ ਜਿਹੜੇ ਪਰਮਾਤਮਾ ਦੇ ਨਾਮ ਨਾਲ ਜੋੜਦੇ ਨੇ ਉਹਨਾਂ ਦਾ ਸਤਿਕਾਰ ਕਰੀਏ ਔਰ ਪਰਮੇਸ਼ਰ ਦਾ ਨਾਮ ਜਪੀਏ, ਗੁਰੂ ਦੀ ਸਰਨ 'ਚ ਆ ਕੇ ਬੇਨਤੀਆਂ ਕਰੀਏ, ਵਾਹਿਗੁਰੂ ਕਿਰਪਾ ਕਰਨਾ ਕਰੋ ਸਾਡੇ 'ਤੇ, ਸਾਡੇ 'ਤੇ ਤਰਸ ਕਰੋ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾ ਤੁਹਾਰ ਮਾਰੇ। ਤੁਹਾਡੇ ਦਰ 'ਤੇ ਆਇਆਂ ਦੀ ਲਾਜ ਰੱਖੋ, ਸਾਡੀ ਬਾਂਹ ਫੜ ਲਓ। ਬਾਹਾਂ ਪਕੜ ਕੱਢ ਲੀਨੂੰ ਆਪਣਾ ਗ੍ਰਹਿ, ਅੰਧ ਕੂਪ 'ਤੇ ਮਾਇਆ ਠਾਕੁਰ ਤੁਮ ਸਰਨ ਆਈ ਆਇਆ। ਸੱਚੇ ਪਾਤਸ਼ਾਹ ਮੈਂ ਤੁਹਾਡੀ ਸਰਨ ਆਇਆ, ਮੇਰੀ ਬਾਂਹ ਤੋਂ ਫੜ ਕੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿਓ। ਗੁਰੂ ਕਿਰਪਾ ਕਰਨ ਸਤਸੰਗ ਜੀ, ਧੰਨ ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾ ਰਹੇ ਹਾਂ। ਪ੍ਰਬੰਧਕ ਵੀਰਾਂ ਵੱਲੋਂ ਆਪ ਨੂੰ ਸੂਚਿਤ ਕੀਤਾ ਜਾ ਰਿਹਾ, ਅੱਜ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਨੇ, ਸੋਹਣੀ ਸਾਹਿਬ ਦੇ ਜਾਪ ਵੀ ਚੱਲ ਰਹੇ ਨੇ। ਸੋ ਪਰਸੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਜੋੜ ਮੇਲਾ ਛਬੀਲਾਂ ਦੇ ਸਤਸੰਗੀਓ ਲੰਗਰ ਲੱਗਣਗੇ। ਵੱਧ ਤੋਂ ਵੱਧ ਤਨ ਕਰਕੇ, ਮਨ ਕਰਕੇ, ਧਨ ਕਰਕੇ ਸੇਵਾ ਕਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਗੁਰੂ ਮੇਹਰ ਕਰਨ ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਸਰਬੱਤ ਸੰਗਤ ਦੀ ਹਾਜ਼ਰੀ, ਚੱਲਿਆ ਕਦਮ, ਤਿਲ ਫੁਲ ਭੇਟਾਵਾਂ, ਸੇਵਾਵਾਂ, ਹਾਜ਼ਰੀਆਂ, ਰਸਤਾਂ ਬਸਤਾਂ ਸੱਚੇ ਪਾਤਸ਼ਾਹ ਦਰ ਪ੍ਰਵਾਨ ਕਰਨ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਬਹਿਰਦਾਸ, ਜੀਓ ਪਿੰਡ ਸਭ ਤੇਰੀ ਰਾਸ।

ਸਿਮਰਨ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਸੁਰਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਮ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇਗ ਚਲਾਈ ਦੇਗ ਵਾਹੀ, ਦੇ ਕੇ ਅਨਡਿੱਟ ਕੀਤਾ, ਤਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਅਸੀਸ ਦਿੱਤੇ, ਬੰਦ ਬੰਦ ਕਟਵਾਏ, ਕੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸਾਂ ਸਵਾਸਾਂ, ਸਿੰਘ ਨੇ ਭਾਈ ਤੇਰਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਾਦਾ ਰੱਖਾ, ਅਕਾਲ ਪੁਰਖ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਸਦਾ ਸਹਾਇ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਗੁਰੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਮਾੜਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮਿਹਰਾਮ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ, ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ, ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੇ ਦਾਰੇ ਬਖਸ਼ੇ, ਉਪਰੰਤ ਆਪ ਜੀ ਦੀ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ, ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਹੋਏ, ਸਮੁੱਚੀਆਂ ਸੇਵਾ ਮਨਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਂ ਵਾਸਤੇ ਸਤਿਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ, ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਾਈ, ਸੰਗਤ ਦੀ ਹਾਜ਼ਰੀ ਤਿਲ ਫਲਵੇਟਾ ਕੀਤੀ, ਦਰਗਰ ਵਿਖੇ ਕੀਤੀਆਂ ਸੇਵਾ ਮੰਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲ ਦਾਤਾ ਬਖਸ਼ਣੀਆਂ, ਹਰਪ੍ਰੀਤ ਕੌਰ ਵੱਲੋਂ ਸਹਿਜ ਪਾਠ ਆਪ ਕੀਤਾ ਭੋਗ ਦੀ ਅਰਦਾਸ ਹੈ। ਸਹਿਜ ਪਾਠ ਦੇ ਮੱਧ ਦੀ ਅਰਦਾਸ ਪਰਿਵਾਰ ਹਰਪ੍ਰੀਤ ਕੌਰ ਵੱਲੋਂ ਗੁਰਦੁਆਰਾ ਸਾਹਿਬ ਰੱਖੇ ਹਨ, ਪਰਿਵਾਰ ਦੀਆਂ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰ ਰਹੇ। ਕਰਮਜੀਤ ਸਿੰਘ ਵੱਲੋਂ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਗ ਅਤੇ ਲੰਗਰ ਸੱਜ ਕੇ ਹਾਜ਼ਰ ਦਰ ਪ੍ਰਵਾਨ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ੋ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ, ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਔਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਇਸ ਬੇਨਤੀ ਅਨੁਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੇ ਹੋ ਆਪ ਜੀ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰੂ ਮਹਾਰਾਜ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਾਂ ਹੁਣ ਪਰਿਵਾਰਾਂ ਵੱਲੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਸੰਪੂਰਨਤਾ ਹੋ ਰਹੀਆਂ ਹਨ। ਉਪਰੰਤ ਐਤਵਾਰ ਦੀਵਾਨ ਸਜ ਰਹੇ ਹਨ। ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਗਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਅਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਸ਼ਰਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਤ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀ ਦਰ ਕਰਦੇ ਸੇਵਕ ਪਰਿਵਾਰਾਂ ਵੱਲੋਂ ਸੰਗਤਾਂ ਵੱਲੋਂ ਆਪ ਜੀ ਦੇ ਚਰਨ ਪਰਸਦਿਆਂ ਹੋਇਆਂ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਦੇ ਚਾਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ ਇੱਕ ਸਹਿਜ ਪਾਠ ਪ੍ਰਾਰੰਭ ਹੋਏ ਸਤਿਗੁਰੂ ਜੀ ਸੰਪੂਰਨਤਾਵਾਂ ਹੋਈਆਂ ਹਨ ਪਹਿਲਾ ਅਖੰਡ ਪਾਠ ਸਾਹਿਬ ਸੁਰਜੀਤ ਕੌਰ ਪਰਿਵਾਰ ਵੱਲੋਂ ਸਰਦਾਰ ਹਰਭਜਨ ਸਿੰਘ ਜੀ ਦੀ ਸਾਲਾਨਾ ਯਾਦ ਮਿੱਠੀ ਯਾਦ ਮਨਾਉਂਦਿਆਂ ਹੋਇਆਂ ਸ੍ਰੀ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤ ਸਵਾਸਥ ਸੇਵਾਵਾਂ ਲਈ ਕਿਰਪਾ ਕਰਨੀ ਵਿਛੜੀ ਆਤਮਾ ਨੂੰ ਚਰਨਾਂ ਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਭਾਣਾ ਮਨ ਦਾ ਬਲ ਬਖਸ਼ਿਸ਼ ਕਰਨਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਦੂਸਰਾ ਅਖੰਡ ਪਾਠ ਸਾਹਿਬ ਸੰਗਤਾਂ ਪਰਿਵਾਰਾਂ ਵੱਲੋਂ ਸੰਤ ਬਾਬਾ ਸਤਪਾਲ ਸਿੰਘ ਜੀ ਕਹਰੀ ਸਾਰੀ ਵਾਲੇ ਉਹਨਾਂ ਦੀ ਮਿੱਠੀ ਯਾਦ ਸਾਲਾਨਾ ਬਰਸੀ ਮਨਾਉਂਦਿਆਂ ਹੋਇਆਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ ਕਿਰਪਾ ਕਰਨੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਤੀਸਰਾ ਅਖੰਡ ਪਾਠ ਸਾਹਿਬ ਰਜੇਸ਼ ਕੁਮਾਰ ਗਗਨਦੀਪ ਸਿੰਘ ਪਰਿਵਾਰ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਾਰੋਬਾਰ ਦੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ ਕਿਰਪਾ ਕਰਨੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਚੌਥਾ ਅਖੰਡ ਪਾਠ ਸਾਹਿਬ ਮਨਜੀਤ ਸਿੰਘ ਵੜੈਚ ਪਰਿਵਾਰ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਸਹਿਜ ਪਾਠ ਦੀ ਸੇਵਾ ਨਰਿੰਦਰ ਸਿੰਘ ਗਰੇਵਾਲ ਪਰਿਵਾਰ ਬੱਚੇ
ਅਮਰਨ ਸਿੰਘ ਗਰੇਵਾਲ ਦੀ ਤੰਦਰੁਸਤੀ ਸਿਹਤ ਜਾਬੀ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸ ਸੇਵਾ ਲਈ ਕਿਰਪਾ ਕਰਨੀ। ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਾਰਥਨਾ, ਬੱਚੇ ਅਮਰਨ ਸਿੰਘ ਦੇ ਸਿਰ 'ਤੇ ਮਿਹਰ ਪ੍ਰਾਰਥਨਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣ, ਸਮੂਹ ਪਰਿਵਾਰਾਂ ਸੰਗਤਾਂ ਨੂੰ ਆਪ ਜੀ ਨੂੰ ਸੋਨੇ ਰਮਾਲੇ ਭੇਟ ਕਰਦੇ ਨੇ ਅੰਗੀਕਾਰ ਕਰਨੇ, ਅਤੇ ਸਰ ਭਾਈ ਹਰਬੰਸ ਸਿੰਘ ਪਰਮਜੀਤ ਕੌਰ ਵੱਲੋਂ ਦੇਖਦੀਆਂ ਸੇਵਾ ਕਰਦਿਆਂ ਹੋਇਆਂ ਰਿਸ ਭੇਟ ਕਰਦੇ ਹਾਂ ਆਪਣੇ ਬੱਚਿਆਂ ਗੁਰਸੇਵਕ ਸਿੰਘ, ਸਿਮਰਨਜੀਤ ਸਿੰਘ ਬੱਚਿਆਂ ਦੀ ਗ੍ਰੈਜੂਏਸ਼ਨ ਹੋਣ ਦੀ ਸ਼ੁਕਰ ਹੋਣ 'ਤੇ ਸ਼ੁਕਰਾਨਾ ਕਰਦਿਆਂ ਹੋਇਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਪਰਿਵਾਰ ਅਤੇ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਦੇਖਦੀਆਂ ਸੇਵਾਵਾਂ ਕਰਦੇ ਹਨ, ਕਿਰਪਾ ਕਰਨੀ। ਪਰਿਵਾਰ ਅਤੇ ਬੱਚਿਆਂ ਦੇ ਸਿਰ 'ਤੇ ਮਿਹਰ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਨੂੰ ਉੱਚ ਵਿਦਾ ਦਾਨ ਬਖਸ਼ਣਾ, ਮਾਤਾ ਪਿਤਾ ਆਗਿਆਕਾਰੀ ਵੱਲੋਂ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ, ਸੇਵਕ ਪਰਿਵਾਰਾਂ ਵੱਲੋਂ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰ ਇਸ ਸੰਬੰਧ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ। ਚਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਕੀਆਂ ਸੰਪੂਰਨਤਾਵਾਂ ਜੀ ਕੀ ਅਰਦਾਸ, ਇੱਕ ਸਹਿਜ ਪਾਠ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਸੁਬੇਂਤੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਮਕਸੂਲਾਈ ਸ੍ਰੀ ਮੁਖਵਾਕ

ਸੁਨਿਆਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਵਾਰੀ ਸਤਸੰਗਤ ਸਤਿਗੁਰਾਂ ਨੇ ਪਾਰ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਅਖੰਡ ਪਾਠਾਂ ਦੇ ਭੋਗ ਪਏ। ਆਹ ਹੁਣ ਜਿਹਨੇ ਜਿਹਨਾਂ ਪਰਿਵਾਰਾਂ ਨੇ ਅਖੰਡ ਪਾਠਾਂ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਸਿਰ ਉਪੋ ਦਿੱਤਾ ਜਾਵੇਗਾ। ਸਾਰੇ ਹੀ ਪਰਿਵਾਰਾਂ ਦੇ ਚਰਨਾਂ 'ਚ ਬੇਨਤੀ ਆ, ਉਪੋ ਆਪਣਾ ਸਿਰ ਉਪੋ ਲਵਾ ਕੇ ਜੀ। ਗੁਰਪ੍ਰੀਤ ਸਿੰਘ ਜੀ ਪਰਿਵਾਰ ਵੱਲੋਂ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਕਰਵਾਇਆ, ਉਹਨਾਂ ਨੂੰ ਬੇਨਤੀ ਕਰਾਂਗਾ। ਮਨਜੀਤ ਸਿੰਘ ਵੜੈਚ, ਗਗਨਦੀਪ ਸਿੰਘ ਅਤੇ ਰਮੇਸ਼ ਕੁਮਾਰ ਜੀ, ਹਰਭਜਨ ਸਿੰਘ ਜੀ ਦੀ ਸਲਾਨਾ ਬਰਸੀ ਅਤੇ ਸਤਿਕਾਰਯੋਗ ਬੀਬੀ ਸੁਰਜੀਤ ਕੌਰ ਜੀ। ਬੋਲੇ ਸੋਨਿਹਾਰ

ਜਾਨ ਕਰੋ ਦੁਬਾਰਾ ਹਮਰੇ ਦੁਸ਼ਵੇ ਤੁੰਗਾਵੋ ਆਪਾ ਦੇ ਮੋਹ ਬਚਾਵੋ ਸੁਖੀ ਉਸੇ ਮੋਰ ਪਰਿਵਾਰਾ ਸੇਵ ਸਿੱਖ ਸਭ ਕਰਤਾਰਾ ਮੋਰ ਛਾਨ ਕਰਦੇ ਕਰੀਏ ਸਭੈ ਕੁਆ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੁਰ ਪੈ ਕੀ ਰਹਿ ਪਿਆ ਸਤ ਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੇਵ ਸਿੱਖ ਮਾਰੇ ਤਾਰੀਏ ਚੁੰਝੁਨ ਸੁਤਰਾ ਮਾਰੇ ਮਾਰੀਏ ਆਪ ਹਾਰ ਦੇ ਮੁਝੇ ਵਰੀਐ ਮਨ ਕਾਲ ਕਾ ਤ੍ਰਾਸਨ ਵਰੀਐ ਹੂ ਜੋ ਸਦਾ ਮਾਰੇ ਪੱਛਾ ਸਰੀਰ ਤੁਝੋ ਕਰਿਓ ਰਚਾ ਰੱਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਕੇ ਹੰਤਾ ਤੁਮੋ ਪੁਰੀ ਤਰਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸਿਵ ਜੀ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸਭ ਕੀਓ

ਭਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕੇ ਵਸਿਆ ਪ੍ਰਥਮ ਸੰਸਾਰਾ ਇੱਕ ਰੂਪ ਨੂੰ ਉਸ ਰੂਪਾ ਰੰਗ ਪਿਓ ਰਾਵ ਕੇ ਭੂਪਾਂਡ ਜਿਰ ਸਿਦ ਕੀਨੀ ਉਤਜ ਖਾਨ ਬੋਰਜ ਦੀਨੀ ਕਉ ਫੂਲ ਰਾਜਾ ਬੈਠਾ ਕਉ ਸਿੰਧ ਪਿਓ ਸ਼ੰਕਰ ਕੱਟਾ ਸਗਰੀ ਸਿਰ ਦਿਖਾਏ ਚੰਬਵਾ ਜੁਗਾ ਸਰੂ ਸੁਅੰਭਵ ਆਪ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਪਾਤਾ ਸਗਲ ਮਲੇਸ਼ ਕਰੋਣ ਘਾਤਾ ਜੇ ਅਸਤਿਤਾ ਸਰਣੀ ਪਰੇ ਤਿਨਕੇ ਦੁਸ਼ ਦੁਖ ਮੈਂ ਮਰੇ ਪੁਰਸ਼ ਜੀਵਨ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਡਾਰੇ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਆਏ ਘਰ ਨਾਉ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰ ਬਖਸ਼ਾਂ ਕੀਤੀਆਂ ਸੇਵਕ ਪਰਿਵਾਰਾਂ ਪਾਸੋਂ ਚਾਰ ਸ੍ਰੀ ਅਖੰਡ ਪਾਠ ਦੀ ਸੇਵਾ ਲਈਆਂ ਉਪਰੰਤ ਸਤਿਗੁਰੂ ਨਾਲ ਆਪ ਪਿੱਤਰ ਬਾਣੀ ਚੌਪੀ ਸਾਹਿਬ ਦੇ ਜਾਪ ਹੋਏ ਸਮੁੱਚੀਆਂ ਸੇਵਾ ਮਨ ਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸਮਤ ਬਖਸ਼ਣੀ ਆਪ ਜੀ ਪਿੱਤਰ ਸੁਖਾ ਸਰੂਪ ਦੇ ਸੁਖਾਸ ਹੋ ਰਹੇ ਹਨ ਚੌਪੀ ਸਾਹਿਬ ਦੇ ਜਾਪ ਹੋਏ ਸਮੁੱਚੀਆਂ ਸੇਵਾ ਮਨ ਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸਮਤ ਬਖਸ਼ਣੀ ਨਿੱਜ ਸਥਾਨ ਜਾਣ ਵਾਸਤੇ ਤਿਆਰੇ ਕੀਤੇ ਹਨ ਆਪ ਜੀ ਚੱਲਣ ਵਾਸਤੇ ਆਗਿਆ ਬਖਸ਼ੋ ਰਸਤੇ ਬਾਅਦ ਘਾਟ ਸਾਈ ਹੋਣਾ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਜਿਤਾ ਵੈ ਨਾਨਕ ਨਾਮ ਜੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ ਚਾਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ। ਅਰਦਾਸ ਬੇਨਤੀ ਕੀਤੀ ਗਈ ਹੈ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਮਹਾਰਾਜ ਗੁਰਮਤਿ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ। ਸੋ ਇੱਕ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਨੇ। ਸੋ ਮਹਾਰਾਜ ਉਹਨਾਂ ਦੇ ਪਰਿਵਾਰ ਦੀਆਂ ਵੀ ਅਰਦਾਸ ਬੇਨਤੀਆਂ ਸਰਵਣ ਕਰਨ। ਅਤੇ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਚਾਰ ਖੰਡ ਪਾਠ ਸਾਹਿਬ ਦੀ ਹਾਜ਼ਰੀ ਭਰੀ ਹੈ, ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜੀ ਬੜੈਜ ਪਰਿਵਾਰ ਵੱਲੋਂ, ਅਤੇ ਦੂਸਰਾ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਸਤਿਕਾਰਯੋਗ ਮਹਾਂਪੁਰਸ਼

0: ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਆਓ ਪੰਚਮ ਪਾਤਸ਼ਾਹ ਦੀ ਸ਼ਹਾਦਤ ਨੂੰ ਯਾਦ ਕਰੀਏ ਅਤੇ ਸ਼ਾਮ ਨੂੰ 5 ਵਜੇ 3 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ ਮੰਗਲਵਾਰ ਨੂੰ ਉਹਨਾਂ ਦੇ ਭੋਗ ਪਾਏ ਜਾਣਗੇ। ਮੰਗਲਵਾਰ ਨੂੰ ਸ਼ਹਾਦਤ ਹੋਈ ਗੁਰੂ ਸਾਹਿਬ ਜੀ ਦੀ। ਆਪਾਂ ਸਾਰਿਆਂ ਨੇ ਆ ਕੇ ਗੁਰੂ ਜੀ ਨੂੰ ਯਾਦ ਕਰਨਾ ਅਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਨਾ। ਆਓ ਹੁਣ ਮੈਂ ਬੇਨਤੀ ਕਰਦਾ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਉਣ, ਉਹਨਾਂ ਨੂੰ ਉਹਨਾਂ ਦੇ ਜਥੇ ਦਾ ਉਹਨਾਂ ਨੂੰ ਬੇਨਤੀ ਕਰਦਾ ਕਿ ਆਪ ਸੰਗਤਾਂ ਨੂੰ ਕੀਰਤਨ ਦੇ ਨਾਲ ਜੋੜਨ, ਕੀਰਤਨ ਸਰਵਣ ਕਰਾਉਣ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰਪਿਆਰੀ ਸਾਹਿਬ ਸੰਗਤ, ਮੈਂ ਬੇਨਤੀ ਕਰਾਂਗਾ ਅਖੰਡ ਪਾਠ ਜਿਹਨਾਂ ਨੇ ਕਰਵਾਏ ਨੇ ਪਰਿਵਾਰਾਂ ਨੇ, ਜੇ ਗੱਲਾਂ ਕਰਨੀਆਂ ਤਾਂ ਬਾਹਰ ਚਲੇ ਚੱਲੀਏ ਆਪਾਂ ਲੰਗਰ ਦੇ ਵਿੱਚ, ਤਾਂ ਕਿ ਦੀਵਾਨ ਦੀ ਸ਼ੁਰੂਆਤ ਜੋ ਹੈ ਕੀਰਤਨ ਦੇ ਵਿੱਚ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਜੁੜ ਬੈਠੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਵਡਭਾਗੀ ਹਰ ਸੰਗਤ ਪਾਵੈ, ਵੱਡੇ ਭਾਗ ਸਾਧ ਸੰਗਤ ਪਾਈ, ਸਤਿਗੁਰਾਂ ਜੀ ਦੀ ਕਿਰਪਾ ਬਖਸ਼ਿਸ਼ ਸਦਕਾ ਹੀ ਗੁਰੂ ਪਾਤਸ਼ਾਹ ਦੀ ਸੰਗਤ 'ਚ ਆਉਣ ਦਾ ਸੁਭਾਗ, ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਸਾਨੂੰ ਸਾਰਿਆਂ ਨੂੰ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਅਤੇ ਮਹਾਨ ਪਵਿੱਤਰ ਸਥਾਨ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਦਾਸ ਪਾਸੋਂ ਵੀ ਸੇਵਾ ਲਈ, ਕੁਛ ਸਾਲਾਂ ਵਿੱਚ 6 ਸਾਲ ਦੀ ਸੇਵਾ, ਪਰ ਬੜੇ ਸਤਿਕਾਰਯੋਗ ਭਾਈ ਸਾਹਿਬ ਸਰਬਜੀਤ ਸਿੰਘ ਜੀ, ਲਾਡੀ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲੇ। ਇੱਕ ਦਾਤ ਹੁੰਦੀ ਹੈ, ਇੱਕ ਬਖਸ਼ਿਸ਼ ਹੁੰਦੀ ਹੈ ਕੀਰਤਨ ਦੀ, ਜਿਹੜੀ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਮੇਰੇ ਤੋਂ ਬਹੁਤ ਗਾਹਾਂ ਦੀ ਬਖਸ਼ਾਂ ਕੀਤੀਆਂ ਹੋਈਆਂ ਹਨ, ਪਰ ਬੜੇ ਵੱਡੇ ਭਾਗ ਹਨ। ਸਤਿਗੁਰਾਂ ਜੀ ਦੀ ਮਹਾਨ ਬਖਸ਼ਿਸ਼ ਹੈ, ਇਹ ਇਹਨਾਂ ਦੀ ਵਡਿਆਈ ਹੈ ਜੋ ਮੇਰੇ ਨਾਲ ਇਹ ਤਬਲੇ ਦੀ ਸੰਗਤ ਕਰ ਰਹੇ ਹਨ, ਪਰ ਮੇਰੇ ਕੋਲ ਓਨਾ ਗੁਣ ਨਹੀਂ ਹੈ ਗੁਰੂ ਸਾਹਿਬ ਦੀ ਹਜ਼ੂਰ 'ਚ, ਮੈਂ ਸੱਚ ਕਹਿੰਦਾ ਹਾਂ, ਜਿੰਨਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹਨਾਂ ਨੂੰ ਬਖਸ਼ਿਸ਼ ਕੀਤਾ ਹੈ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ, ਆਪ ਜੀ ਦਾਸ ਨਾਲ ਜੋੜੀ ਦੀ ਸੇਵਾ ਨਿਭਾ ਰਹੇ ਹੋ। ਆਓ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਆ ਰਹੇ ਹਨ ਪਰਸੋਂ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਿਫਤਾਂ ਵਿੱਚ ਹੀ ਆਓ ਜੁੜ ਬੈਠੀਏ। ਐਸੇ ਗੁਰੂ ਕੋ ਬਲਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਧੰਨ ਗੁਰੂ ਰਾਮਦਾਸ ਕੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਆਉਣ ਦੇ ਸੰਬੰਧ ਵਿੱਚ ਹੀ ਆਓ, ਇਹਨਾਂ ਸ਼ਬਦਾਂ ਰਾਹੀਂ ਲਗਾਤਾਰ ਮੇਰਾ ਕੀਰਤਨ ਦਾ ਇੱਕ ਜਿਹਦੇ ਸਟਾਈਲ ਜਿਹਨੂੰ ਕਹਿੰਦੇ ਹਨ, ਉਹ ਲਗਾਤਾਰ ਇੱਕ ਸ਼ਬਦ ਨੂੰ ਗਾ ਕੇ ਲਗਾਤਾਰ ਹੀ ਸਾਰਾ ਸੰਪੂਰਨ ਕੀਰਤਨ ਅਖੰਡ ਕੀਰਤਨ ਰੂਪ 'ਚ ਦਾਸ ਕੀਰਤਨ ਕਰਦਾ ਹੈ। ਆਪ ਜੀ ਨੇ ਕਿਰਪਾ ਕਰਨੀ, ਆਓ ਸਾਰੇ ਇਸੇ ਤਰ੍ਹਾਂ ਹੀ ਜੁੜ ਕੇ ਬੈਠ ਕੇ ਧੰਨ ਗੁਰੂ ਅਰਜਨ ਮਹਾਰਾਜ ਜੀ ਦੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸਿਫਤਾਂ ਜੁੜੀਏ। ਗੁਰੂ ਅਰਜਨ ਵਿੱਟੋਂ ਕੁਰਬਾਣੀ, ਭਾਈ ਸਾਹਿਬ ਨੇ ਬਹੁਤ ਸੋਹਣਾ ਸ਼ਬਦ ਗਾਇਨ ਕੀਤਾ ਹੈ ਸ਼ਿਵਰੰਜਨੀ 'ਚ, ਪਰ ਬਦਾਸ ਇਸੇ ਸ਼ਬਦ ਨੂੰ ਆਪਣੇ ਹੀ ਸਟਾਈਲ 'ਚ ਗਾਇਨ ਕਰੇਗਾ, ਭਾਈ ਸਾਹਿਬ ਜੀ ਸੰਗਤ ਕਰਨਗੇ। ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਭਾਈ ਸਾਹਿਬ ਜੀ ਦਾ। ਗੁਰ ਅਰਜਨ ਵਿੱਟੋਂ ਕੁਰਬਾਣੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ ਸੰਬੰਧ ਵਿੱਚ ਹੀ ਭਾਈ ਗੁਰਦਾਸ ਜੀ ਦੀ ਵਾਰ ਹੈ। ਆਓ ਜੀ ਸਾਰੇ ਜੁੜ ਬੈਠੀਏ ਜੀ,

0: ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਹੋਣ ਦੇ ਸੰਬੰਧ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ ਜੀ। ਬਹੁਤ ਬਹੁਤ ਧੰਨਵਾਦ ਮੇਰੇ ਸਤਿਕਾਰਯੋਗ ਵੱਡੇ ਵੀਰ ਜੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਜੀ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਬੜੇ ਗੁਣ ਬਖਸ਼ਿਸ਼ ਕੀਤੇ ਹਨ, ਕੀਰਤਨ ਦੇ ਤੋਂ ਤਬਲੇ ਦੇ, ਅਤੇ ਇਹਨਾਂ ਨੇ ਸਾਡੇ ਨਾਲ ਅੱਜ ਸੰਗਤ ਕੀਤੀ ਹੈ। ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਚਰਨਾਂ ਨਾਲ ਜੋੜ ਕੇ ਰੱਖਣ। ਬੁਲਾਓ ਫਤਿਹ ਜੀ, ਅਗਲਾ ਪ੍ਰੋਗਰਾਮ ਸਰਵਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਦਰਬਾਰ ਦੇ ਵਿੱਚ ਐਤਵਾਰ ਦੇ ਸਵੇਰ ਦੇ ਸਮਾਗਮਾਂ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰ ਰਹੇ ਸਨ ਸਾਡੇ ਬੜੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ ਸਾਡੇ ਬੜੇ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ, ਦਮਦਮੀ ਟਕਸਾਲ ਵਾਲੇ। ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸ਼ੇਸ਼ ਜਾਣਕਾਰੀ, ਆਪ ਜੀ ਨੂੰ ਪਤਾ ਹੀ ਹੈ ਜੋ ਜੂਨ ਦਾ ਮਹੀਨਾ ਹੈ, ਆਪਾਂ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਸਮਾਗਮਾਂ ਦੇ ਨਾਲ ਨਾਲ ਜੋ ਪਿਛਲੇ ਹਫ਼ਤੇ ਸਨ ਫਰਾਂਸਿਸਕੋ ਦੀ ਧਰਤੀ 'ਤੇ ਨਗਰ ਕੀਰਤਨ ਕੀਤਾ ਗਿਆ, ਆਪ ਸਭ ਨੇ ਉੱਥੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਅਤੇ 1984 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਇੱਕ ਸ਼ਰਧਾਂਜਲੀ ਦੇਣ ਲਈ ਉੱਥੇ ਜੋ ਪਹੁੰਚੇ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਇਸ ਮੰਗਲਵਾਰ ਨੂੰ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ, ਸੋ ਉਸ ਸੰਬੰਧ ਵਿੱਚ ਅੱਜ ਸ਼ਾਮ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ 4 ਵਜੇ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਮੰਗਲਵਾਰ ਨੂੰ ਸ਼ਾਮ ਨੂੰ 4 ਵਜੇ ਪੈਣਗੇ। ਉਸ ਤੋਂ ਉਪਰੰਤ ਗੁਰਬਾਣੀ ਦਾ ਕੀਰਤਨ ਰਾਜ ਦੇ 9 ਵਜੇ ਤੱਕ ਚੱਲੇਗਾ। ਜੋ ਇਸ ਹਫ਼ਤਾ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਨੂੰ ਸਮਰਪਿਤ ਹੋਵੇਗਾ। ਨਾਲ ਹੀ ਦੂਜੀ ਬੇਨਤੀ ਕਰਾਂ, ਜੋ ਗੁਰੂ ਘਰ ਵੱਲੋਂ ਕਲੀਨਿਕ ਚੱਲਦਾ ਹੈ, ਉਸ ਵਿੱਚ ਡਾਕਟਰਾਂ ਦੀ ਟੀਮ ਸਾਡੇ ਪਾਸ ਅੱਜ ਪਹੁੰਚੀ ਹੋਈ ਹੈ, ਜਿਨ੍ਹਾਂ ਦਾ ਸਮਾਂ 1:30 ਵਜੇ ਤੱਕ ਦਾ ਹੈ। ਜੇ ਕਿਸੇ ਨੇ ਵੀ ਕੰਸਲਟ ਕਰਨਾ ਹੋਵੇ, ਆਪ ਉਹਨਾਂ ਨਾਲ ਜਾ ਕੇ ਕੰਸਲਟ ਕਰ ਸਕਦੇ ਹੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਪਾਸੋਂ 12:10 ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਨ ਕਾਰਨ ਪਤਤ ਪਾਵਨ ਭਗਤ ਵਛਲ ਕਿਰਪਨ ਦਾਨ ਜਾਗਤ ਜੋਤ ਧੁਰ ਕੀ ਬਾਣੀ ਆਈ ਤਿੰਨ ਸਗਦੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰਿ ਨਾਨਕ ਸਾਚ ਵਖਾਨਾ ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਮਿਹਰ ਹੋਈ ਹੈ। ਆਪ ਸਤਸੰਗੀ ਕਦਮ ਕਦਮ ਚੱਲ ਕੇ ਸ਼ਰਧਾ ਪਿਆਰ ਭਾਵਨਾ ਅਦਬ ਦੇ ਨਾਲ ਗੁਰੂ ਚਰਨਾਂ 'ਚ ਪਹੁੰਚ ਰਹੇ ਹੋ। ਗੁਰਬਾਣੀ ਦਾ ਫਰਮਾਨ ਹੈ, ਭਾਵ ਸੁਹਾਵੇ ਜਾ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਡੀ ਮੁੱਖ ਸੁਹਾਵਾ, ਜਾ ਤੋ ਜਸ ਗਾਵੈ ਜੀਓ ਪਿਆ ਤੋ ਸਰਣੀ। ਸਤਿਗੁਰਾਂ ਦੇ ਦਰਸ਼ਨ ਕਰਕੇ ਅੱਖੀਆਂ ਸਫਲ ਕੀਤੀਆਂ ਹਨ, ਗੁਰੂ ਚਰਨਾਂ ਦੇ ਚਾ ਕੇ ਤਿਲ ਫੁੱਲ ਭੇਟਾ ਰੱਖ ਕੇ ਆਪਣੀ ਮਾਇਆ ਸਫਲ ਕੀਤੀ ਹੈ, ਸਤਿਗੁਰਾਂ ਦੇ ਹਜ਼ੂਰ ਨਮਸਕਾਰ ਕਰਕੇ ਆਪਣਾ ਮਸਤਕ ਸਫਲ ਕੀਤਾ ਹੈ, ਔਰ ਕੰਨਾਂ ਨਾਲ ਗੁਰੂ ਮਹਾਰਾਜ ਜੀ ਦੀ ਪਵਿੱਤਰ ਬਾਣੀ ਕੀਰਤਨ ਸੁਣ ਕੇ ਆਪਣੇ ਕਰਮ ਸਫਲ ਕੀਤੇ ਹਨ, ਔਰ ਜੀਓ ਪਿਆ ਤੋਂ ਸਰਣੀ ਅਤੇ ਜੀਵ ਆਤਮਾ ਪਵਿੱਤਰ ਹੋ ਰਹੀ ਹੈ ਗੁਰੂ ਕੀ ਸਰਣ ਵਿੱਚ ਬੈਠ ਕੇ। ਸੋ ਸਤਿਗੁਰਾਂ ਨੇ ਪਾਰ ਮਿਹਰ ਕੀਤੀ, ਅੰਮ੍ਰਿਤ ਵੇਲੇ ਤੋਂ ਨਾਮ ਬਾਣੀ ਦੀ ਵਰਖਾ ਹੋ ਰਹੀ ਹੈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪੂਰਨ ਨਿਰਵਿਘਨ ਭੋਗ ਪਏ ਹਨ। ਉਪਰੰਤ ਆਪ ਜੀ ਨੇ ਬਹੁਤ ਭੈ ਪਿਆਰ ਦੇ ਨਾਲ ਗੁਰੂ ਕੀ ਗੋਦ ਵਿੱਚ ਬੈਠ ਕੇ ਭਲੋ ਭਲੋ ਰੇ ਕੀਰਤਨੀਆ, ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਕਹਿ ਸੁਣ ਰੇ ਮਨਾ ਕਰ ਕੀਰਤਨ ਹੋਏ ਉਧਾਰ। ਸੋ ਕਲਯੁੱਗ ਦੀ ਭਗਤੀ ਕੀਰਤਨ ਸ਼੍ਰਵਣ ਕੀਤਾ ਹਜ਼ੂਰੀ ਰਾਗੀ ਜਥਾ ਔਰ ਗੁਰੂ ਘਰ ਦੇ ਮੁੱਖ ਗ੍ਰੰਥੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਮੇਰੇ ਸ਼ਹਿਰ ਤੋਂ ਹਨ, ਅੰਮ੍ਰਿਤਸਰ ਸਾਹਿਬ ਤੋਂ। ਸੋ ਗੁਰੂ ਨੇ ਕਿਰਪਾ ਕੀਤੀ ਹੈ, ਤਿੰਨਾਂ ਨੇ ਬਹੁਤ ਪਿਆਰ ਨਾਲ ਗੁਰੂ ਅਰਜਨ ਦੇਵ ਸਾਹਿਬ ਦੀ ਮਹਿਮਾ ਗਾਇਨ ਕੀਤੀ ਹੈ। ਹੁਣ ਕੁਝ ਸਮਾਂ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਗੁਰ ਅਰਜਨ ਵਿੱਟੋ ਕੁਰਬਾਣੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਤੋਂ ਬਲਿਹਾਰ ਕੁਰਬਾਨ ਜਾਵਾਂਗੇ। ਮੇਰੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਕਰਮ ਮਨ ਕਰਕੇ ਲਵਾਇਓ। ਪਿਆਰ ਨਾਲ ਸਾਰੀ ਸੰਗਤ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਰਸਨਾ ਕਰ ਲਈਏ ਪਵਿੱਤਰ, ਪਿਆਰ ਨਾਲ ਬੋਲੀਏ ਸਤਨਾਮ ਸ੍ਰੀ ਵਾਹਿਗੁਰੂ। ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਸੰਗਤਾਂ ਕਰਦੀ ਹਾਂ, ਕਈ ਨਿਤਨੇਮੀ ਨਿਤਨੇਮ ਦੇ ਨਾਲ ਕਰਦੇ ਸੁਖਮਨੀ ਸਾਹਿਬ, ਔਰ ਵਿਸ਼ੇਸ਼ ਸਮਾਗਮਾਂ 'ਤੇ ਵਿਸ਼ੇਸ਼ ਤੌਰ 'ਤੇ ਸਿਮਰਨ ਚੱਲਦਾ, ਜਿਵੇਂ ਹੁਣ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ 'ਤੇ ਚੱਲ ਰਿਹਾ, ਔਰ ਮਾਘੀ 'ਤੇ 40 ਦਿਨ ਦਾ ਜਾਪ ਵੀ ਸੰਗਤਾਂ ਕਰਦੀ ਹਾਂ। ਚੁਪਹਿਰੇ ਸਮਾਗਮ ਹੁੰਦੇ ਨੇ ਅਤੇ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ। ਸੁਖਮਨੀ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਜਿਉਂ ਮੰਦਰ ਕੋ ਥੰਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਨ। ਕਹਿੰਦੇ ਜਿਵੇਂ ਕੋਈ ਮਕਾਨ ਡਿੱਗਦਾ ਹੋਵੇ, ਡਿੱਕੋ ਡੋਲੇ ਖਾ ਰਿਹਾ ਹੋਵੇ, ਥੱਲੇ ਥੰਮੀ ਲਾ ਦੀਏ ਤੇ ਉਸ ਨੂੰ ਥੰਮ ਲੈਂਦਾ ਹੈ ਥੰਮਾ। ਇਸੇ ਤਰ੍ਹਾਂ ਸਾਡਾ ਜਿਹੜਾ ਮਨ ਹੈ ਇਹ ਵੀ ਭੱਜਿਆ ਫਿਰਦਾ ਸਤਸੰਗ ਦੀ। ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਦਹਿ ਸੀ ਸੰਗਤ ਮਿਲੇ ਥੋ ਤੈ ਸੋ ਫਲ ਖਾਏ। ਜਿਹੋ ਜਿਹੀ ਸੰਗਤ ਮਿਲਦੀ ਹੈ ਉਹੋ ਜਿਹਾ ਮਨ ਨੂੰ ਫਿਰ ਫਲ ਮਿਲਦਾ ਸਤਸੰਗੀਓ। ਅਤੇ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ ਕਿ ਵਾਹਿਗੁਰੂ ਦਾ ਨਾਮ ਜਪਣ ਨਾਲ, ਗੁਰੂ ਦਾ ਸ਼ਬਦ ਦਾ ਆਸਰਾ ਲੈਣ ਨਾਲ ਮਨ ਟਿਕ ਜਾਂਦਾ। ਜਿਉਂ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਣ। ਅਗਲਾ ਬਚਨ ਗੁਰੂ ਅਰਜਨ ਦੇਵ ਜੀ ਕਰਦੇ ਸੁਖਮਨੀ ਸਾਹਿਬ

ਵਿੱਚ ਪਵਿੱਤਰ ਬਚਨ ਨੇ ਉਗਮਣ ਹੋ ਤੇ ਆਥਾਵਣ ਹੋ ਚਹੁ ਚੱਕੀ ਕੀਨ ਲੋਹਾ, ਜਿੰਨੀ ਗੁਰੂ ਨਾ ਸੇਵਿਓ ਮਨ ਮੁੱਖਾਂ ਪਿਆ ਮੂਆ। ਗੁਰੂ ਘਰ ਦੇ ਰਬਾਬੀ ਕੀਰਤਨੀਏ ਭਾਈ ਸੱਤਾ ਜੀ ਅਤੇ ਭਾਈ ਬਲਵੰਡਾ ਜੀ, ਤਿੰਨਾਂ ਦੀ ਪਵਿੱਤਰ ਵਾਰ ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਡੂਮ ਦਾ ਅਰਥ ਹੁੰਦਾ ਸਤਸੰਗੇ ਮਰਾਸੀ। ਭਾਈ ਮਰਦਾਨਾ ਜੀ ਦੀ ਸੋ ਜਿਹੜੀ ਗੋਤ ਜਾਤ ਹੈ ਉਹਦੇ ਵਿੱਚੋਂ ਭਾਈ ਸੱਤਾ ਅਤੇ ਬਲਵੰਡਾ ਜੀ ਹੋਏ ਨੇ। ਤਿੰਨਾਂ ਦੀ ਪਵਿੱਤਰ ਜਿਹੜੀ ਵਾਰ ਹੈ ਰਾਮਕਲੀ ਕੀ 966 ਅੰਗ ਉੱਤੇ ਆਪਾਂ ਪੜ੍ਹਦੇ ਹਾਂ, ਕਾਫੀ ਮਹਿੰਗੀ ਵਾਰ ਹੈ ਅਤੇ ਡੂਮ ਭਾਸ਼ਾ ਦੇ ਵਿੱਚ ਪਿਆਰਿਓ, ਡੂਮ ਭਾਸ਼ਾ ਭਾਵ ਕਿ ਮਰਾਸੀਆਂ ਦੀ ਬੋਲੀ ਵਿੱਚ ਹੈ। ਉਹਦੇ ਵਿੱਚ ਸੱਤਾ ਅਤੇ ਬਲਵੰਡਾ ਜੀ ਲਿਖਦੇ ਨੇ ਕਿ ਉਗਵਣੋ ਹੋ ਅਤੇ ਆਥਾਵਣੋ ਹੋ ਚਹੁ ਚੱਕੀ ਕੀਨ ਲੋਹਾ। ਕਹਿੰਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਹੜੇ ਉਗਵਣੋ ਦਾ ਅਰਥ ਹੈ ਜਦੋਂ ਸੂਰਜ ਉੱਗਦਾ, ਭਾਵ ਕਿ ਜਦੋਂ ਸੂਰਜ ਚੜ੍ਹਦਾ, ਚੜ੍ਹਦੇ ਵਾਲੇ ਪਾਸਿਓਂ ਲੈ ਕੇ ਆਥਵਣੋ ਦਾ ਭਾਵ ਜਿੱਥੇ ਸੂਰਜ ਅਸਤ ਹੁੰਦਾ ਉੱਥੋਂ ਤੱਕ ਚਾਰ ਸਵੇਰੇ ਗੁਰੂ ਅਰਜਨ ਦੇਵ ਜੀ ਨੇ ਗੁਰਮਤਿ ਦਾ ਪ੍ਰਕਾਸ਼ ਕੀਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਘਰ ਘਰ ਦੇ ਵਿੱਚ ਪਰਮਾਤਮਾ ਦੀ ਮਹਿਮਾ ਫੈਲਾਈ, ਸਿੱਖੀ ਦਾ ਵਿਸਥਾਰ ਕੀਤਾ, ਸਿੱਖੀ ਨੂੰ ਘਰ ਘਰ ਵਿੱਚ ਪਹੁੰਚਾਇਆ ਗੁਰੂ ਅਰਜਨ ਦੇਵ ਜੀ ਨੇ। ਸਮੇਂ ਦਾ ਇੱਕ ਰਾਈਟਰ ਹੈ ਮੋਹਸਨ ਫਾਨੀ, ਮੁਸਲਮਾਨ ਹੈ, ਉਹ ਲਿਖਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਇੰਨਾ ਗੁਰਮਤਿ ਦਾ ਪ੍ਰਸਾਰ ਅਤੇ ਪ੍ਰਚਾਰ ਕੀਤਾ ਕਿ ਹਿੰਦੁਸਤਾਨ ਦਾ ਅਤੇ ਸੰਸਾਰ ਦਾ ਕੋਈ ਵੀ ਐਸਾ ਦੇਸ਼ ਜਾਂ ਹਿੰਦੁਸਤਾਨ ਦਾ ਕੋਈ ਪਿੰਡ, ਛੋਟਾ ਪਿੰਡ, ਕਸਬਾ ਜਾਂ ਸ਼ਹਿਰ ਨਹੀਂ ਸੀ ਜਿੱਥੇ ਕੋਈ ਨਾ ਕੋਈ ਗੁਰੂ ਦਾ ਸਿੱਖ ਨਾ ਰਹਿੰਦਾ ਹੋਵੇ। ਜਿਵੇਂ ਹੁਣ ਹਰੇਕ ਦੇਸ਼ ਵਿੱਚ ਗੁਰੂ ਨਾਨਕ ਦੇਵ ਜੀ ਦੇ ਝੰਡੇ ਝੂਲ ਰਹੇ ਨੇ, ਝੂਲ ਅਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ ਅਤੇ ਦੀਵਾਨ ਰਹੇ ਪੰਥ ਮਹਾਰਾਜ ਕੇ, ਗਾਵ ਅਤੇ ਸੁਜਾਨ ਰਹੇ ਪੰਥ ਮਹਾਰਾਜ ਕੇ। ਸੋ ਸਤਸੰਗੀਓ, ਗੁਰੂ ਨਾਨਕ ਦੇਵ ਜੀ ਦੇ ਝੰਡੇ ਨਿਸ਼ਾਨ ਇਹ ਸਦਾਵਾ ਅਤੇ ਅਟੱਲ ਨੇ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਇੰਨਾ ਗੁਰਮਤਿ ਦਾ ਪ੍ਰਸਾਰ ਕੀਤਾ, ਉਹਨਾਂ ਦੀ ਸ਼ਹੀਦੀ ਦਾ ਕਾਰਨ ਇੱਕ ਇਹ ਵੀ ਹੈ ਕਿ ਸਮੇਂ ਦੀਆਂ ਏਜੰਸੀਆਂ, ਸਮੇਂ ਦੀਆਂ ਸੰਸਥਾਵਾਂ, ਸਮੇਂ ਦੀ ਸਰਕਾਰ ਬੁਖਲਾ ਗਈ। ਸੱਚ ਦੀ ਆਵਾਜ਼ ਨੂੰ ਨੱਪਣ ਲਈ, ਸੱਚ ਦੀ ਆਵਾਜ਼ ਨੂੰ ਸਦਾ ਲਈ ਖਤਮ ਕਰਨ ਲਈ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਾ ਕੇ ਅਤੇ ਗ੍ਰਿਫਤਾਰ ਕੀਤਾ। ਐਸੇ ਦੀਨ ਦਿਆਲ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸ਼ਹੀਦੀ ਦੇ ਬਾਰੇ ਆਪਾਂ ਵਿਚਾਰ ਸਾਂਝੇ ਕਰਨੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ, ਉਲਾਹਨੋ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ, ਆਗਿਆ ਮਾਨ ਜਾਨ ਸੁਖ ਪਾਇਆ, ਸੁਣ ਸੁਣ ਨਾਮ ਤੁਹਾਰੋ ਜੀਓ। ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਵਾਹਿਗੁਰੂ, ਜ਼ਿੰਦਗੀ ਵਿੱਚ ਉਤਰਾ ਚੜ੍ਹਾ, ਘਾਟ ਵਾਧ, ਈਰਖਾ ਬਖੀਲੀ ਅਤੇ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਚੱਲਦੀਆਂ ਰਹਿੰਦੀਆਂ। ਮੈਂ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਵਾਹਿਗੁਰੂ ਨੂੰ ਉਲਾਹਮਾ ਨਹੀਂ ਦਿੱਤਾ, ਉਲਾਹਨੋ ਮੈਂ ਕਾਹੂ ਨਾ ਦੀਓ। ਕਹਿੰਦੇ ਮੈਂ ਕਦੇ ਵੀ ਉਲਾਹਮਾ ਨਹੀਂ ਦਿੱਤਾ ਪਰਮਾਤਮਾ, ਕੀ ਕੀਤਾ, ਮੈਂ ਤੇਰੀ ਬੜੀ ਬੰਦਗੀ ਕਰਦਾ ਹਾਂ, ਤੇਰਾ ਨਾਮ ਜਪਦਾ ਹਾਂ, ਤੇਰਾ ਸਿਮਰਨ ਕਰਦਾ ਹਾਂ, ਮੈਂ ਪਰਉਪਕਾਰ ਦੇ ਕੰਮ ਕਰਦਾ ਸੀ ਅਤੇ ਮੈਨੂੰ ਇੰਨਾ ਕਸ਼ਟ ਕਿਉਂ ਆਇਆ। ਸਾਡੇ ਮਨਾਂ 'ਚ ਆ ਜਾਂਦਾ ਹੈ ਇਤਰਾਜ਼ ਕਿਤੇ ਅਰਦਾਸ ਨਾ ਪੂਰੀ ਹੋਵੇ ਤਾਂ ਟੁੱਟ ਗਏ, ਸਾਡੀ ਸਤਸੰਗ ਕਿਤੇ ਗੁਰੂ ਚਰਨਾਂ ਨਾਲ ਜੁੜੇ ਹਾਂ, ਸਾਡੀ ਭਾਵਨਾ ਨਾ ਪੂਰੀ ਹੋਵੇ ਤਾਂ ਅਸੀਂ ਗੁਰੂ ਤੋਂ, ਬਾਣੀ ਤੋਂ, ਬਾਣੀਆਂ ਤੋਂ ਟੁੱਟ ਜਾਂਦੇ ਹਾਂ। ਪਰ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੇਰੀ ਜ਼ਿੰਦਗੀ 'ਚ ਬਹੁਤ ਕਸ਼ਟ ਆਏ ਪਰ ਮੈਂ ਕਦੇ ਉਲਾਹਮਾ ਨਹੀਂ ਦਿੱਤਾ ਵਾਹਿਗੁਰੂ ਨੂੰ, ਉਲਾਹਨੋ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ, ਤੇਰਾ ਕੀ ਆ ਮਿੱਠਾ ਲਾਗੈ, ਹਰਨਾਮ ਪਦਾਰਥ ਨਾਨਕ ਮੰਗੈ। ਮਿੱਠਾ ਕਰਕੇ ਭਾਣਾ ਮੰਨਿਆ, ਆਗਿਆ ਮਾਨ, ਆਗਿਆ ਮੰਨ ਕੇ ਜਾਨ, ਜਾਣ ਕੇ ਸੁੱਖ ਪਾਇਆ ਅਤੇ ਮੈਂ ਆਤਮਕ ਸੁੱਖ ਪਾ ਲਿਆ। ਸੁਣ ਸੁਣ ਨਾਮ ਤੁਹਾਰੋ ਜੀਓ, ਅਤੇ ਵਾਹਿਗੁਰੂ ਤੁਹਾਡਾ ਨਾਮ ਸੁਣ ਸੁਣ ਕੇ ਮੈਂ ਆਤਮਕ ਜੀਵਨ ਜੀਉਂਦਾ ਰਿਹਾ। ਬੇਨਤੀ ਕਰਦਿਆਂ ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਪ੍ਰਕਾਸ਼ ਸ੍ਰੀ ਗੋਇੰਦਵਾਲ ਸਾਹਿਬ ਗੁਰਦੁਆਰਾ ਹਵੇਲੀ ਸਾਹਿਬ ਵਿਖੇ ਹੋਇਆ। ਸਤਿਕਾਰਯੋਗ ਧੰਨ ਧੰਨ ਪਿਤਾ, ਧੰਨ ਧੰਨ ਮਾਤਾ, ਧੰਨ ਧੰਨ ਸੋ ਜਨਨੀ ਜਿਨ ਜਨ ਜਣੇ। ਧੰਨ ਮਾਤਾ ਬੀਬੀ ਭਾਨੀ ਜੀ, ਧੰਨ ਪਿਤਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਸੋਢੀ ਬੰਸ ਔਰ ਧੰਨ

ਉਹ ਥਾਂ ਨਾ ਜਿੱਥੇ ਗੁਰੂ ਜੀ ਦਾ ਪ੍ਰਕਾਸ਼ ਹੋਇਆ। ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨਾਨਾ ਗੁਰੂ ਨੇ ਔਰ ਬੀਬੀ ਭਾਨੀ ਜੀ ਪੂਰਨ ਗੁਰਸਿੱਖ ਨੇ ਔਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਅਤੇ ਬਹੁਤ ਹੀ ਖੁਸ਼ੀਆਂ ਹੋਈਆਂ। ਗੁਰਸਿੱਖਾਂ ਮਨ ਵਧਾਈਆਂ, ਗੁਰਸਿੱਖਾਂ ਦੇ ਮਨਾਂ 'ਚ ਬੜੀਆਂ ਵਧਾਈਆਂ ਵੱਜੀਆਂ ਸਤਸੰਗੀ, ਬਹੁਤ ਖੁਸ਼ੀਆਂ ਹੋਈਆਂ। ਭਾਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦੋ ਵੱਡੇ ਭਰਾ ਸੀ, ਬਾਬਾ ਪ੍ਰਿਥੀ ਚੰਦ ਜੀ ਔਰ ਧੰਨ ਧੰਨ ਬਾਬਾ ਮਹਾਂਦੇਵ ਜੀ, ਛੋਟੇ ਹਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਆਪ ਜੀ ਦੀ ਉਮਰ ਕੁਝ ਮਹੀਨਿਆਂ ਦੀ ਸੀ ਕਿ ਨਾਨਾ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਵਰ ਦੇ ਦਿੱਤਾ, ਦੋਹਿਤਾ ਬਾਣੀ ਕਾ ਬੋਹਿਤਾ, ਇਹ ਸਾਡਾ ਦੋਹਤਾ ਬਾਣੀ ਦਾ ਜਹਾਜ਼ ਰਚੇਗਾ। ਫਿਰ ਕੋਈ ਸਮਾਂ ਲੰਘਿਆ, ਨਾਨਾ ਗੁਰੂ ਨੇ ਵਰ ਦਿੱਤਾ ਆਪ ਬਾਲਕਾ ਥਾਲ ਦੇ ਮਾਲਕਾ ਕਿ ਇਹ ਬੱਚਿਆ ਥਾਲ ਦਾ ਮਾਲਕ ਹੈ ਤੂੰ, ਥਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਭਾਰੀ ਗੁਰੂ ਅਮਰਦਾਸ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ। ਬੀਬੀ ਭਾਨੀ ਬਹੁਤ ਖੁਸ਼ ਹੈ। ਸਮਾਂ ਆਇਆ ਸਤਸੰਗੀਓ, ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਕੁਝ ਵੱਡੇ ਹੋਏ, ਬੀਬੀ ਭਾਨੀ ਜੀ ਦੀ ਸੇਵਾ ਨੂੰ ਮੁੱਖ ਰੱਖਦਿਆਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਬੀਬੀ ਭਾਨੀ ਜੀ ਦੇ ਮਾਲਕ ਗੁਰੂ ਅਰਜਨ ਦੇਵ ਜੀ ਦੇ ਪਿਤਾ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਤਿੰਨਾਂ ਨੂੰ ਗੁਰਤਾ ਗੱਦੀ ਅਤੇ ਨਾਲ ਆਪਣੀ 6 ਸਾਲ ਦੀ ਉਮਰ ਦੇ ਦਿੱਤੀ। ਪਿਆਰਿਓ, ਇਹ ਸਾਡਾ ਇਤਿਹਾਸ ਕਹਿੰਦਾ, ਸਾਡਾ ਵਿਸ਼ਵਾਸ ਕਹਿੰਦਾ ਕਿ ਗੁਰੂ ਅਮਰਦਾਸ ਜੀ ਨੇ ਆਪਣੀ ਉਮਰ ਵੀ ਦੇ ਦਿੱਤੀ ਔਰ ਆਪਣੀ ਸਤਸੰਗੀ ਇਸ ਪ੍ਰਕਾਰ ਜਿਹੜੀ ਹੈ ਗੁਰਤਾ ਗੱਦੀ ਪਵਿੱਤਰ ਗੁਰੂ ਨਾਨਕ ਦੇਵ ਦੀ ਦਾਤ ਵੀ ਦੇ ਦਿੱਤੀ। ਕਾਰਨ ਇੱਦਾਂ ਬਣਿਆ, ਇੱਕ ਦਿਨ ਬੀਬੀ ਭਾਨੀ ਜੀ ਆਪਣੀ ਸੋ ਭਰਜਾਈ ਆਤਮਾ ਦੇਵੀ ਬਾਬਾ ਮੋਹਨ ਜੀ ਦੀ ਜਿਹੜੀ ਇਸਤਰੀ ਵੈਰੂ ਬਾਬਾ ਮੋਹਰੀ ਜੀ ਦੀ ਘਰਵਾਲੀ ਬੀਬੀ ਆਤਮਾ ਦੇਵੀ, ਦੋਵੇਂ ਨਨਾਣ ਭਰਜਾਈਆਂ ਬੜੇ ਖੁਸ਼ ਨੇ। ਗੁਰੂ ਅਮਰਦਾਸ ਸਾਹਿਬ ਜੀ ਘਰ ਆ ਗਏ ਅਤੇ ਬੀਬੀ ਭਾਨੀ ਨੇ ਉੱਠ ਕੇ ਸਤਿਕਾਰ ਕੀਤਾ, ਸਾਰੇ ਪਰਿਵਾਰ ਨੇ ਸਤਿਕਾਰ ਕੀਤਾ। ਗੁਰੂ ਅਮਰਦਾਸ ਸਾਹਿਬ ਜੀ ਨੇ ਮਸਤਕ ਵੱਲ ਵੇਖਿਆ ਬੀਬੀ ਭਾਨੀ ਦੇ ਅਤੇ ਕਹਿਣ ਲੱਗੇ, ਬੇਟਾ ਜੇ ਤੇਰੇ ਸਿਰ ਦਾ ਮਾਲਕ ਤੇਰੇ ਸਿਰ ਦਾ ਸਾਈਂ ਭਾਵ ਗੁਰੂ ਰਾਮਦਾਸ ਜੀ ਚਲਾ ਜਾਵੇ ਫਿਰ ਕੀ ਕਰੇਂਗੀ? ਹੱਥ ਜੋੜ ਲਏ ਸੱਚੇ ਪਾਤਸ਼ਾਹ, ਉਹਨਾਂ ਦੀ ਯਾਦ ਵਿੱਚ ਰਹਿੰਦੀ ਜ਼ਿੰਦਗੀ ਮੈਂ ਬਤੀਤ ਕਰਾਂਗੀ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬੜੇ ਪ੍ਰਭਾਵਿਤ ਹੋਏ, ਬੇਟਾ ਤੇਰੀ ਸੇਵਾ ਬੜੀ ਹੈ, ਅਥਾਹ ਸੇਵਾ ਕਰਦੀ ਹੈ। ਬੇਨਤੀ ਕਰਦੇ ਆ, ਬੀਬੀ ਭਾਨੀ ਨੇ ਕਦੇ ਵੀ ਆਪਣੇ ਪਿਤਾ ਨਹੀਂ ਮੰਨਿਆ, ਗੁਰੂ ਪਿਤਾ ਮੰਨਿਆ। ਮੇਰੇ ਪਿਤਾ ਜੀ ਗੁਰੂ ਅਮਰਦਾਸ ਸਾਹਿਬ ਜੀ ਪਰਮੇਸ਼ਰ ਹਨ। ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਚਨ ਹੈ, ਗੁਰ ਪਰਮੇਸ਼ਰ ਨਾ ਹੀ ਭੇਦ, ਗੁਰ ਪਰਮੇਸ਼ਰ ਏਕੋ ਜਾਣ, ਸਮੁੰਦ ਸਰੀਰ ਬਰੋਲ ਹਮ ਦੇਖਿਆ ਇੱਕ ਬਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਪਾਈ। ਗੁਰੂ ਪਰਮਾਤਮਾ ਹੈ, ਪਰਮਾਤਮਾ ਗੁਰੂ ਹੈ, ਭਾਨ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ, ਆਪਾਂ ਉੱਤੇ ਬਚਨ ਲਿਖੇ ਹੋਏ ਦਰਸ਼ਨ ਕਰਦੇ ਹਾਂ। ਸੋ ਗੁਰੂ ਅਰਜਨ ਦੇਵ ਜੀ ਪ੍ਰਤੱਖ ਪਰਮੇਸ਼ਰ ਦਾ ਰੂਪ ਨੇ, ਇੱਦਾਂ ਹੀ ਗੁਰੂ ਵਿੱਚ ਅਤੇ ਪਰਮਾਤਮਾ ਵਿੱਚ ਫਰਕ ਨਹੀਂ ਹੁੰਦਾ ਸਤਸੰਗੀਓ। ਬੀਬੀ ਭਾਨੀ ਜੀ ਨੇ ਆਪਣੇ ਗੁਰੂ ਪਿਤਾ ਧੰਨ ਗੁਰੂ ਅਮਰਦਾਸ ਸਾਹਿਬ ਦੀ ਪਰਮੇਸ਼ਰ ਰੂਪ ਜਾਣ ਕੇ ਸੇਵਾ ਕੀਤੀ, ਦਿਨੇ ਰਾਤ ਸਮਾਧ ਚੇਤ ਹੋ ਕੇ ਸੇਵਾ ਕੀਤੀ। ਗੁਰੂ ਅਮਰਦਾਸ ਸਾਹਿਬ ਦੇ ਬਚਨ ਨੇ, ਹਸਤੀ ਸਿਰਜਿਓ ਅੰਕੁਸ਼ ਹੈ ਅਹਿਰਣ ਜੋ ਸਿਰ ਦੇ, ਮਨ ਤਨ ਆਗੈ ਰਾਖ ਕੇ ਉਭੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਾਲੇ। ਉਭੀ ਸੇਵ ਦਾ ਭਾਵ ਹੁੰਦਾ ਸਮਾਧ ਚੇਤ ਹੋ ਕੇ, ਐਨ ਸਾਵਧਾਨ ਹੋ ਕੇ ਸੇਵਾ ਕਰਨੀ ਗੁਰੂ ਦੀ ਅਤੇ ਪਰਮੇਸ਼ਰ ਦੀ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ, ਬੀਬੀ ਭਾਨੀ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰਤਾ ਗੱਦੀ ਅਤੇ ਨਾਲ ਆਪਣੀ ਉਮਰ ਵੀ ਦੇ ਦਿੱਤੀ। ਸਤਸੰਗੀਓ, ਕੋਈ ਜ਼ਿਕਰ ਇੱਦਾਂ ਮਿਲਦਾ ਹੈ ਕਿ ਗੁਰੂ ਅਮਰ ਰਾਮਦਾਸ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਅੰਮ੍ਰਿਤਸਰ ਸ਼ਹਿਰ ਵਸਾਇਆ ਉਹਨਾਂ ਨੇ। ਇੱਕ ਦਿਨ ਦਾ ਜ਼ਿਕਰ ਹੈ ਕਿ ਗੁਰੂ ਰਾਮਦਾਸ ਜੀ ਦੇ ਸਰੀਕੇ ਬਰਾਦਰੀ ਵਿੱਚੋਂ ਭਰਾ ਲੱਗਦੇ ਸੀ, ਚਾਚੇ ਤਾਏ ਦੇ ਪੁੱਤਰ। ਸੋ ਸਤਸੰਗੀਓ, ਬਾਬਾ ਸੰਹਾਰੀ ਮੱਲ ਜੀ ਉਹ ਗੁਰੂ ਰਾਮਦਾਸ ਸਾਹਿਬ ਦੇ ਕੋਲ ਆਏ, ਆ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਪੁੱਤਰ ਭਾਵ ਕਿ ਮੇਰੇ ਪੁੱਤਰ ਦਾ ਮਾਰੇ ਵਿਆਹ ਰੱਖਿਆ ਹੋਇਆ ਅਤੇ ਮੇਰੀ ਇੱਛਾ ਹੈ ਕਿ ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਚਰਨ ਪਾਉਂ, ਤੁਹਾਡੀ ਕਿਰਪਾ ਨਾਲ ਕਾਰਜ ਰਾਸ ਹੋ ਜਾਣਗੇ। ਜਿਵੇਂ ਸੁਖਮਨੀ ਸਾਹਿਬ 'ਚ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਨਾ, ਸਿਰ ਉੱਪਰ ਠੰਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ, ਜਿਹਦੇ ਸਿਰ 'ਤੇ ਗੁਰੂ ਸੂਰਮਾ ਖਲੋ ਜਾਵੇ
ਜਿਹਦੇ ਸਿਰ ਤੇ ਗੁਰੂ ਸੂਰਮਾ ਮਿਹਰ ਦਾ ਹੱਥ ਰੱਖ ਦੇਵੇ ਉਹਦੇ ਸਾਰੇ ਕਾਰਜ ਰਾਸ ਆ ਜਾਂਦੇ ਭਾਈ। ਤੇ ਬੇਨਤੀ ਕੀਤੀ, ਹੇ ਗੁਰੂ ਰਾਮਦਾਸ ਜੀ ਮੇਰੀ ਇੱਛਾ ਹੈ ਆਪ ਜੀ ਚਰਨ ਪਾਓ ਲਾਹੌਰ, ਕਿਉਂਕਿ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਅਸਥਾਨ ਹੀ ਲਾਹੌਰ ਦੇ ਵਿੱਚ ਹੈ। ਗੁਰੂ ਰਾਮਦਾਸ ਜੀ ਨੇ ਵਿਚਾਰ ਕੀਤੀ ਕਿ ਇੱਕ ਤਾਂ ਸਾਡੇ ਵਿਆਹ 'ਤੇ ਜਾਣ ਦੇ ਨਾਲ ਸੰਗਤਾਂ ਨੂੰ ਪਰੇਸ਼ਾਨੀ ਆਏਗੀ, ਸੰਗਤਾਂ ਅੰਮ੍ਰਿਤਸਰ ਸਾਹਿਬ ਦਰਸ਼ਨਾਂ ਵਾਸਤੇ ਆਉਣਗੀਆਂ, ਇੱਥੇ ਆ ਕੇ ਫਿਰ ਲਾਹੌਰ ਨੂੰ ਜਾਣਾ ਪਏਗਾ, ਸੰਗਤ ਨੂੰ ਦਿੱਕਤ ਆਏਗੀ। ਦੂਸਰਾ, ਜਿਸ ਪਰਿਵਾਰ ਦੇ 'ਚ ਵਿਆਹ ਹੈ ਉੱਥੇ ਅਸੀਂ ਜਾਵਾਂਗੇ, ਹਜ਼ਾਰਾਂ ਸੰਗਤਾਂ ਆਉਣਗੀਆਂ, ਪਰਿਵਾਰ ਦੇ 'ਤੇ ਆਰਥਿਕ ਬੋਝ ਪਵੇਗਾ। ਇਹਨਾਂ ਕਾਰਨਾਂ ਨੂੰ ਲੈ ਕੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪੁੱਤਰ ਪ੍ਰਿਥੀ ਚੰਦ ਨੂੰ ਸੱਦ ਲਿਆ, ਪੁੱਤਰ ਲਾਹੌਰ ਜਾਓ ਆਪਣੇ ਤਾਇਆ ਜੀ ਦੇ ਨਾਲ, ਅਤੇ ਉੱਥੇ ਜਿਹੜੇ ਇਹਨਾਂ ਦੇ ਵਿਆਹ ਦੇ ਕਾਰਜ ਨੇ ਉਹ ਸਾਰੇ ਸਿਰੇ ਚਾੜਨੇ ਨੇ। ਪ੍ਰਿਥੀ ਚੰਦ ਬੜਾ ਸ਼ੈਤਾਨ ਸੀ, ਉਹਨੂੰ ਪਤਾ ਸੀ ਕਿ ਮੇਰੇ ਨਾਨਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੀ 6 ਸਾਲ ਦੀ ਉਮਰ ਮੇਰੇ ਪਿਓ ਨੂੰ ਦਿੱਤੀ ਹੈ। ਘਰ 'ਚ ਗੱਲਾਂ ਚੱਲਦੀਆਂ ਨੇ ਪਰਿਵਾਰਾਂ 'ਚ ਇਹੋ ਜਿਹੀਆਂ, ਅਤੇ ਪਤਾ ਸੀ ਕਿ ਮੇਰੇ ਨਾਨਾ ਜੀ ਨੇ ਮੇਰੇ ਪਿਤਾ ਨੂੰ 6 ਸਾਲ ਦੀ ਉਮਰ ਦਿੱਤੀ ਹੋਈ ਹੈ, ਉਹਨਾਂ 'ਚ 5 ਸਾਲ ਲੰਘ ਗਏ ਅਤੇ ਸਾਲ 1 ਰਹਿ ਗਿਆ। ਜਿਹੜਾ ਬੱਚਾ ਆਪਣੇ ਪਿਓ ਦੇ ਦਿਨ ਗਿਣ ਰਿਹਾ ਪਿਆ, ਉਹ ਕਿੰਨਾ ਕੁ ਭਲਾ ਹੋਏਗਾ, ਕਿੰਨਾ ਕੁ ਚੰਗਾ ਹੋਏਗਾ ਬੱਚਾ ਜਿਹੜਾ ਰੋਜ਼ ਦਿਨ ਗਿਣਦਾ, ਅੱਜ ਸਾਲ ਹੋ ਗਿਆ, ਅੱਜ 2 ਸਾਲ ਹੋ ਗਏ ਨੇ, ਅੱਜ 3 ਹੋ ਗਏ ਨੇ, ਇੰਨੇ ਸਾਲ ਰਹਿ ਗਏ ਨੇ, ਪਿਤਾ ਨੇ ਚਲੇ ਜਾਣਾ, ਗੁਰੂ ਮੈਂ ਬਣਾਂਗਾ, ਉਹ ਕਿੰਨਾ ਕੁ ਭਲਾ ਹੋਏਗਾ ਪਿਆਰਿਓ। ਹੁਣ ਪ੍ਰਿਥੀ ਚੰਦ ਨੂੰ ਇਹ ਵੀ ਪਤਾ ਸੀ, ਘਰ 'ਚ ਗੱਲਾਂ ਚੱਲਦੀਆਂ ਸੀ ਕਿ ਨਾਨਾ ਗੁਰੂ ਜੀ ਨੇ ਵਰ ਦਿੱਤੇ ਮੇਰੇ ਛੋਟੇ ਭਰਾ ਨੂੰ ਕਿ ਦੋਹਿਤਾ ਗੁਰੂ ਕਾ ਬੋਹਿਤਾ, ਇਹ ਗੁਜਾਜ ਰਹਿਸੇਗਾ ਬਾਣੀ ਦਾ। ਇਹਨਾਂ ਚੀਜ਼ਾਂ ਨੂੰ ਲੈ ਕੇ ਪ੍ਰਿਥੀ ਚੰਦ ਨੇ ਸੋਚਿਆ ਕਿ ਜੇ ਮੈਂ ਲਾਹੌਰ ਚਲਾ ਗਿਆ ਤਾਂ ਪਿੱਛੋਂ ਗੁਰਤਾ ਗੱਦੀ ਕਿਤੇ ਮੇਰੇ ਭਰਾ ਨੂੰ ਨਾ ਦੇ ਦੇਣ। ਪ੍ਰਿਥੀ ਚੰਦ ਕਹਿੰਦਾ, ਵੇਖੋ ਸੱਚੇ ਪਾਤਸ਼ਾਹ ਜੀ, ਪਿਤਾ ਜੀ, ਮੈਂ ਜੇ ਚਲਾ ਗਿਆ ਤਾਂ ਮੇਰੇ ਪਿੱਛੋਂ ਕੰਮ ਨਹੀਂ ਹੋਣਾ ਗੁਰੂ ਘਰ ਦਾ, ਇਹ ਜਿੰਨਾ ਮੈਂ ਗੁਰੂ ਘਰ ਦਾ ਸਾਰਾ ਸਿਲਸਿਲਾ ਮੈਂ ਸਾਂਭਦਾ ਹਾਂ, ਆਈ ਗਈ ਸੰਗਤ ਨੂੰ ਮੈਂ ਸਾਂਭਦਾ ਹਾਂ। ਇਹ ਮਨ 'ਚ ਖਿਆਲ ਆ ਜਾਂਦਾ ਪਿਆਰਿਓ ਕਿ ਜੇ ਮੈਂ ਨਾ ਹੁੰਦਾ ਤਾਂ ਸਹਿਜ ਇਹ ਕਾਰਜ ਬਣਦਾ ਹੀ ਨਾ, ਇਹ ਮੈਂ ਕਾਰਜ ਹੁੰਦਾ ਹੀ ਨਾ। ਅਤੇ ਕਿਸੇ ਸਿਆਣੇ ਨੇ ਲਿਖਿਆ ਹੈ ਕਿ ਇਹ ਗੁਰੂ ਨਾਨਕ ਦੇਵ ਦਾ ਥੜਾ, ਇੱਕ ਗਿਆ ਅਤੇ ਦੂਜਾ ਖੜਾ। ਇਹ ਤਾਂ ਪਿਆਰੇ ਗੁਰੂ ਘਰ ਦੇ ਕਾਰਜ ਨੇ, ਹੁੰਦੇ ਰਹਿੰਦੇ ਨੇ, ਇਹ ਚੱਲਦੇ ਰਹਿੰਦੇ ਅਤੇ ਗੁਰੂ ਦੀ ਕਿਰਪਾ ਨਾਲ ਚੱਲਦੇ ਨੇ। ਮਹਾਂਦੇਵ ਸਤਸੰਗੇ ਜਵਾਬ ਦੇ ਤਾਂ ਪ੍ਰਿਥੀ ਚੰਦ ਨੇ ਮਹਾਂਦੇਵ ਨੂੰ ਸੱਦ ਲਿਆ, ਗੁਰੂ ਰਾਮਦਾਸ ਜੀ ਨੇ, ਪੁੱਤਰ ਤੇਰੇ ਵੱਡੇ ਭਰਾ ਪ੍ਰਿਥੀ ਚੰਦ ਨੇ ਜਵਾਬ ਦੇ ਤਾ ਅਤੇ ਹੁਣ ਤੂੰ ਜਾ, ਦੂਜੇ ਨੰਬਰ 'ਤੇ ਤੂੰ ਹੈ, ਇਹਦਾ ਪਿਤਾ ਜੀ ਕੰਮ ਕੀ ਹੈ। ਕਹਿੰਦੇ ਉੱਥੇ ਤੇਰੇ ਤਾਇਆ ਜੀ ਦੇ ਪੁੱਤਰ ਦਾ ਵਿਆਹ ਹੈ ਅਤੇ ਵਿਆਹ 'ਤੇ ਜਾਣਾ। ਪਿਤਾ ਜੀ ਮੈਨੂੰ ਨਹੀਂ ਪਤਾ ਵਿਆਹ ਵਿਉਹ ਕੀ ਹੁੰਦਾ, ਰਿਸ਼ਤੇਦਾਰੀ ਕੀ ਹੁੰਦੀ ਮੈਨੂੰ ਨਹੀਂ ਪਤਾ, ਮੈਂ ਨਹੀਂ ਜਾਣਾ। ਬੀਬੀ ਭਾਨੀ ਜੀ ਨੂੰ ਇਹ ਜਦੋਂ ਪਤਾ ਲੱਗਿਆ ਬੜੇ ਪਰੇਸ਼ਾਨ ਹੋ ਗਏ ਕਿ ਮੈਂ ਤਾਂ ਵਰ ਮੰਗਿਆ ਆਪਣੇ ਪਿਤਾ ਜੀ ਦੇ ਕੋਲੋਂ ਕਿ ਘਰ ਦੀ ਘਰ 'ਚ ਰਹਿ ਜਾਏ, ਭਾਵ ਜਿਹੜੀ ਗੁਰਤਾ ਗੱਦੀ ਹੈ ਗੁਰੂ ਜੀ ਸੇਵਕ ਨੂੰ ਦਿੰਦੇ ਨੇ, ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਅਤੇ ਗੁਰਤਾ ਗੱਦੀ ਦਿੱਤੀ ਸੇਵਕ ਨੂੰ ਲੈਣੇ ਨੂੰ, ਗੁਰੂ ਅੰਗਦ ਦੇਵ ਜੀ ਨੇ ਆਪਣੇ ਪੁੱਤਰ ਛੱਡ ਕੇ ਦਾਸੂ ਦਾਤੂ ਨੂੰ ਅਤੇ ਗੁਰਤਾ ਗੱਦੀ ਦਿੱਤੀ ਸੀ ਬਾਬਾ ਅਮਰਦਾਸ ਜੀ ਨੂੰ। ਇਹ ਬੇਪਰਵਾਹ ਹੁੰਦੇ ਨੇ, ਜੇ ਦੋਵਾਂ ਨੇ ਜਵਾਬ ਦੇ ਤਾ ਤੀਜੇ ਨੇ ਦੇ ਦਿੱਤਾ ਅਤੇ ਬਹੁਤ ਗਲਤ ਹੈ। ਗੁਰੂ ਅਰਜਨ ਦੇਵ ਜੀ ਨੂੰ ਸੱਦ ਲਿਆ ਅਤੇ ਗੁਰੂ ਅਰਜਨ ਦੇਵ ਜੀ ਦੀ ਉਮਰ ਸੀ ਉਸ ਵੇਲੇ 17 ਸਾਲ ਦੀ। ਗੁਰੂ ਰਾਮਦਾਸ ਸਾਹਿਬ ਜੀ ਕਹਿ ਲਗੇ, ਪੁੱਤਰ ਤੇਰੇ ਦੋਨਾਂ ਵੱਡਿਆਂ ਭਰਾਵਾਂ ਨੇ ਜਵਾਬ ਦੇ ਦਿੱਤਾ ਹੈ ਅਤੇ ਲਾਹੌਰ ਜਾਣਾ, ਮਾਰੇ 7 ਵਜਣੇ ਆ, ਭਾਵੇਂ ਗੁਰੂ ਤੋਂ 1 ਮਿੰਟ ਵੀ ਪਾਸੇ ਨਹੀਂ ਸੀ ਹੋਣਾ ਚਾਹੁੰਦੇ, ਪਰ 7 ਵਜਣ ਕਹਿ ਦਿੱਤਾ, 7 ਵਜਣ ਸਾਧੂ ਸਾਹਿਬ ਕਹਿ ਤਾ ਬਾਣੀ 'ਚ ਲਿਖਿਆ। ਸੋ ਗੁਰੂ ਅਰਜਨ ਦੇਵ ਜੀ ਭਾਵੇਂ ਨਹੀਂ ਸੀ ਜਾਣਾ ਚਾਹੁੰਦੇ, ਫਿਰ ਵੀ ਪਿਤਾ ਦੀ ਆਗਿਆ ਨਹੀਂ ਮੋੜੀ, ਮਾਰੇ 7 ਵਜਣ ਜੀ ਗੁਰੂ ਜੀ ਤੋਂ ਆਗਿਆ ਲੈ ਕੇ ਆਪਣੀ ਮਾਤਾ ਬੀਬੀ ਭਾਨੀ ਦੇ ਕੋਲ ਆ ਗਏ, ਚਰਨਾਂ 'ਤੇ ਮੱਥਾ ਟੇਕਿਆ, ਮਾਂ ਜੀ ਮੈਨੂੰ ਗੁਰੂ ਪਿਤਾ ਜੀ ਦਾ ਹੁਕਮ ਹੈ ਲਾਹੌਰ ਜਾਣਾ ਹੈ। ਅਤੇ ਬੀਬੀ ਭਾਨੀ ਕਹਿ ਲਈ ਕਿ ਪੁੱਤ ਤੂੰ ਮੇਰੇ ਦੁੱਧ ਦੀ ਲਾਜ ਰੱਖ ਲਈ, ਅੱਜ ਜੇਕਰ ਤੂੰ ਵੀ ਜਵਾਬ ਦੇ ਦਿੰਦੋ ਤਾਂ ਜਿਹੜੀ ਗੁਰਤਾ ਗੱਦੀ ਸੀ ਕਿਸੇ ਸੇਵਕ ਨੂੰ ਚਲੀ ਜਾਣੀ ਸੀ। ਗੁਰੂ ਅਰਜਨ ਦੇਵ ਜੀ ਕਹਿ ਲਗੇ, ਮਾਂ ਮੈਨੂੰ ਮੇਰੇ ਪਿਤਾ ਜੀ ਨੇ ਕਿਸੇ ਕਾਰਜ ਵਾਸਤੇ ਭੇਜਿਆ ਲਾਹੌਰ, ਜੇ ਮੇਰੇ ਗੁਰੂ ਪਿਤਾ ਜੀ ਮੈਨੂੰ ਸ਼ਹੀਦ ਹੋਣ ਵਾਸਤੇ ਲਾਹੌਰ ਭੇਜਦੇ ਮੈਂ ਤਾਂ ਵੀ ਜਾਣਾ ਸੀ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਕਹਿੰਦੇ ਇਹ ਤਾਂ ਕਾਰਜ ਵਾਸਤੇ ਭੇਜਣ ਲੱਗੇ ਨੇ ਕਿ ਜਾਓ ਵਿਆਹ ਦੇ ਉੱਥੇ ਕਾਰਜ ਨੇ ਉਹ ਸਿਰੇ ਚਾੜ ਆਓ। ਕਹਿੰਦੇ ਜੇ ਮੇਰੇ ਪਿਤਾ ਜੀ ਗੁਰੂ ਅਰਜਨ ਦੇਵ ਗੁਰੂ ਰਾਮਦਾਸ ਜੀ ਮਹਾਰਾਜ ਮੈਨੂੰ ਭੇਜਦੇ ਨਾ ਕਿ ਲਾਹੌਰ ਜਾ ਕੇ ਸਿੱਖੀ ਦੇ ਲਈ ਸ਼ਹੀਦ ਹੋਣਾ ਤਾਂ ਮੈਂ ਤਾਂ ਵੀ ਜਾਂਦਾ।
ਧੰਨ ਬੀਬੀ ਭਾਨੀ ਬਹੁਤ ਖੁਸ਼ ਹੋਏ, ਅਸੀਸਾਂ ਦਿੱਤੀਆਂ। ਜਿਹੜੀਆਂ ਅਸੀਸਾਂ ਗੁਰੂ ਅਰਜਨ ਦੇਵ ਜੀ ਨੂੰ ਬੀਬੀ ਭਾਨੀ ਜੀ ਨੇ ਦਿੱਤੀਆਂ ਪਿਆਰਿਓ, ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਦੇ ਨੇ ਬਚਨ ਮਹਾਰਾਜ ਦੇ। ਆਪਾਂ ਸਤਸੰਗ ਬੇਅੰਤ ਵਾਰ ਪੜ੍ਹਦੇ ਹਾਂ ਕਿ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਲਾਹੌਰ ਗਏ, ਲੰਮਾ ਸਮਾਂ ਰਹੇ ਨੇ ਉੱਥੇ, ਇੱਕ ਸਾਲ ਦੇ ਕਰੀਬ ਉੱਥੇ ਰਹਿੰਦਿਆਂ ਨੂੰ ਹੋ ਗਿਆ ਸਤਸੰਗੀ ਉਹ। ਸੋ ਚਿੱਠੀਆਂ ਦਾ ਜ਼ਿਕਰ ਮਿਲਦਾ ਹੈ, ਲੰਮੀ ਸਾਖੀ ਹੈ। ਅੰਤਮ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਭੇਜਿਆ ਅਤੇ ਗੁਰੂ ਅਰਜਨ ਦੇਵ ਜੀ ਨੂੰ ਲਿਆਂਦਾ ਗਿਆ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀਆਂ ਸੇਵਾਵਾਂ ਨੂੰ ਵੇਖ ਕੇ, ਆਗਿਆ ਨੂੰ ਵੇਖ ਕੇ ਗੁਰੂ ਰਾਮਦਾਸ ਜੀ ਬੜੇ ਖੁਸ਼ ਹੋਏ। ਤਿੰਨਾਂ ਨੇ ਉਸ ਵੇਲੇ ਜਿਹੜਾ ਸੀ ਇਸ਼ਨਾਨ ਪਾਨ ਕਰਨ ਨੂੰ ਕਿਹਾ ਕਿ ਇਸ਼ਨਾਨ ਕਰ ਲਓ, ਸਾਕੇ ਸੀ ਸੋਹਣੇ ਵਸਤਰ ਪਾ ਕੇ ਆ ਜਾਓ। ਅਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਉਸ ਵੇਲੇ ਗੁਰਤਾ ਗੱਦੀ ਆਪਣੇ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦੇ ਦਿੱਤੀ। ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜਨ ਮਾਹੇ ਧਰੀ। ਸੋ ਗੁਰੂ ਰਾਮਦਾਸ ਜੀ ਨੇ ਜਗਤ ਦੇ ਭਲੇ ਲਈ ਗੁਰੂ ਨਾਨਕ ਦੇਵ ਦੀ ਜੋਤ ਜਿਹੜੀ ਸੀ ਪੰਜਵੇਂ ਸਰੂਪ ਦੇ ਵਿੱਚ ਸਥਿਤ ਕਰ ਦਿੱਤੀ। ਪ੍ਰਿਥੀ ਚੰਦ ਨੂੰ ਪਤਾ ਲੱਗਿਆ, ਬਹੁਤ ਅੱਗ ਬਬੂਲਾ ਹੋਇਆ, ਬਹੁਤ ਕੁਛ ਬੋਲਿਆ, ਬੀਬੀ ਭਾਨੀ ਜੀ ਨੂੰ ਬਹੁਤ ਗਲਤ ਬੋਲਿਆ, ਆਪਣੇ ਪਿਤਾ ਗੁਰੂ ਰਾਮਦਾਸ ਜੀ ਨੂੰ ਗਲਤ ਬੋਲਿਆ ਔਰ ਨਾਲ ਦੀ ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਬਹੁਤ ਗਲਤ ਬੋਲਿਆ। ਉਸ ਸਮੇਂ ਗੁਰੂ ਰਾਮਦਾਸ ਜੀ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਭਾਈ 1200 ਅੰਗ ਉੱਤੇ ਸ਼ਬਦ ਆਪਾਂ ਪੜ੍ਹਦੇ ਹਾਂ ਕਿ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ 300 ਝਗੜਤ ਪਾਪ। ਪੁੱਤਰ ਆਪਣੇ ਮਾਤਾ ਨਾਲ ਆਪਣੇ ਪਿਤਾ ਨਾਲ ਲੜਨਾ, ਗਲਤ ਬੋਲਣਾ ਪਾਪ ਲੱਗਦਾ ਪਾਪ। ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ। ਜਿਹੜੇ ਪੈਸੇ ਦਾ ਤੂੰ ਅਹੰਕਾਰ ਕਰਦਾ ਨਾ, ਇਹ ਪੈਸਾ ਕਿਸੇ ਦਾ ਆਪਣਾ ਨਹੀਂ ਬਣਿਆ, ਇਹ ਪਰਾਇਆ ਜਾਂਦਾ। ਪੁੱਤਰ ਕਦੇ ਮਾਂ ਬਾਪ ਨੂੰ ਗਲਤ ਨਹੀਂ ਬੋਲਣਾ ਚਾਹੀਦਾ। ਪਰ ਪ੍ਰਿਥੀ ਚੰਦ ਨੇ ਈਰਖਾ ਨਹੀਂ ਛੱਡੀ, ਘਰ 'ਚ ਗੱਲਾਂ ਚੱਲਦੀਆਂ ਨੇ ਕਿ ਨਾਨਾ ਜੀ ਨੇ ਵਰ ਦਿੱਤੇ ਨੇ। ਪ੍ਰਿਥੀ ਚੰਦ ਬੜੀ ਈਰਖਾ ਕਰਦਾ ਗੁਰੂ ਅਰਜਨ ਦੇਵ ਨੇ ਛੋਟਾਂ ਦਾ, ਜਦੋਂ ਸੁਰਤ ਸੰਭਾਲ ਲਈ ਪ੍ਰਿਥੀ ਚੰਦ ਨੇ ਆਪਣੇ ਛੋਟੇ ਵੀਰ ਨਾਲ ਈਰਖਾ ਸ਼ੁਰੂ ਕਰ ਦਿੱਤੀ ਕਿ ਮੇਰੇ ਨਾਨਾ ਜੀ ਨੇ ਇਹਨੂੰ ਵਾਰ ਕਿਉਂ ਦਿੱਤੇ, ਮੈਨੂੰ ਕਿਉਂ ਨਹੀਂ ਦਿੱਤੇ, ਉਹ ਭਲਿਆ ਤੂੰ ਸੇਵਾ ਕਰ ਦਿੱਤੇ ਤੈਨੂੰ ਮਿਲ ਜਾਂਦੇ, ਇਹਦੇ ਬਖਸ਼ਿਸ਼ ਹੈ ਵਾਹਿਗੁਰੂ ਦੀ। ਤਖਤ ਬਹਿ ਤਖਤੇ ਕੀ ਲਾਇਕ, ਤਖਤ ਉੱਪਰ ਸੋ ਬਹਿ ਜੇ ਤਖਤੇ ਲਾਇਕ ਹੋਈ। ਤਖਤ 'ਤੇ ਪਿਆਰੇ ਉਹ ਬਹਿੰਦਾ ਜਿਹੜਾ ਤਖਤ ਦੇ ਯੋਗ ਹੋਵੇ। ਰਹੁ ਵਿਚਾਰ, ਪ੍ਰਿਥੀ ਚੰਦ ਨੇ ਬਹੁਤ ਈਰਖਾ ਕੀਤੀ। ਜਦੋਂ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ 'ਤੇ ਬਰਾਜ ਗਏ, ਰੋਜ਼ ਹੀ ਝਗੜਾ, ਰੋਜ਼ ਹੀ ਇਹਦਾ ਝਗੜਾ ਚੱਲਣਾ, ਰੋਜ਼ ਹੀ। ਸੋ ਸਮਾਂ ਲੰਘਦਾ ਗਿਆ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਰਉਪਕਾਰ ਦੇ ਕਾਰਜ ਕਰਦੇ ਰਹੇ। ਅੰਮ੍ਰਿਤਸਰ ਸ਼ਹਿਰ ਦਾ ਵਿਕਾਸ ਕੀਤਾ ਮਹਾਰਾਜ ਨੇ, ਸਰੋਵਰ ਪੱਕੇ ਕਰਾਏ ਗੁਰੂ ਅਰਜਨ ਦੇਵ ਜੀ ਨੇ, ਨਵੇਂ ਬਾਜ਼ਾਰ ਬਣਾਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ, ਵੱਖ ਵੱਖ ਕਿੱਤਿਆਂ ਦੇ ਲੋਕ ਲਿਆ ਕੇ ਅਤੇ ਅੰਮ੍ਰਿਤਸਰ ਦੇ ਵਿੱਚ ਵਸਾਏ। ਜੇਕਰ ਮਿਲਦਾ 52 ਕਿੱਤਿਆਂ ਦੇ, ਕਿੱਤਿਆਂ ਦਾ ਭਾਵ ਹੈ ਵੱਖ ਵੱਖ ਕਾਰੋਬਾਰਾਂ ਦੇ ਵਪਾਰੀ, ਅੰਮ੍ਰਿਤਸਰ ਦੇ ਵਿੱਚ ਲਿਆ ਕੇ ਵਸਾਏ ਅਤੇ ਅੰਮ੍ਰਿਤਸਰ ਦਾ ਬਹੁਤ ਵਿਕਾਸ ਕੀਤਾ। ਤਾਂ ਹੀ ਬਚਨ ਲਿਖੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ, ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੰਮ੍ਰਿਤਸਰ ਦਾ ਬਹੁਤ ਵਿਕਾਸ ਕੀਤਾ, ਇੱਥੋਂ ਤੱਕ ਕਿ ਅੰਮ੍ਰਿਤਸਰ ਦੇ ਨੇੜੇ ਨੇੜੇ ਗੁਰੂ ਅਰਜਨ ਦੇਵ ਨੇ ਬੇਅੰਤ ਬਾਗ ਲਵਾਏ, ਹਰੇ ਭਰੇ ਰੱਖਣ ਲਈ ਸੜਕਾਂ ਦੇ ਕੰਢਿਆਂ 'ਤੇ ਰੁੱਖ ਲਵਾਏ, ਸੜਕਾਂ ਬਣਵਾਈਆਂ, ਪੁਲ ਬਣਵਾਏ ਔਰ ਹੋਰ ਬੇਅੰਤ ਪਰਉਪਕਾਰ ਦੇ ਕਾਰਜ ਕੀਤੇ ਨੇ। ਈਰਖਾ ਕਿੰਨੀ ਕੁ ਪਿਆਰਿਓ। ਸਮਾਂ ਲੰਘਦਾ ਗਿਆ, ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਭਲਾ ਕਰ ਰਹੇ ਨੇ, ਬੀਬੀ ਭਾਨੀ ਜੀ ਸਤਸੰਗ ਜੀਆਂ ਦਾ ਭਲਾ ਕਰਦੇ ਨੇ। ਗੁਰੂ ਅਰਜਨ ਦੇਵ ਸਾਹਿਬ ਦਾ ਸ਼ੁਭ ਆਨੰਦ ਕਾਰਜ ਮਾਤਾ ਗੰਗਾ ਜੀ ਨਾਲ ਹੋ ਗਿਆ ਅਤੇ ਮਾਤਾ ਗੰਗਾ ਜੀ ਬਹੁਤ ਨੇਕ ਸੋ ਭਲੇ ਨੇ, ਉਹ ਵੀ ਭਲੇ ਦੇ ਕੰਮ ਕਰ ਰਹੇ ਨੇ। ਥੋੜ੍ਹਾ ਪ੍ਰਿਥੀ ਚੰਦ ਸੀ, ਇਹਦੀ ਕਰਮੋਂ ਘਰ ਵਾਲੀ ਸੀ, ਇਹ ਬਹੁਤ ਈਰਖਾ ਕਰਦੇ ਨੇ। ਹੁਣ ਪ੍ਰਿਥੀ ਚੰਦ ਦਾ ਇੱਕ ਪੁੱਤਰ ਹੈ ਮਿਹਰਵਾਨ, ਉਹਨੂੰ ਖਡਾਉਂਦੇ ਮਾਤਾ ਗੰਗਾ ਜੀ, ਉਹਨੂੰ ਖਵਾਉਂਦੇ ਮਾਤਾ ਗੰਗਾ ਜੀ, ਉਹਨੂੰ ਸੋਹਣੇ ਕੱਪੜੇ ਬਣਾ ਕੇ ਦਿੰਦੇ, ਈਰਖਾ ਹੀ ਨਹੀਂ ਮਨ 'ਚ, ਨਿਰਵੈਰ ਨੇ। ਪ੍ਰਿਥੀ ਚੰਦ ਅਤੇ ਉਹਦੀ ਘਰ ਵਾਲੀ ਜਿਹੜੇ ਨੇ, ਇਹ ਸੋਚਦੇ ਨੇ ਇਹਨਾਂ ਦੇ ਘਰ ਔਲਾਦ ਕੋਈ ਨਹੀਂ, ਵਿਆਹ ਹੋਏ ਨੂੰ 5-6 ਸਾਲ ਹੋ ਗਏ, ਸ਼ਾਇਦ ਕੋਈ ਸਰੀਰਕ ਇਹਨਾਂ ਨੂੰ ਤਕਲੀਫ ਹੈ ਤਾਂ ਨਹੀਂ ਉਹ ਪੁੱਤਰ ਹੋ ਰਿਹਾ।
ਆਪਸ ਵਿੱਚ ਗੱਲਾਂ ਕਰਦੇ ਕਰਮੋ ਤੇ ਪ੍ਰਿਥੀ ਚੰਦ। ਪ੍ਰਿਥੀ ਚੰਦ ਕਹਿੰਦਾ ਕਰਮੋ ਨੂੰ ਕਿ ਇਹਨਾਂ ਦੇ ਘਰ ਪੁੱਤ ਹੋਣਾ ਨਹੀਂ, ਇਹ ਗੁਰਤਾ ਗੱਦੀ ਸਾਡੇ ਪੁੱਤ ਨੂੰ ਦੇਣਗੇ। ਪਰ ਸਮਾਂ ਆਇਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋ ਗਿਆ, ਪ੍ਰਿਥੀ ਚੰਦ ਅਤੇ ਕਰਮੋ ਜਿਹੜੇ ਬੜੇ ਦੁਖੀ ਹੋਏ। ਇਹਨਾਂ ਨੇ ਸਾਸੀ ਦਾਈ ਭੇਜੀ, ਫਿਰ ਇੱਕ ਸਪੇਰੇ ਰਾਹੀਂ ਸੱਪ ਸਟਵਾਇਆ। ਸੋ ਹੋਰ ਕਈ ਤਰੀਕੇ ਨਾਲ ਯਤਨ ਕੀਤੇ, ਕਿਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਖਤਮ ਹੋ ਜਾਣ ਅਤੇ ਗੁਰਤਾ ਗੱਦੀ ਸਾਡੇ ਪੁੱਤ ਨੂੰ ਮਿਲ ਜੇ। ਕਿੰਨੀ ਈਰਖਾ ਪਿਆਰਿਓ। ਫਿਰ ਸਮੇਂ ਦੇ ਜਿਹੜੇ ਹਾਕਮ ਨੇ, ਜਹਾਂਗੀਰ ਬਾਦਸ਼ਾਹ, ਇਹ ਬੜਾ ਕੱਟੜ ਅਤੇ ਬੜਾ ਤੌਸਬੀ ਸੀ, ਭਾਵ ਕਿ ਕੱਟੜ ਮੁਸਲਮਾਨ। ਇਹਦੀ ਸੋਚ ਸੀ ਕਿ ਹਿੰਦੁਸਤਾਨ ਦੇ ਵਿੱਚ ਇਕੱਲਾ ਇਸਲਾਮ ਹੀ ਹੋਵੇ, ਦੂਜਾ ਕੋਈ ਨਾ ਹੋਵੇ। ਜਿਵੇਂ ਔਰੰਗਜ਼ੇਬ ਸੋਚਦਾ ਸੀ ਕਿ ਜਿਹੜਾ ਕੰਮ ਮੁਹੰਮਦ ਸਾਹਿਬ ਨਹੀਂ ਕਰ ਸਕੇ, ਸਾਰੇ ਸੰਸਾਰ ਨੂੰ ਮੁਸਲਮਾਨ ਨਹੀਂ ਬਣਾ ਸਕੇ, ਉਹ ਕੰਮ ਮੈਂ ਕਰਾਂਗਾ, ਕਿਰਪਾਨ ਦੇ ਜ਼ੋਰ ਨਾਲ ਕਰਾਂਗਾ। ਇੱਦਾਂ ਹੀ ਜਹਾਂਗੀਰ ਦੀ ਸੋਚ ਸੀ ਕਿ ਪੂਰੇ ਹਿੰਦੁਸਤਾਨ ਵਿੱਚ ਮੁਸਲਮਾਨ ਹੀ ਹੋਣਾ, ਹੋਰ ਕੋਈ ਹੋਏ ਨਾ। ਹਰੇਕ ਕੌਮ ਸੋਚਦੀ ਪਿਆਰਿਓ, ਜਿਹਦਾ ਰਾਜ ਆਉਂਦਾ ਨਾ, ਜਿਹਦਾ ਰਾਜ, ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਜਿਹਦੇ ਹੱਥ 'ਚ ਤਾਕਤ ਆਉਂਦੀ ਆਪਣੀ ਤਾਕਤ ਵਿਖਾਉਂਦਾ ਪਿਆਰਿਓ, ਹਰੇਕ ਵਿਖਾਉਂਦਾ ਰਿਹਾ। ਜਿਹੜੀ ਹਾਕਮ ਧਿਰ ਨੇ ਦਿੱਲੀ ਦੇ ਤਖ਼ਤ 'ਤੇ ਰਾਜ ਕੀਤਾ, ਉਹ ਹਮੇਸ਼ਾ ਬਾਅਦ 'ਤੇ ਸਿੱਖਾਂ ਨੂੰ ਖਤਮ ਕਰਨ ਦੇ ਮਨਸੂਬੇ ਬਣਾਉਂਦਾ ਰਿਹਾ। ਭਾਵੇਂ ਮੁਗਲਾਂ ਨੇ ਰਾਜ ਕੀਤਾ, ਭਾਵੇਂ ਪਿਆਰੇ ਗੋਰਿਆਂ ਨੇ ਰਾਜ ਕੀਤਾ, ਉਸ ਤੋਂ ਬਾਅਦ ਜਿਹੜਾ ਦਿੱਲੀ ਅਤੇ ਕਾਂਗਰਸ ਨੇ ਰਾਜ ਕੀਤਾ, ਉਹਨਾਂ ਦੇ ਪਿਆਰੇ ਸਿੱਖ ਕੌਮ ਨੂੰ ਨਿਸ ਤੋਂ ਨਬੋਧ ਕਰਨ ਵਾਸਤੇ ਟੈਂਕ ਚਾੜ ਦਿੱਤੇ, ਪੰਜਾਬ ਨੂੰ ਘੇਰੇ ਪਾ ਲਏ, ਵੁੱਡ ਰੋਜ਼ ਨਾਮ ਦੇ ਜਿਹੜੇ ਸੀ ਆਪਰੇਸ਼ਨ ਚਲਾਏ ਕਿ ਜੋ ਨੌਜਵਾਨ ਕੱਢ ਕੇ ਘਰਾਂ 'ਚੋਂ ਮਾਰ ਦਿਓ। ਇਹ ਸਮੇਂ ਦੀਆਂ ਸਰਕਾਰਾਂ ਕਰਦੀਆਂ ਸਤਸੰਗੀਓ, ਆਪਣਾ ਨਾਰਾ ਦਿੰਦੀਆਂ ਇਹ ਕਿ ਅਸੀਂ ਰਾਸ਼ਟਰ ਜਿਹੜਾ ਨਾ ਇਹ ਆਪਣਾ ਬਣਾ ਲਾਂਗੇ, ਆਪਣਾ ਔਰ ਵਿਚਾਰ। ਇੱਦਾਂ ਗੁਰੂ ਅਰਜਨ ਦੇਵ ਦੇ ਵੇਲੇ ਜਿਹੜਾ ਜਹਾਂਗੀਰ ਸੀ, ਇਹਨੇ ਇੱਕ ਸੰਸਥਾ ਖੜੀ ਕੀਤੀ ਸੀ ਨਕਸ਼ਬੰਦੀ। ਇਹਦਾ ਕੰਮ ਕੀ ਸੀ? ਘਰ ਘਰ ਦੇ ਵਿੱਚ ਇਸਲਾਮ ਨੂੰ ਪਹੁੰਚਾਉਣਾ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੰਨਾ ਗੁਰਮਤ ਦਾ ਪ੍ਰਚਾਰ ਕੀਤਾ ਕਿ ਇਸਲਾਮ ਦੇ ਬੜੇ ਬੜੇ ਪ੍ਰਚਾਰਕ, ਭਾਈ ਮੰਝ ਜੀ ਵਰਗੇ, ਇਹ ਗੁਰੂ ਦੇ ਸਿੱਖ ਬਣ ਗਏ। ਭਾਈ ਬਹਿਲੋ ਵਰਗੇ ਗੁਰੂ ਦੇ ਸਿੱਖ ਬਣ ਗਏ। ਬੜਾ ਵੱਡੀ ਢਾਲ ਲੱਗੀ ਸਤਸੰਗੀ, ਹਜ਼ਾਰਾਂ ਲੋਕ ਆਪਣੇ ਘਰ ਵਾਪਸੀ ਕਰ ਗਏ, ਭਾਵ ਜਿਹੜੇ ਸਿੱਖ ਧਰਮ 'ਚੋਂ ਨਿਕਲ ਗਏ ਸੀ, ਮੁਸਲਮਾਨਾਂ ਦੇ ਪ੍ਰਭਾਵ ਹੇਠ ਆ ਗਏ ਸੀ, ਵਾਪਸ ਸਿੱਖੀ 'ਚ ਆ ਗਏ। ਬੜੀ ਵੱਡੀ ਢਾਲ ਲੱਗੀ। ਧਰਮ ਦੇ ਠੇਕੇਦਾਰ ਜਿਹੜੇ ਸੀ ਬੜੇ ਦੁਖੀ ਹੋਏ। ਉਹਨਾਂ ਨੇ ਗਲਤ ਰਿਪੋਰਟਾਂ ਦੇਣੀਆਂ ਸ਼ੁਰੂ ਕੀਤੀਆਂ। ਉਹਨਾਂ ਨੇ ਸਤਸੰਗੀ ਕੰਨ ਭਰਨੇ ਸ਼ੁਰੂ ਕੀਤੇ ਜਹਾਂਗੀਰ ਦੇ, ਕਾਜੀ ਮੁਲਾਨੇ। ਇਸ ਤੋਂ ਇਲਾਵਾ ਜਿਹੜੀ ਨਕਸ਼ਬੰਦੀ ਸੰਸਥਾ ਸੀ, ਇਹਦਾ ਹੈੱਡਕੁਆਰਟਰ ਸੀ ਫਤਿਹਪੁਰ ਸੀਕਰੀ। ਅੱਜ ਵੀ ਜਾਓ ਸ਼੍ਰੀ ਫਤਿਹਗੜ੍ਹ ਸਾਹਿਬ, ਬੇਨਤੀ ਕਰਦੇ ਹਾਂ ਕਿ ਉਸ ਪਵਿੱਤਰ ਅਸਥਾਨ ਦਾ ਨਾਮ ਫਤਿਹਗੜ੍ਹ ਸਾਹਿਬ ਕਿਉਂ ਹੈ? ਕਿਉਂਕਿ ਉਸ ਅਸਥਾਨ 'ਤੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਹੋਏ ਨੇ, ਬਾਬਾ ਫਤਿਹ ਸਿੰਘ ਸਾਹਿਬ ਜੀ। ਸੋ ਉਹਨਾਂ ਦੇ ਨਾਮ ਉੱਤੇ ਉਹੜਾ ਅਸਥਾਨ ਬਣਿਆ ਅਤੇ ਉਹ ਉਸ ਤੋਂ ਬਾਅਦ ਜ਼ਿਲ੍ਹਾ ਬਣਿਆ। ਹੁਣ ਪਿਆਰੇ ਅੱਜ ਕੱਲ੍ਹ ਉਹ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਹੈ। ਇਸ ਤਰੀਕੇ ਨਾਲ ਜਿਹੜਾ ਸੀ ਫਤਿਹਗੜ੍ਹ ਸੀਕਰੀ, ਜਿਹੜਾ ਇੱਕ ਸਤਸੰਗੀ ਉੱਥੇ ਮਸਜਿਦ ਹੈ, ਇਹ ਹੈੱਡਕੁਆਰਟਰ ਸੀ ਉਸ ਵੇਲੇ ਨਕਸ਼ਬੰਦੀ ਦਾ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਜਿਸ ਦਿਨ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਸ਼ਹੀਦ ਹੋਏ ਨਾ, ਅਤੇ ਇਸ ਸੰਸਥਾ ਦੇ ਮੁਖੀ ਅਹਿਮਦ ਸਾਹ ਸਰਹੱਦੀ ਨੇ ਇੱਕ ਚਿੱਠੀ ਭੇਜੀ ਸੀ ਜਹਾਂਗੀਰ ਨੂੰ, ਕਹਿੰਦਾ ਅੱਜ ਬੜੀ ਖੁਸ਼ੀ ਹੋਈ ਹੈ ਕਿ ਇਸਲਾਮ ਨੂੰ ਢਾਹ ਲਾਉਣ ਵਾਲਾ ਅਰਜਨ ਅੱਜ ਮਾਰਿਆ ਗਿਆ। ਉਸ ਦੁਸ਼ਟ ਨੇ, ਭਾਵ ਕਿ ਨਕਸ਼ਬੰਦੀ ਜਿਹੜੀ ਸੰਸਥਾ ਉਹਦਾ ਜਿਹੜਾ ਮੁਖੀ ਹੈ ਅਹਿਮਦ ਸਾਹ ਸਰਹੱਦੀ, ਉਹਨੇ ਸਮੇਂ ਦੀ ਹਕੂਮਤ ਨੂੰ ਵਧਾਈ ਦੀ ਚਿੱਠੀ ਲਿਖੀ ਹੈ ਕਿ ਬਹੁਤ ਬਹੁਤ ਮੁਬਾਰਕਾਂ, ਤੁਸੀਂ ਇਸਲਾਮ ਦਾ ਕੰਡਾ ਕੱਢ ਦਿੱਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਬੜੇ ਭਾਰੀ ਪਰਉਪਕਾਰ ਦੇ ਕਾਰਜ ਕੀਤੇ ਨੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਖੂਹ ਲਵਾ ਰਹੇ ਸੀ, ਖੂਹ, ਅੱਜ ਵੀ ਜਾਓ ਸਤਸੰਗੀਓ, ਅੰਮ੍ਰਿਤਸਰ ਦੇ ਨੇੜੇ ਸਿਹਰਟਾ ਸਾਹਿਬ, ਗੁਰੂ ਕੀ ਬਡਾਲੀ, ਇੱਥੇ ਅੱਜ ਵੀ ਤੁਹਾਨੂੰ ਦੋ ਹਰਟੇ, ਤਿੰਨ ਹਰਟੇ, ਚਾਰ ਹਰਟੇ, ਪੰਜ ਹਰਟੇ ਖੂਹ ਮਿਲ ਜਾਣਗੇ। ਅਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਅਤੇ ਗੁਰੂ ਜੀ ਨੇ ਖੁਸ਼ੀ ਦੇ ਸਿਹਰਟਾ ਖੂਹ ਲਵਾਇਆ, ਸਿਹਰਟਾ ਦਾ ਅਰਥ ਹੁੰਦਾ ਹੈ ਛੇ ਮਾਲਾਂ ਵਾਲਾ, ਛੇ ਹਰਟਾਂ ਵਾਲਾ ਖੂਹ। ਸੋ ਉਸ ਤੋਂ ਉਹਦਾ ਨਾਮ ਪੈ ਗਿਆ ਸੀ ਸਿਹਰਟਾ ਸਾਹਿਬ। ਇਹ ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦੀ ਖੁਸ਼ੀ ਵਿੱਚ ਇਹ ਖੂਹ ਲਵਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸਤਸੰਗੀਓ ਬਹੁਤ ਸਾਰੇ ਸਿੱਖੀ ਦੇ ਕੇਂਦਰ ਸਥਾਪਿਤ ਕੀਤੇ। ਸ੍ਰੀ ਤਰਨ ਤਾਰਨ ਸਾਹਿਬ,
ਇਹ ਜਗ੍ਹਾ ਮੁੱਲ ਲੈ ਕੇ ਗੁਰੂ ਅਰਜਨ ਦੇਵ ਨੇ ਖਾਨਪੁਰ ਪਿੰਡ ਅਤੇ ਪਲਾਸੌਰ ਪਿੰਡ, ਖਾਨਪੁਰ ਦੇ ਜਿਹੜੇ ਲੋਕ ਸੀ ਇਹ ਸਤਸੰਗੀਓ ਇਹ ਸੀ ਰੰਗੜ, ਅਤੇ ਜਿਹੜੇ ਪਲਾਸੌਰ ਦੇ ਪਿੰਡ ਦੇ ਲੋਕ ਸੀ ਇਹ ਸੀ ਛੱਤਰੀ। ਇਹਨਾਂ ਦਾ ਆਪਸੀ ਝਗੜਾ ਸੀ ਕਿਸੇ ਜ਼ਮੀਨ ਨੂੰ ਲੈ ਕੇ, ਹਰੇਕ ਸਾਲ 'ਚ ਲੜਾਈ ਹੁੰਦੀ, ਕਈ ਕਤਲ ਹੋ ਗਏ। ਅੰਤ ਨੂੰ ਗੁਰੂ ਅਰਜਨ ਦੇਵ ਨੇ ਸ਼ਾਂਤੀ ਪੈਦਾ ਕੀਤੀ, ਪਿੰਡ ਦੇ ਲੋਕਾਂ ਨੂੰ ਸੱਦਿਆ, ਇਲਾਕੇ ਦੇ ਲੋਕਾਂ ਨੂੰ ਸੱਦਿਆ, ਸੱਚੇ ਪਾਤਸ਼ਾਹ ਨੇ ਇਹ ਜ਼ਮੀਨ ਜਿਹੜੀ ਸੀ 57,000 ਰੁਪਏ ਦੀ ਉਸ ਵੇਲੇ ਮੁੱਲ ਲੈ ਲਈ। ਔਰ ਇੱਥੇ ਮਹਾਰਾਜ ਨੇ ਇੱਕ ਨਗਰ ਇੱਥੇ ਜਿਹੜਾ ਸੀ ਇਹ ਸਰੋਵਰ ਲਵਾਇਆ ਜਾਂ ਨਾਂ ਰੱਖਿਆ ਤਰਨ ਤਾਰਨ ਸਾਹਿਬ, ਭਾਵ ਕਿ ਭਵ ਸਾਗਰ ਤੋਂ ਤਾਰਨ ਲਈ ਇਹ ਜਹਾਜ਼ ਹੈ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਅੰਮ੍ਰਿਤਸਰ ਸਾਹਿਬ ਦਾ ਵਿਕਾਸ ਕੀਤਾ, ਇੱਥੇ ਸਰੋਵਰ ਮਹਾਰਾਜ ਨੇ ਲਵਾਏ। ਇਸ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਦੁਆਬੇ ਦੇ ਵਿੱਚ ਸਿੱਖੀ ਦਾ ਕੇਂਦਰ ਸਥਾਪਿਤ ਕੀਤਾ, ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਸਾਹਿਬ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਵੱਧਦੀ ਵੇਖ ਕੇ ਸਮੇਂ ਦੀ ਸਰਕਾਰ ਨੇ ਬਹੁਤ ਯਤਨ ਕੀਤੇ। ਉੱਧਰ ਗੁਰੂ ਘਰ ਦਾ ਜਿਹੜਾ ਸੀ ਪ੍ਰਿਥੀ ਚੰਦ ਇਹਨੇ ਬਹੁਤ ਵਿਰੋਧ ਕੀਤਾ, ਗੁਰੂ ਅਰਜਨ ਦੇਵ ਜੀ ਉੱਤੇ ਕਦੇ ਸੁਲਵੀ ਖਾਂ ਨੂੰ ਚੜ੍ਹਾ ਕੇ ਲੈ ਆਇਆ, ਉਹ ਰਾਹ 'ਚ ਹੀ ਮਾਰਿਆ ਗਿਆ ਸੜ ਕੇ ਆਵੇ ਦੇ ਵਿੱਚ। ਸੁਲਵੀ ਖਾਨ ਭਤੀਜਾ ਸੀ ਸੁਲਹੀ ਖਾਨ ਦਾ, ਉਹ ਚੜ੍ਹ ਕੇ ਆਇਆ ਅਤੇ ਪਿਆਰੇ ਰਾਹ ਦੇ ਵਿੱਚ ਹੀ ਮਾਰਿਆ ਗਿਆ। ਔਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਰਉਪਕਾਰ ਕਰੀ ਗਏ, ਜੀਵਾਂ ਦਾ ਭਲਾ ਕਰੀ ਗਏ, ਪ੍ਰਿਥੀ ਚੰਦ ਦੀ ਈਰਖਾ ਤੋਂ ਮਾਰੇ ਕਿਨਾਰਾ ਕਰੀ ਗਏ। ਅੰਤ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਵਿਚਾਰਿਆ ਕਿ ਸਾਡਾ ਸਮਾਂ ਥੋੜ੍ਹਾ ਰਹਿ ਗਿਆ। ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੈ, ਦੁਨੀਆਂ ਦਾ ਇੱਕ ਵਾਹਿਦ ਗ੍ਰੰਥ ਹੈ ਪਵਿੱਤਰ, ਜਿਹਦੇ ਵਿੱਚ ਸਤਸੰਗਿਓ ਪਰਮਾਤਮਾ ਦੇ ਹਰੇਕ ਤਰ੍ਹਾਂ ਦੇ ਪਿਆਰੇ ਭਗਤ ਦੀ ਬਾਣੀ ਦਰਜ ਕੀਤੀ ਹੈ, ਗੁਰੂ ਸਾਹਿਬ ਦੀ ਬਾਣੀ, ਨਾਲ ਦੀ ਨਾਲ ਹਿੰਦੂ ਭਗਤ ਜਿਨ੍ਹਾਂ 'ਚ ਰਾਮਾਨੰਦ ਜੀ, ਪਰਮਾਨੰਦ ਜੀ, ਤਰਲੋਚਨ ਜੀ ਹਿੰਦੂ ਭਗਤ ਨੇ ਪਿਆਰਿਓ, ਔਰ ਮੁਸਲਮਾਨ ਜਿਨ੍ਹਾਂ ਦੇ ਵਿੱਚ ਭੀਖਣ ਜੀ, ਸਦਨਾ ਜੀ, ਭਗਤ ਫਰੀਦ ਸਾਹਿਬ ਜੀ। ਇਸ ਤੋਂ ਇਲਾਵਾ ਹੋਰ ਜਾਤੀਆਂ ਦੇ ਜਿਹੜੇ ਭਗਤ ਸੀ, ਛੋਟੀਆਂ ਜਾਤੀਆਂ ਦੇ, ਧੰਨ ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਸਾਹਿਬ ਜੀ, ਇਹਨਾਂ ਮਹਾਂਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਵਿੱਚ ਦਰਜ ਕੀਤੀ ਗਈ। ਔਰ ਗੁਰੂ ਅਰਜਨ ਦੇਵ ਸਾਹਿਬ ਨੇ ਬਹੁਤ ਵੱਡਾ ਪਰਉਪਕਾਰ ਦਾ ਕਾਰਜ ਕੀਤਾ, ਭਵ ਸਾਗਰ ਤੋਂ ਤਾਰਨ ਲਈ ਗੁਰੂ ਅਰਜਨ ਦੇਵ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਜਹਾਜ਼ ਤਿਆਰ ਕੀਤਾ। ਕੋਈ ਵੀ ਬਕਾਇਦਾ ਇਸ ਜਹਾਜ਼ ਵਿੱਚ ਚੜ੍ਹ ਜਾਏ, ਭਾਵ ਕਿ ਗੁਰੂ ਵਾਲਾ ਬਣ ਜਾਏ, ਉਹ ਭਾਈ ਭਵ ਸਾਗਰ ਤੋਂ ਤਰ ਸਕਦਾ। ਗੁਰੂ ਅਰਜਨ ਦੇਵ

0: ਇਹ ਧੁਰ ਕੀ ਬਾਣੀ ਹੈ ਭਾਈ, ਧੁਰ ਕੀ। ਗੁਰੂ ਅਮਰਦਾਸ ਸਾਹਿਬ ਨੇ ਇਸ ਨੂੰ ਵਰ ਦਿੱਤਾ, ਇਸ ਪਵਿੱਤਰ ਬਾਣੀ ਨੂੰ, ਖਸਮ ਕੀ ਬਾਣੀ। ਸੋ ਸੱਚੇ ਪਾਤਸ਼ਾਹ ਨੇ ਕਿਹਾ ਬਾਣੀਆਂ ਸਿਰ ਬਾਣੀ। ਗੁਰੂ ਰਾਮਦਾਸ ਸਾਹਿਬ ਨੇ ਮੋਹਰ ਲਾ ਦਿੱਤੀ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੌਰ ਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਅਰਜਨ ਦੇਵ ਸਾਹਿਬ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਕਿ ਭਾਈ ਗੁਰੂ ਦੇ ਸਿੱਖਾਂ ਦਾ ਜਿਹੜਾ ਗੁਰੂ ਹੈ ਇਹ ਸ਼ਬਦ ਹੈ। ਆਪ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੰਗਤ ਵਿੱਚ ਬੈਠ ਕੇ ਸੰਗਤ ਨੂੰ ਦਰਸ਼ਨ ਦਿਆ ਕਰਦੇ। ਅੰਤ ਨੂੰ ਸ਼ਿਕਾਇਤਾਂ ਮਿਲੀਆਂ, ਕਈ ਤਰੀਕਿਆਂ ਨਾਲ ਸਮੇਂ ਦੀ ਸਾਜ਼ ਨੇ ਸਾਜ਼ਸਾਂ ਰਚੀਆਂ, ਪ੍ਰਿਥੀ ਚੰਦ ਨੇ ਯਤਨ ਕੀਤੇ। ਅੰਤ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਹੀਦ ਕਰਨ ਵਾਸਤੇ ਸਾਜ਼ਸ ਘੜੀ ਗਈ, ਲਾਹੌਰ ਸੱਦ ਲਿਆ ਗਿਆ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਮਰਜ਼ੀ ਦੇ ਨਾਲ ਲਾਹੌਰ ਜਾਣ ਲੱਗੇ ਨੇ। ਆਪਣੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ ਗਏ। ਇਹ ਸਮਾਂ ਸੀ ਪਿਆਰਿਓ, ਗੁਰੂ ਹਰਗੋਬਿੰਦ ਸਾਹਿਬ ਜੀ 11 ਸਾਲ ਦੀ ਉਮਰ ਸੀ ਉਸ ਵੇਲੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਜਾਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਸੰਦੇਸ਼ ਦੇ ਗਏ ਕਿ ਭਾਈ ਗੁਰੂ ਦਾ ਸਤਿਕਾਰ ਕਰਨਾ ਹੈ, ਗੁਰਬਾਣੀ ਪੜ੍ਹਨੀ ਹੈ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ। ਮਹਾਂਪੁਰਸ਼ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਇਹਨਾਂ ਮਹਾਂਪੁਰਸ਼ਾਂ ਦਾ ਪੂਰਨ ਸਤਿਕਾਰ ਕਰਨਾ ਹੈ ਔਰ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਸਿਮਰਨ ਕਰਕੇ ਆਪਣਾ ਜਨਮ ਸਫਲ ਕਰਨਾ ਹੈ। ਈਹਾਂ ਖਾਟ ਚੱਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਇੱਥੇ ਜਨਮ ਸਫਲ ਕਰਕੇ ਜਾਓਗੇ ਤੇ ਅੱਗੇ ਜਿਹੜਾ ਹੈ ਜੀਵਨ ਸੁਖੀ ਹੋਏਗਾ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਲਾਹੌਰ ਨੂੰ ਤੁਰ ਪਏ ਨੇ, ਨਾਲ ਆਪਣੇ 5 ਸਿੱਖ ਲੈ ਲਏ। ਸਤਸੰਗੀਓ, ਸਿੱਖੀ ਵਿੱਚ 5 ਪ੍ਰਮਾਣ ਹੈ। ਗੁਰੂ ਨਾਨਕ ਦੇਵ ਦੇ ਵੇਲੇ 5 ਸਿੱਖ ਹੋਏ ਨੇ ਸਤਸੰਗੀ, ਪ੍ਰਮੁੱਖ ਸਿੱਖ, ਔਰ ਗੁਰੂ ਅਰਜਨ ਦੇਵ ਜੀ ਨੇ ਮਹਾਰਾਜ ਨੇ 5 ਸਿੱਖਾਂ ਨੂੰ ਆਪਣੇ ਨਾਲ ਲਿਆ ਹੈ। ਭਾਈ ਵਿਧੀ ਚੰਦ ਸਾਹਿਬ ਜੀ, ਭਾਈ ਲੰਗਾਹਾ ਜੀ, ਭਾਈ ਪੁਰਾਣਾ ਜੀ, ਭਾਈ ਜੇਠਾ ਜੀ ਅਤੇ ਭਾਈ ਪੈੜਾ ਜੀ, 5 ਸਿੱਖ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਲਾਹੌਰ ਚਲੇ ਗਏ। ਗ੍ਰਿਫਤਾਰੀ ਹੋਈ ਹੈ, ਬੜੇ ਅਤਿਆਚਾਰ ਤਸੀਹੇ ਦਿੱਤੇ ਨੇ। ਜਬਰ ਦਾ ਟਾਕਰ ਸਬਰ ਨਾਲ ਕਰਦਿਆਂ ਤੇਰਾ ਕੀਆ ਮਿੱਠਾ ਲੱਗਾ, ਹਰਨਾਮ ਪਦਾਰਥ ਨਾਨਕ ਮੰਗੈ। ਤੱਤੀ ਤਵੀ ਉੱਤੇ ਬੈਠ ਕੇ ਵੀ ਪਰਮਾਤਮਾ ਦਾ ਭਾਣਾ ਮੰਨਿਆ, ਨਾਮ ਦੀ ਦਾਤ ਮੰਗੀ ਹੈ। ਸੋ ਭਾਈ ਐਸੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਐਸੇ ਦੀਨ ਦਿਆਲ ਸਤਿਗੁਰਾਂ ਦਾ ਸ਼ਹੀਦੀ ਪੁਰਬ ਮਨਾਉਂਦੇ ਆ। ਪ੍ਰਬੰਧਕ ਵੀਰਾਂ ਵੱਲੋਂ ਵੱਡੇ ਪੱਧਰ ਦੇ ਉੱਤੇ ਸਮਾਗਮ ਰਚੇ ਗਏ ਨੇ। ਅਖੰਡ ਪਾਠ ਸਾਹਿਬ ਅੱਜ ਆਰੰਭ ਹੋਏ ਨੇ, ਬੇਅੰਤ ਸੇਵਾਵਾਂ ਚੱਲ ਰਹੀਆਂ। ਭਾਈ ਤਨ ਨਾਲ, ਮਨ ਨਾਲ, ਧਨ ਨਾਲ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਗੁਰੂ ਅਰਜਨ ਦੇਵ ਸਾਹਿਬ ਜੀ ਮਿਹਰ ਕਰਨ, ਆਪ ਸਰਬੱਤ ਸੰਗਤਾਂ ਦੀ ਸੇਵਾ ਕੀਤੀ ਹੋਈ, ਗੁਰੂ ਚਰਨਾਂ 'ਚ ਬੈਠ ਕੇ ਹਰਜਾ ਸੁਣਦੇ ਆ, ਸਮਾਂ ਪਾਸ ਕੀਤਾ ਹੋਇਆ ਸਫਲ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ, ਸੇਵਾ ਸਿਮਰ ਦੀ ਦਾਤ ਬਖਸ਼ਣ। ਸਤਿਗੁਰੂ ਜੀ ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਸ਼ੁਕਰ ਗੁਰੂ ਕਾ, ਧੰਨਵਾਦ ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਸਰਬੱਤ ਸੰਗਤ ਦਾ। ਸੋ ਇੰਨੀ ਕੁ ਸੇਵਾ ਪ੍ਰਵਾਨ ਕਰਦੇ ਹਾਂ। ਗੁਰੂ ਅਰਜਨ ਦੇਵ ਜੀ ਦਾ ਧਿਆਨ ਧਰੋ, ਪਿਆਰ ਨਾਲ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਐਤਵਾਰ ਦੇ ਦੀਵਾਨ ਦੀ ਹਾਜ਼ਰੀ ਭਾਰੀ ਸਨਮਾਨਯੋਗ ਸਾਧ ਸਿੰਘ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸਜੇ ਹੋਏ ਦੀਵਾਨ ਦੇ ਵਿੱਚ ਆਪ ਜੀ ਨੂੰ ਦਮਦਮੀ ਟਕਸਾਲ ਦੇ ਵਿਦਿਆਰਥੀ ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ, ਜਿਨ੍ਹਾਂ ਦੀ ਰਸਾਂ ਤੋਂ ਆਪ ਜੀ ਨੇ 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪੁੱਤਰ ਜੀਵਨ ਸਰਵਣ ਕੀਤਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਜੋ ਕਿ ਪਰਸੋਂ ਰੋਜ਼ ਨੂੰ ਆ ਰਿਹਾ ਹੈ, ਗੁਰੂ ਪਾਤਸ਼ਾਹ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ। ਅੱਜ ਖੰਡਪੁਰ ਸਾਹਿਬ ਪ੍ਰਾਰੰਭ ਹੋਣਗੇ, ਜਿਨ੍ਹਾਂ ਦੀ ਸੰਪੂਰਨਤਾ ਪਰਸੋਂ ਰੋਜ਼ ਸ਼ਾਮ ਨੂੰ ਹੋਵੇਗੀ। ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂ ਕਿ ਹਾਜ਼ਰੀ ਭਰਨ ਦਾ ਯਤਨ ਕਰਿਓ। ਹੁਣ ਆਪ ਜੀ ਦੇ ਸਨਮੁੱਖ ਧੰਨ ਗੁਰੂ ਰਾਮਦਾਸ ਮਹਾਰਾਜ ਦਰ ਦੇ ਵਰਸਾਏ ਹੋਏ ਕੀਰਤਨੀਏ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਅਤੇ ਉਹਨਾਂ ਦਾ ਜਥਾ ਕੀਰਤਨ ਦੀ ਹਾਜ਼ਰੀ ਭਰੇਗਾ। ਆਉਣ ਵਾਲੇ ਜੋ ਇਸੇ ਤਰ੍ਹਾਂ ਹੀ ਭਾਈ ਸਾਹਿਬ ਦਾ ਜਥਾ ਜੋ 5 ਜੁਲਾਈ ਤੱਕ ਇਸ ਸਥਾਨ ਦੇ ਉੱਤੇ ਕੀਰਤਨ ਦੀ ਹਾਜ਼ਰੀ ਭਰੇਗਾ। ਸੋ ਇਸ ਦੇ ਨਾਲ ਇੱਕ ਬੇਨਤੀ ਆਪ ਜੀ ਨੇ ਹੋਰ ਕਰਨੀ ਚਾਹਾਂਗਾ ਕਿ ਬਾਹਰ ਮੇਨ ਗੇਟ ਦੇ ਖੱਬੇ ਪਾਸੇ ਜੋ ਕਿ ਡਾਕਟਰ ਕਲੀਨਿਕ ਚੱਲ ਰਿਹਾ ਹੈ, ਜੇ ਕਿਸੇ ਨੇ ਵੀ ਕੋਈ ਡਾਕਟਰੀ ਸਲਾਹ ਮਸ਼ਵਰਾ ਲੈਣਾ ਹੋਵੇ ਜਾਂ ਕੋਈ ਚੈੱਕਅਪ ਕਰਾਉਣਾ ਹੋਵੇ तो वह 1:30 बजे तक उत्थे जाके संपर्क कर सकते हैं। आओ हुण सत्कारयोग भाई साहब भाई सरजीत सिंह जी हजूरी रागी सचखंड श्री दरबार साहब वाले पासों कीर्तन सरवण करिए। वाहिगुरू जी का खालसा, वाहिगुरू जी की फतेह।

0: ਫੁੱਲਾਂ ਚੁੱਕਾਂ ਦੀ ਖਿਮਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਇਹ ਸ਼ਬਦ ਨਾਲ ਦਾਸ ਵੱਲੋਂ ਕੀਰਤਨ ਦੀ ਸਮਾਪਤੀ ਹੈ। ਅਗਲਾ ਪ੍ਰੋਗਰਾਮ ਬਹੁਤ ਹੀ ਸੁਹਾਵਣਾ ਬੜੇ ਸੁਰੀਲੇ ਕੀਰਤਨੀਏ ਸਤਿਕਾਰਯੋਗ ਆਦਰਨੀਏ ਕੀਰਤਨੀਏ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਬੰਬੇ ਵਾਲੇ ਉਹਨਾਂ ਦੇ ਸਪੁੱਤਰ ਸ਼੍ਰੀ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ ਆਪ ਜੀ ਨੂੰ ਬਹੁਤ ਪਿਆਰ ਨਾਲ ਕੀਰਤਨ ਸ਼ਰਵਣ ਕਰਾਉਣਗੇ। ਸੁਰੀਲੇ ਕੀਰਤਨੀਆਂ ਹਨ ਮਾਣਯੋਗ ਕੀਰਤਨੀਆਂ ਹਨ ਬਹੁਤ ਪਿਆਰੇ ਹਨ ਤੋ ਆਪ ਜੀ ਸ਼ਰਵਣ ਕਰੋ ਬੜੇ ਪਿਆਰ ਨਾਲ ਬੈਠ ਕੇ ਸ਼ਰਵਣ ਕਰੋ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦੇ ਵਿਸ਼ੇਸ਼ ਪ੍ਰੋਗਰਾਮਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗ ਸੱਚਖੰਡ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਜੱਥਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਅੱਜ ਦੇ ਦੀਵਾਨਾਂ ਦੇ ਵਿੱਚ ਸਾਡੇ ਪਾਸ਼ ਪਹੁੰਚੇ ਭਾਈ ਸਿਮਰਨਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਜੀ ਨੂੰ 2:30 ਵਜੇ ਤੱਕ ਗੁਰਬਾਣੀ ਕੀਰਤਨ ਰਾਹੀਂ ਸਰਵਣ ਕਰਵਾਉਣਗੇ। ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸ਼ੇਸ਼ ਜਾਣਕਾਰੀ ਆਪਾਂ ਜੋ ਜੂਨ ਮਹੀਨਾ ਹੈ ਸਮੂਹ 1984 ਦੇ ਸ਼ਹੀਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਜੋ ਇਹ ਮਹੀਨਾ ਮਨਾ ਰਹੇ ਹਾਂ ਜੋ ਆਉਣ ਵਾਲੇ ਮੰਗਲਵਾਰ ਉਸ ਦਿਨ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਅੱਜ ਸ਼ਾਮ ਨੂੰ 4 ਵਜੇ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ ਮੰਗਲਵਾਰ ਨੂੰ ਸ਼ਾਮ ਨੂੰ 4 ਵਜੇ ਪੈਣਗੇ। ਉਸ ਤੋਂ ਉਪਰੰਤ ਲਗਾਤਾਰ ਕੀਰਤਨ ਦਰਬਾਰ ਰਾਜ ਦੇ 9:30 ਵਜੇ ਤੱਕ ਚੱਲੇਗਾ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਹਾਜ਼ਰੀ ਦਿਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਗੁਰਬਾਣੀ ਕੇ ਕੀਰਤਨੀਏ ਭਾਈ ਸਿਮਰਨਜੀਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਤ ਪ੍ਰਤੱਖ ਹਰ ਤਨ ਤਨ ਸਤਿਗੁਰੂ ਸ਼ਾਂਤੀ ਦੇ ਪੁੰਜ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਸਰਬਤ ਸੰਸਾਰ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਅਤੇ ਸੰਸਾਰ ਦ੍ਰਿਸ਼ਟ ਅਦ੍ਰਿਸ਼ਟ ਸਰਬਤ ਪ੍ਰਾਣੀ ਸਤਿਗੁਰ ਮਹਾਰਾਜ ਜੀ ਨੂੰ ਨਤਮਸਤਕ ਹੋ ਰਹੇ ਹਨ। ਅੱਜ ਇਸ ਵੇਲੇ ਹੁਕਮ ਹੋਇਆ ਸੀ ਪ੍ਰਬੰਧਕ ਕਮੇਟੀ ਵੱਲੋਂ ਆਪ ਸਰਬਤ ਸੰਗਤ ਦੇ ਰੂਬਰੂ ਹੋਣ ਦਾ, ਦਸਰਿਆਂ ਦੀ ਇਤਨੀ ਸੇਵਾ ਆਪ ਜੀ ਨੇ ਪ੍ਰਵਾਨ ਕਰਨੀ। ਪਾਠ ਸਾਹਿਬਾਨ ਜੀ ਨੇ ਕਿਹਾ ਕਿ ਗੁਰ ਅਰਜਨ ਪੁਰਖ ਪ੍ਰਮਾਣ ਪਾਰਥ ਚੱਲ ਹੈ ਨਾਹੀਂ, ਇੱਕ ਅਰਜਨ ਹੈ ਜੋ ਬਹੁਤ ਹੀ ਇੱਕ ਫੇਮਸ ਕੈਰੈਕਟਰ ਜੋ ਹਿੰਦੁਸਤਾਨ ਦੀ ਧਰਤੀ 'ਤੇ ਹੈ ਅਤੇ ਸ਼ਾਇਦ ਉੱਥੋਂ ਦੇ ਲੋਕ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਉਸ ਨਾਲ ਕੰਪੇਅਰ ਕਰਨ। ਪਰ ਭੱਟ ਸਾਹਿਬਾਨਾਂ ਨੇ ਕਿਹਾ ਉਹਨਾਂ ਨੂੰ ਤਾਂ ਪਤਾ ਨਹੀਂ ਨਾ ਕਿ ਗੁਰੂ ਅਰਜਨ ਪ੍ਰਤੱਖ ਹਰ ਹੈ, ਪਰ ਜੇ ਫਿਰ ਵੀ ਕੰਪੈਰੀਜ਼ਨ ਕਰਨ ਤਾਂ ਕਹਿੰਦੇ ਹਨ ਗੁਰ ਅਰਜਨ ਪੁਰਖ ਪ੍ਰਮਾਣ ਪਾਰਥੋਂ ਚੱਲੇ ਨਾਹੀਂ, ਪਾਰਥੋਂ ਮੈਨੇ ਪਾਰਥ ਅਰਜਨ। ਸ਼੍ਰੀ ਕ੍ਰਿਸ਼ਨ ਜੀ ਅਰਜਨ ਨੂੰ ਪਾਰਥ ਬੁਲਾਉਂਦੇ ਸਨ ਅਤੇ ਕਹਿੰਦੇ ਉਹ ਪਾਰਥ, ਉਹ ਕੰਪੈਰੀਜ਼ਨ ਨਹੀਂ ਚੱਲਦੀ। ਕਿਉਂ? ਕਿਉਂਕਿ ਦੋਨਾਂ ਕੋਲ ਸ਼ਸਤਰ ਹਨ। ਅਰਜਨ ਕੋਲ ਸ਼ਸਤਰ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੋਲ ਵੀ ਸ਼ਸਤਰ ਹੈ। ਕਿਹੜੇ ਸ਼ਸਤਰ? ਕਹਿੰਦੇ ਹਨ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ। ਜਦ ਅਰਜਨ ਦਾ ਨੇਜਾ ਵੱਜਦਾ ਹੈ ਤਾਂ ਦੁਸ਼ਮਣ ਮਾਰੇ ਜਾਂਦੇ ਹਨ, ਲੋਥਾਂ ਦੀ ਲੋਥਾਂ ਆਪ ਜੀ ਸੱਥਰ ਵਿਛਾ ਦਿੰਦੇ ਹੋ। ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਤਿਗੁਰੂ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਉਹਨਾਂ ਦਾ ਪਰ ਜਦੋਂ ਬਾਣ ਲੱਗਿਆ ਤਾਂ ਕੀ ਹੋਇਆ? ਜੀਵਨ ਪਦਵੀ ਮਿਲ ਗਈ, ਸਦੈਵ ਜੀਵਨ ਅਤੇ ਜੀਵਦੇ ਜੀ ਮਰ ਗਿਆ ਅਤੇ ਜੀਵਨ ਮਿਲ ਗਿਆ। ਐਸਾ ਗੁਰੂ ਕਾ ਸਤਿਗੁਰ ਸ਼ਬਦ ਸਵਾਰਿਓ ਨੇਜਾ ਨਾਮ ਨਿਸ਼ਾਨ, ਸਤਿਗੁਰ ਮਹਾਰਾਜ ਜੀ ਤਾਂ ਸਵਾਰ ਦਿੰਦੇ ਹਨ। ਇਸ ਕਰਕੇ ਸਤਿਗੁਰ ਮਹਾਰਾਜ ਜੀ ਆਪ ਜੀ ਦੀ ਉਪਮਾ ਅਗਾਧ ਬੋਧ ਹੈ। ਸਤਿਗੁਰ ਵੱਡਾ ਕਰਸਾ ਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ, ਗੁਰੂ ਸਾਹਿਬ ਵਿੱਚ ਵਡਿਆਈਆਂ ਛੋਟੀ ਨਹੀਂ, ਵੱਡੀ ਤੋਂ ਵੱਡੀ ਹੈ। ਜਿੰਨਾ ਵੱਡਾ ਕਹਾਂਗੇ ਉਨਾ ਅਸੀਂ ਉਸ ਤੱਕ ਪਹੁੰਚ ਨਹੀਂ ਸਕਦੇ, ਉਹ ਉਸ ਤੋਂ ਵੀ ਵੱਡਾ ਹੈ, ਉਸ ਤੋਂ ਵੀ ਵੱਡਾ ਹੈ। ਸਤਿਗੁਰ ਮਹਾਰਾਜ ਨੂੰ ਸੀਸ ਨਿਵਾਉਂਦੇ ਹੋਏ ਆਓ ਆਨੰਦ ਸਾਹਿਬ ਜੀ ਕਾ ਜਾਪ ਸਰਬਤ।

ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਨਾਬ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂਸ ਵਾਸਾਂ ਸੰਘ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚਿਤ ਆਵਨ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੋਏ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਤ ਵਿਚਾਰ ਜਹ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾਇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਦੇ ਸ਼ਹੀਦੀ ਪ੍ਰਵਾਉਣ ਦੇ ਸੰਬੰਧ ਐਤਵਾਰ ਦੇ ਵਿਸ਼ੇਸ਼ ਦੀਵਾਨ ਸਜੇ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਬੋੜੀਆਂ ਨੰਦ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁੱਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ ਨਹੀਂ ਗੁਰਬਾਣੀ ਕੀਰਤਨ ਕਥਾ ਦਾ ਭਾਵਾਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਭੁਲਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਭਾਈ ਜਗਤਾਰ ਸਿੰਘ ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਸੁਖਵਿੰਦਰ ਸਿੰਘ ਵੱਲੋਂ ਦਿੱਤੀਆਂ ਦਾਤਾਂ ਸ਼ੁਕਰਾਨਾ ਕਰਦਿਆਂ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਹਨ ਪ੍ਰਭਜੀਤ ਸਿੰਘ ਸਿਹਤ ਜਾਬੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਬੱਚੇ ਪਾਵਲਪ੍ਰੀਤ ਸਿੰਘ ਦੇ ਇਮੀਗ੍ਰੇਸ਼ਨ ਦੇ ਕਾਰਜਾਂ ਦੀ ਸਫਲਤਾ ਵਾਸਤੇ ਚੜ੍ਹਦੀ ਕਲਾ ਵਾਸਤੇ ਪਰਿਵਾਰ ਨੂੰ ਅਰਦਾਸ ਬੇਨਤੀ ਹੈ ਮਨਿੰਦਰ ਕੌਰ ਨਿਸਤਾਰਾ ਕੌਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਨਿਤ ਪ੍ਰੀਤ ਕੌਰ ਵੱਲੋਂ ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਅਰਦਾਸ ਬੇਨਤੀ ਹੈ ਸੰਗਤਾਂ ਪਰਿਵਾਰ ਦੀ ਬੇਨਤੀ ਗੁਰਮਤਿ ਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀ ਹਾਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁੱਖ

ਸ੍ਰੀ ਵਾਹਿਗੁਰੂ ਸਾਹਿਬ ਜੀ, ਸਤ ਰੂਪ ਸਤਨਾਮ, ਸਤ ਸੰਤੋਖ ਧਰਿਓ ਔਰ ਆਦਿ ਪੁਰਖ ਪ੍ਰਤੱਖਿਆ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੇ ਜੁੜੇ ਬੈਠੀ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਆਪ ਜੀ ਨੇ ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਜੋ ਕਿ ਆਉਣ ਵਾਲੇ ਮੰਗਲਵਾਰ ਵਾਲੇ ਦਿਨ ਪਰਸੋਂ ਦੇ ਰੋਜ਼ ਆ ਰਹੇ ਹਨ। ਇਸੇ ਸੰਬੰਧ ਵਿੱਚ ਹੀ ਅੱਜ ਦੇ ਦੀਵਾਨ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਸੰਬੰਧ ਸਜੇ ਹਨ। ਆਪ ਜੀ ਨੇ ਐਤਵਾਰ ਦੀਵਾਨਾਂ 'ਚ ਹਾਜ਼ਰੀਆਂ ਭਰੀਆਂ, ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਜੋਤੀ ਜੋਤ ਤਰੇ ਸਭ ਪੂਰਨ ਥੀਆ ਰਾਮ, ਸੂਰਜ ਕਿਨ ਮਿਲੇ ਜਲ ਕਾ ਜਲ ਹੁਆ ਰਾਮ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੋ ਕਿ ਪਰਸੋਂ ਦਰੋਜ਼ ਸ਼ਹੀਦੀ ਪੁਰਬ ਆ ਰਹੇ ਹਨ, ਸ਼ਹੀਦੀ ਦਿਹਾੜੇ ਆ ਰਹੇ ਹਨ। ਇਸੇ ਸੰਬੰਧ ਵਿੱਚ ਹੀ ਬੀਬੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਰੋਜ਼ਾਨਾ ਹੀ ਜੋ ਕਿ ਸੁਖਮਨੀ ਸਾਹਿਬ ਜੀ ਦੇ ਪਾਠ ਹੋ ਰਹੇ ਹਨ, ਅਤੇ ਅੱਜ ਸ਼ਾਮ ਨੂੰ ਲਗਭਗ 5 ਵਜੇ ਪਰਿਵਾਰਾਂ ਵੱਲੋਂ ਬੀਬੀਆਂ ਵੱਲੋਂ ਸ੍ਰੀ ਅਖੰਡ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਜਾ ਰਹੇ ਹਨ, ਅਤੇ ਪਰਸੋਂ ਮੰਗਲਵਾਰ ਵਾਲੇ ਦਿਨ ਸ਼ਾਮ ਨੂੰ ਸੰਪੂਰਨਤਾ ਹੋਣਗੀਆਂ। ਮੰਗਲਵਾਰ ਦੇ ਸ਼ਾਮ ਦੇ ਦੀਵਾਨ ਇਸੇ ਸੰਬੰਧ ਵਿੱਚ ਸਜਣਗੇ। ਆਪ ਜੀ ਨੇ ਸਾਰਿਆਂ ਦੀਵਾਨਾਂ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ, ਅਤੇ ਐਤਵਾਰ ਦੀਵਾਨ ਦੀ ਦੁਪਹਿਰ ਦੇ ਦੀਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ ਸੱਜਣ ਸੱਚਾ ਪਾਤਸ਼ਾਹ ਸਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਉ ਸੱਜਣ ਸੱਚਾ ਪਾਤਸ਼ਾਹ ਸਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਹੀਐ

एक भगत भगवान जे प्राण कै नाहि मन जय।

ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ

ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਉੜ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਆਪ ਜੀਆਂ ਦੇ ਦਰਕਰ ਦੇ ਪ੍ਰੀਤਵਾਨ ਮਾਤਾ ਮਨਜੀਤ ਕੌਰ ਸ਼ੀਨਾ ਸੱਚੇ ਪਾਤਸ਼ਾਹ ਜੋ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਅੱਜ ਤੋਂ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ। ਅੱਜ ਸਭ ਤੋਂ ਪਹਿਲਾਂ ਉਹਨਾਂ ਦੇ ਅੰਤਮ ਸੰਸਕਾਰ ਹੋਏ ਉਪਰੰਤ ਸੱਚੇ ਪਾਤਸ਼ਾਹ ਜੀ ਪਰਿਵਾਰ ਨੇ ਸੰਗਤਾਂ ਨੇ ਆਪਦੇ ਦਰ ਤੇ ਹਾਜ਼ਰੀ ਲਵਾਈ ਹੈ। ਉਹਨਾਂ ਦੇ ਨਿਮਿਤ ਜੋ ਤੁਰਕੀ ਬਾਣੀ ਦੇ ਸਹਿਜ ਪਾਠ ਆਰੰਭ ਸਨ ਉਹਨਾਂ ਦੀ ਸੰਪੂਰਨਤਾ ਹੋਈ, ਰਾਮ ਕਲੀ ਸਾਧ ਦੇ ਉਚਾਰਨ ਹੋਏ, ਕੁਝ ਸਮੇਂ ਵਾਸਤੇ ਗੁਰਬਾਣੀ ਦੇ ਕੀਰਤਨ ਹੋਏ, ਉਪਰੰਤ ਛੇ ਪੌੜੀ ਆਨੰਦ ਸਾਹਿਬ ਦੇ ਜਾਪ ਹੋਏ ਹਨ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਦਾ ਭਾਵ, ਕੀਰਤਨ ਦਾ ਭਾਵ ਵਿਛੜੀ ਆਤਮਾ ਨੂੰ ਬਖਸ਼ ਕੇ ਕਲਿਆਣਤਾ ਬਖਸ਼ਣੀ, ਪਿੱਛੇ ਪਰਿਵਾਰ ਨੂੰ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਇਸ ਵੇਲੇ ਉਹਨਾਂ ਦੀ ਅੰਤਮ ਅਰਦਾਸ ਵਿੱਚ ਬੇਅੰਤ ਸੰਗਤ ਨੇ ਆਪਦੇ ਦਰ ਤੇ ਹਾਜ਼ਰੀ ਭਰੀ ਹੈ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ। ਧਰੋ ਕਰੋ ਨਾਮਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀ ਆਪ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ ਅੰਗੀਕਾਰ ਕਰਨੇ। ਸੇਵਕਾਂ ਦੇ ਲੋਕ ਪਰਲੋਕ ਪੜਦੇ ਕਜਨੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਫਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੁੱਖ ਦੀ ਘੜੀ 'ਚ ਸ੍ਰੀ ਖੋਈ ਗੁਰੂ ਪਿਆਰੀ ਸਾਧ ਸੰਗਤ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਸਵਰਗਵਾਸੀ ਭੈਣ ਜੀ ਮਨਜੀਤ ਕੌਰ ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਅੰਤਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਂ ਸ਼ੁਕਰਾਨਾ ਕਰਦਾ ਜਿਨ੍ਹਾਂ ਸਾਨੂੰ ਸਾਰਿਆਂ ਨੂੰ ਦਰਸ਼ਨ ਦਾਰੇ ਦਿੱਤੇ ਅਤੇ ਪਾਠੀ ਸਿੰਘਾਂ ਦਾ ਧੰਨਵਾਦ ਜਿਨ੍ਹਾਂ ਨੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਅਤੇ ਬੜਾ ਹੀ ਬਰਾਗਮਈ ਕੀਰਤਨ ਹੋਇਆ। ਸਤਿਕਾਰਯੋਗ ਗਿਆਨੀ ਦਿਲਬਾਜ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਉਣ, ਸਤਿਕਾਰਯੋਗ ਭਾਈ ਸੁਖਦੇਵ ਸਿੰਘ ਜੀ, ਭਾਈ ਬਲਜੀਤ ਸਿੰਘ ਜੀ ਜਿਨ੍ਹਾਂ ਨੇ ਬਰਾਗਮਈ ਕੀਰਤਨ ਕੀਤਾ, ਮੈਂ ਇਹਨਾਂ ਦਾ ਧੰਨਵਾਦ ਕਰਦਾ। ਅਤੇ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ ਹੁਣੀ ਅੰਤਿਮ ਅਰਦਾਸ ਕੀਤੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਗੁਰੂ ਜੀ ਦੇ ਹੁਕਮ ਆਪਾਂ ਸਰਵਣ ਕੀਤੇ, ਭਾਈ ਸੁਖਦੇਵ ਸਿੰਘ ਜੀ ਹੁਣੀ ਗੁਰੂ ਦੇ ਹੁਕਮ ਸਰਵਣ ਕਰਾਏ ਆ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਜਿਸ ਦਿਨ ਤੋਂ ਇਹ ਪਾਣਾ ਵਾਪਰਿਆ ਤੁਸੀਂ ਉਸ ਦਿਨ ਤੋਂ ਇਹਨਾਂ ਦੇ ਗ੍ਰਹਿ ਵਿਖੇ ਜਾ ਕੇ ਫਿਰ ਸੰਸਕਾਰ 'ਤੇ ਪਹੁੰਚ ਕੇ ਅਤੇ ਹੁਣ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਤੁਹਾਡਾ ਪਰਿਵਾਰ ਵੱਲੋਂ, ਦਾਸ ਆਪਣੇ ਜੰਡੀ ਪਰਿਵਾਰ ਵੱਲੋਂ ਅਤੇ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਦੂਰੋਂ ਨੇੜਿਓਂ ਚੱਲ ਕੇ ਆਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਵੇਂ ਕਿ ਮੈਂ ਉੱਥੇ ਵੀ ਬੋਲਦਿਆਂ ਕਿਹਾ ਸੀ ਕਿ ਕਾਕਾ ਸੁਖਵੀਰ ਸਿੰਘ ਜੀ ਦੇ ਚਾਚਾ ਜੀ, ਚਾਚੀ ਜੀ ਇਹ ਕੈਨੇਡਾ ਦੀ ਧਰਤੀ ਤੋਂ ਇਸ ਦੁੱਖ ਦੀ ਦੁੱਖ ਵਿੱਚ ਸ਼ਰੀਕ ਹੋਏ ਆ, ਉਹਨਾਂ ਦਾ ਧੰਨਵਾਦ। ਅਤੇ ਮੈਂ ਉਹਨਾਂ ਦੇ ਜੀਵਨ ਸਾਥੀ ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਛੀਨਾ ਅਤੇ ਉਹਨਾਂ ਦੇ ਸਪੁੱਤਰ ਸਤਿਕਾਰਯੋਗ ਕਾਕਾ ਸੁਖਵੀਰ ਸਿੰਘ ਜੀ ਛੀਨਾ ਅਤੇ ਉਹਨਾਂ ਦੀ ਨੌਂ ਰਾਣੀ ਧੀ ਰਾਣੀ ਪਰਮਿੰਦਰ ਕੌਰ ਛੀਨਾ, ਇਹਨਾਂ ਦੇ ਨਾਲ ਅਫਸੋਸ ਕਰਦਾ ਹੋਇਆ ਮੈਂ ਅਰਦਾਸ ਕਰਦਾ ਕਿ ਮਹਾਰਾਜ ਉਹ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਰਿਆਂ ਨੂੰ, ਸਾਕ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਅਤੇ ਅਖੀਰ ਦੇ ਵਿੱਚ ਪਰਿਵਾਰ ਵੱਲੋਂ ਉਹਨਾਂ ਦੀ ਮਿੱਠੀ ਯਾਦ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਆਪ ਸੰਗਤਾਂ ਲਈ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ। ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਮੈਂ ਬੇਨਤੀ ਕਰਾਂਗਾ, ਕਿਉਂਕਿ ਇਹ ਬਹੁਤ ਹੀ ਦੁੱਖ ਦੀ ਘੜੀ ਆ ਸਪੈਸ਼ਲੀ ਪਰਿਵਾਰ ਲਈ ਅਤੇ ਉਹਨਾਂ ਦੇ ਜੀਵਨ ਸਾਥੀ ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਛੀਨਾ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਗੁਰੂ ਘਰ ਦੀ ਜੋ ਗੁਰੂ ਦੀ ਬਖਸ਼ਿਸ਼ ਆ ਉਹ ਇਹ ਦੁੱਖ ਝੱਲਣ ਦੀ ਤੁਹਾਨੂੰ ਸਮਰੱਥਾ ਬਖਸ਼ੇ ਮਹਾਰਾਜ। ਗਿਆਨੀ ਜੀ ਨੂੰ, ਗਿਆਨੀ ਦਿਲਬਾਗ ਸਿੰਘ ਜੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਉਹਨਾਂ ਨੂੰ ਗੁਰੂ ਘਰ ਦੇ ਵੱਲੋਂ ਬਖਸ਼ਿਸ਼ ਜੋ ਸਰੋਪੋ ਦੀ ਦਾਤ ਦਿੱਤੀ ਜਾਵੇ ਤਾਂ ਜੋ ਉਹਨਾਂ 'ਤੇ ਬਖਸ਼ਿਸ਼ ਹੋਵੇ, ਇਹ ਦੁੱਖ ਝੱਲਣ ਦੀ ਸਮਰੱਥਾ ਮਿਲੇ। ਮੈਂ ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦਾ।